ਪਰਵਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇਤਰੇ ਭੰਡਾਰਾ ਜਿਸ ਤੂੰ ਦੇਹੇ ਤਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਮ ਸਾਚੇ ਨਾਮ ਕੀ ਲਾਗੇ ਭੂਖ ਉਤ ਭੁੱਖੇ ਖਾਏ ਚੱਲੀ ਇਹ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਇ ਰਹਾ ਸਾਚੇ ਨਾਮ ਕੀ ਤਰ ਵਡਿਆਈ ਆਖਤ ਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋ ਪੈ ਘਾਟ ਨਾ ਜਾਏ ਨਾ ਉਹ

ਜੀਵ ਆਪ ਤਿਵੜ ਤੇਰੀ ਦਾਤ, ਦਿਨ ਦਿਨ ਕਰ ਕੈ ਕੀਤੀ ਰਾਤ, ਖਾਸਮ ਵਿਸਾਰੇ ਤੇ ਕਮ ਜਾਤ, ਨਾਨਕ ਨਾਮੇ ਬਾਸਨਾਤ, ਭਲਾ ਗੁਜਰੀ ਮਹਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿ ਪੁਰਖਾ, ਬਿਨੋ ਕਰੋ ਗੁਰ ਪਾਸ, ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਿਆ ਨਾ ਪ੍ਰਗਾਸ, ਮੇਰੇ ਮਿਤ ਗੁਰਦੇਵ ਮੋਕੋ ਰਾਮ ਨਾਮ ਪ੍ਰਕਾਸ਼, ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾ, ਹਰ ਜਨ ਕੇ ਵਡਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾਸੈ, ਮਿਰ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਭਾਗਹੀਣ ਜਮ ਪਾਸ, ਜੋ ਸਤਿਗੁਰ ਸਰਣ ਸੰਗਤ ਨੀ ਆਇ, ਤ੍ਰੈਗ ਜੀ ਪੈ ਤ੍ਰੈਗ ਜੀ ਵਾਸ, ਜਿਨ ਹਰ ਚਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ,

ਪ੍ਰਿਆ ਸੈਰ ਪਥਨ ਮੈਂ ਜੰਤ ਉਪਾਈ ਤਾ ਕਾਰਜਕ ਆਗੇ ਕਰਤਰਿਆ ਮੇਰੇ ਮਹਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੌਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਏ ਨ ਕਿਸਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਫੋ ਕਰਿਆ ਉਡੇ ਉਡਿਆ ਵੈਸੈ ਕੋਸਾ ਤਿਸ ਪਾਛੇ ਬਚਰੇ ਸ਼ਰਿਆ ਤਿਨ ਕਵਨ ਖਲਾਵੇ ਕਵਨ ਚੁਕਾਫੈ ਮਨ ਮੈਂ ਸਿਮਰਨ ਕਰਿਆ ਸਾਬਨ ਦਾਨ ਦਸ ਅਠ ਸਥਾਨ ਠਾਕੁਰ ਕਰ ਤਰ ਧਰਿਆ ਜਨ ਨਾਨਕ ਬਲ ਪਲ ਸਦ ਪਰਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਕਮਾ ਅਗਮਿ ਅਪਾਰ ਸਭ ਧਿਆਵਹੇ ਸਭ ਧਿਆਵੇ ਤੁਰਜੇ ਹਰ ਸੱਚੇ ਸਿਰਜਨਹਾਰ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਣ ਹਾਰ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ ਤੂੰ ਘਟ ਘਟ ਅੰਤਰ ਸਰਪ ਨਿਰੰਤਰ ਜੀ ਹਰੇ ਕੋ ਪੁਰਖ ਸਮਾਨ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋ ਤੁਧ ਬਿਨ ਅਵ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਜੋ ਸੇਵਹਿ ਤੁਰ ਜੇ ਜਨ ਨਾਨਕ ਤਿਨ ਕੁਰਪਾਣਾ ਹਰ ਧਿਆਵਹੇ ਹਰ ਧਿਆਵੇ ਤੁਰ ਜੇ ਸੇ ਜਨ ਜੁਖ ਮੈਂ ਸੁਖਵਾਸੀ ਸੇ ਮੁਖਤ ਸੇ ਮੁਖਤ ਪਏ ਜਿਨ ਹਰ ਧਿਆਇਆ ਜੀ ਤਿਨ ਟੂਟੇ ਜਮ ਕੇ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਰ ਜਾਸੇ

ਭਏ ਹੈ ਤਾਂ ਕਿ ਕਾਲ ਨਿਕਟ ਨਹਿ ਐ ਹੈ ਰਚਾ ਹੋਏ ਤਾਂ ਸਭ ਕਰਲਾ ਦੁਸ਼ਟ ਅਰਿਸ਼ਟ ਟਰੇ ਤਦ ਕਰਲਾ ਕਿਰਪਾ ਦ੍ਰਿਸ਼ਟ ਤਨ ਜਾਏ ਨਿਹਰ ਹੋ ਤਾਂ ਕਿ ਤਾਪ ਤਨਕ ਮੋਹਰ ਹੋ ਰਿਧ ਸਿੱਧ ਘਰ ਮੋ ਸਭ ਹੋਏ ਦੁਸ਼ਟ ਸ਼ਾਹ ਸਵੈ ਸਕੇ ਨ ਕੋਈ ਏਕ ਬਾਰ ਜੰਤ ਮੈਂ ਸੰਭਾਰਾ

ਮੈਂ ਸ਼ਰਨ ਤਿਹਾਰੀ ਆਪ ਹੱਥ ਦੈ ਦੇਹੋ ਪਾਰੀ ਸਰਬ ਠੌਰ ਮੋਹੋ ਸਹਾਈ ਦੁਸ਼ਟ ਦੁਖ ਤੇ ਦਿਓ ਬਚਾਈ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕਉ ਆਖਤਰੇ ਨੀ ਆਨਿਓ ਰਾਮ ਰਹੀ ਪੁਰਾਨ ਕੁਰਾਨ ਅਨੇਕ ਕਹੇ ਮਤੇ ਕਨ ਮਾਨਿਓ ਸਿਮਰਤ ਸ਼ਾਸਤਰ ਬੇਸਬੈ ਬਪੀਦ ਕਹੇ ਹਮੇਕ ਨ ਜਾਨਿਓ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਕਿ ਸੇਵਕ ਪਰਿਵਾਰ ਵੱਲੋਂ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੀ ਸੇਵਾ ਲਈ ਗਈ ਹੈ। ਹੁਣ ਸੁਖਮਨੀ ਸਾਹਿਬ ਜੀ ਦੇ ਪਾਠ ਪ੍ਰਾਰੰਭ ਹੋਣਗੇ। ਸੇਵਕ ਪਰਿਵਾਰ ਨੂੰ ਬੇਨਤੀ ਹੈ ਕਿ ਸੁਖਮਨੀ ਸਾਹਿਬ ਦੇ ਪਾਠ ਹੋਣ ਲੱਗੇ ਹਨ। ਭਾਈ ਕਮਲਜੀਤ ਸਿੰਘ ਦੇ ਸਮੂਹ ਪਰਿਵਾਰ ਵੱਲੋਂ ਅੱਜ ਦੇ ਸੁਖਮਨੀ ਸਾਹਿਬ ਦੇ ਪਾਠਾਂ ਦੀ ਸੇਵਾ ਹੈ। ਪਰਿਵਾਰ ਨੂੰ ਬੇਨਤੀ ਹੈ ਕਿ ਗੁਰੂ ਪਾਤਸ਼ਾਹ ਜੀ ਪਾਵਨ ਹਜ਼ੂਰੀ ਵਿੱਚ ਚੁਣਨ ਦੀ ਕਿਰਪਾਲਤਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਨੀ ਮਹੱਲਾ ਪੰਜਵਾਂ, ਸਲੋਕ ਇੱਕ। ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰ ਇਨ ਮੈਂ, ਜੁਖਾਦ ਗੁਰ ਇਨ ਮੈਂ, ਸਤਿਗੁਰ ਇਨ ਮਹਿ, ਸ੍ਰੀ ਗੁਰਦੇਵ ਇਨ ਮਹਿ ਅਠਪਦੇ। ਸਿਮਰੋ ਸਿਮਰ ਸਿਮਰ ਸੁ ਪਾਉ ਕਲ ਕਲੇਸ਼, ਤਨ ਮੈਂ ਮਿਟਾਉ ਸਿਮਰੋ ਜਾਸ, ਬਸੁੰਭਰੇ ਕਾ ਨਾਮ ਜਪਤ ਅਗੰਤ ਅਨੇਕੈ। ਵੇਦ ਪ੍ਰਾਣ ਸਿਮਰ ਸੁਦਾਖਿਰ, ਕਿੰਨੇ ਰਾਮ ਨਾਮ ਕੇ ਆਖਿਰ, ਕਿਨਕਾ ਜੈ ਜੀਵ ਸਹਾਇਤਾ ਕੀ ਮਹਿਮਾ ਗਨੀ ਨ ਆਪੈ। ਕੰਖੀ ਕੈ ਦਰਸ ਤੁਹਾਰੂ ਨਾਨਕ ਕੁਨ ਸੰਗ, ਮੋਹਿ ਉਤਾਰੂ ਸੁਖਮਨੀ ਸੋਖੇ ਮਰਪੁਰ ਨਾਮ, ਭਗਤ ਨਾ ਕੇ ਮਨ ਬਿਸਰਾਮ ਰਹਾ। ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਰ ਪਰ ਹਰੇ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ। ਪ੍ਰਭ ਸਿਮਰਤ ਕਾਸ਼ ਵਿਘਨ ਲਾਗੈ, ਪ੍ਰਭ ਕੈ ਸਿਮਰਨ ਅੰਦਰ ਜਾਗੈ, ਪ੍ਰਭ ਕੈ ਸਿਮਰਨ ਪਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੇ ਸੰਗ, ਸਰਪਨਦਾਨ ਨਾਨਕ ਰੰਗ, ਪ੍ਰਭ ਕੈ ਸਿਮਰਨ ਰਿਧ ਸਿੱਧ ਨੌ ਨਿਧ।

ਮਾਨੀ ਪ੍ਰਭ ਕੈ ਸੁਣ ਹੋਏ ਸੋ ਫਲਾ, ਪ੍ਰਭ ਕੈ ਸੁਣ ਸੋ ਫਲ ਫਲਾ, ਸੇ ਸਿਮਰੇ ਜਨਿਆ ਸਿਮਰਾਏ, ਨਾਨਕ ਤਾ ਕੈ ਲਾਗੂ ਪਾਏ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸੁਣ ਉਦਰੇ ਮੂਚਾ, ਪ੍ਰਭ ਕੈ ਸੁਣ ਤ੍ਰਿਸ਼ਨਾ ਬੁਝੈ, ਪ੍ਰਭ ਕੈ ਸਿਮਰਨ ਸਭ ਕੁਛ ਸੁਝੈ, ਪ੍ਰਭ ਕੈ ਸੁਣ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸੁਣ ਪੂਰਨ ਆਸਾ, ਪ੍ਰਭ ਕੈ ਸੁਣ ਮਨ ਕੀ ਮਰ ਜਾਏ, ਅੰਮ੍ਰਿਤ ਨਾਮ ਰਿਧ ਮਾਇ ਸਮਾਏ, ਪ੍ਰਭ ਜੀ ਵਸੇ ਸਾਧ ਕੀ ਰਸਨਾ, ਨਾਨ ਚਨ ਕਾ ਦਾਸਨ ਦਸਨਾ, ਪ੍ਰਭ ਕੋ ਸਿਮਰੈ ਸੇ ਧਨਵੰਤੇ, ਪ੍ਰਭ ਕੋ ਸਿਮਰੈ ਹੈ ਸੇ ਪਤਵੰਤੇ, ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰ ਪ੍ਰਧਾਨ, ਪ੍ਰਭ ਕੋ ਸਿਮਰੈ ਸੇ ਬੇਹ ਮੋਤਾਜੇ, ਪ੍ਰਭ ਕੋ ਸਿਮਰੈ ਸੇ ਸਰਵ ਕੇ ਰਾਜੇ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਬਿਨਾਸੀ, ਸਿਮਰਨ ਤੇ ਲਾਗੇ ਜਨ ਆਪ ਦਿਆਲਾ, ਨਾਨਕ ਜਨ ਕੀ ਮੰਗੈ ਰਵਾਲਾ, ਪ੍ਰਭ ਕੋ ਸਿਮਰੈ ਸੇ ਪਰਵਕਾਰੀ, ਪ੍ਰਭ ਕੋ ਸਿਮਰੈ ਤਨ ਸਰ ਬਲਹਾਰੀ, ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਨ ਸੁਖ ਬਿਹਾਵੈ, ਪ੍ਰਭ ਕੋ ਸਿਮਰੈ ਤਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਨ ਨਿਮਰੀਤਾ, ਪ੍ਰਭ ਕੋ ਸਿਮਰੈ ਤਨ ਅੰਧ ਕਨੇਰੇ, ਪ੍ਰਭ ਕੋ ਸਿਮਰੈ ਬਸੇ ਹਰ ਨੇਰੇ, ਸੰਤ ਕਿਰਪਾ ਤੇ ਅੰਦਰ ਜਾ, ਨਾਨ ਸਿਮਰਨ ਪੂਰੇ ਭਾਗ, ਪ੍ਰਭ ਕੈ ਸੁਣ ਕਾਰਜ ਪੂਰੇ, ਪ੍ਰਭ ਕੈ ਸੁਣ ਕਬ ਹੋ ਨਾ ਚੂਰੇ, ਪ੍ਰਭ ਕੈ ਸੁਣ ਹਰ ਕੁਨ ਬਾਣੀ, ਪ੍ਰਭ ਕੈ ਸੁਣ ਸਹਿਜ ਸਮਾਨੀ, ਪ੍ਰਭ ਕੈ ਸਿਮਰ ਨੇਤਰ ਆਸਨ, ਪ੍ਰਭ ਕੈ ਸਿਮਰ ਕਵਨ ਵਿਗਾਸਨ, ਪ੍ਰਭ ਕੈ ਸਿਮਰ ਅਨ ਹਦ ਚੁਨਕਾਰ, ਸੁਖ ਪ੍ਰਭ ਸਿਮਰ ਕਾਂਤ ਨ ਪਾਰ, ਸਿਮਰੈ ਸੇ ਜਨ ਜਿਨ ਕੋ ਪ੍ਰਮੇਯਾ, ਨਾਨਕ ਤਿਨ ਜਨ ਸਰਣੀ ਪਿਆ, ਹਰ ਸੁਣ ਕਰ ਭਗਤ ਪ੍ਰਟਾਏ, ਹਰ ਸਿਮਰ ਲਾਭੇ ਦੇ ਉਪਾਏ, ਹਰ ਸੁਣ ਭੈ ਸਹਿਜਤੀ ਦਾਤੇ, ਹਰ ਸਿਮਰ ਨੀਚ ਚੋਹ ਕੁੰਡ ਜਾਤੇ, ਹਰ ਸਿਮਰ ਧਾਰੀ ਸਭ ਤਰਣਾ, ਸਿਮਰ ਸਿਮਰ ਹਰ ਕਾਂਡ ਕਰਣਾ, ਹਰ ਸਿਮਰ ਕਿਉ ਸਹੁਰੇ ਕਾਰਾ, ਹਰ ਸਿਮਰ ਮੈਂ ਆਪ ਤਰੰਕਾਰਾ, ਕਰ ਕਿਰਪਾ ਸਿਆ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰ ਤਨ ਪਾਸ ਲੋਕ, ਦੀਨ ਦਰਦ ਪੰਜਨਾ ਘਟ ਘਟ ਨਾਥ ਅਨਾਥ, ਸ਼ਰਨ ਤੁਮਾਰੀ ਆਇਓ ਨਾਨਕ ਪ੍ਰਸਾਦ ਅਠਪਦੇ, ਜੈ ਮਾਤ ਪਿਤਾ ਸਤਮੀਤ ਨ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ, ਜੈ ਮਾਂ ਪਿਆ ਦੂ ਚਮਦਲਾ, ਤਹਿ ਕੇਵਲ ਨਾਮ ਸੰਗ ਤੇਰੇ ਚਲਾ, ਜੈ ਮੁਸ਼ਕਲ ਹੋਵੇ ਪਾਰੀ, ਹਰ ਕੋ ਨਾਮ ਖਿਨ ਮੈ ਉਦਾਰੇ, ਅਨਕ ਪੁਨਹ ਚਰਨ ਕਰਤਨੀ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੇ, ਕੁਮਕ ਨਾਮ ਜਪੋ ਮਨ ਮੇਰੇ, ਨਾਨਕ ਪਾਉ ਸੂਕ ਨੇਰੇ, ਸਗਲ ਸੇਠ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਸੁਖੀਆ, ਲਾਖ ਕਰੋਰੀ ਬੰਧਨ ਪਰੇ, ਹਰ ਕਾ ਨਾਮ ਜਪਤ ਨਿਸਤਰੈ, ਅਨਕ ਮਾਰੰਗ ਤਿਖ ਨਾ ਬਜਾਵੇ, ਹਰ ਕਾ ਨਾਮ ਜਪਤ ਅਗਾਵੇ, ਜਿਹ ਮਾਰਗ ਇਹੋ ਜਾਤ ਕੇਲਾ, ਤੈ ਹਰ ਨਾਮ ਸੰਗ ਹੋ ਸੇਲਾ, ਐਸਾ ਨਾਮ ਸਦਾ ਧਿਆਈ ਹੈ, ਨਾਨਕ ਗੁਰਮੁਖ ਪਰਮ ਗਤ ਪਾਈਐ, ਛੂਟਤ ਨਹੀਂ ਕੋਟ ਲਖ ਪਾਏ, ਨਾਮ ਜਪਤ ਤਹਿ ਪਾਰ ਪਰਾਈ, ਅਨਕ ਬਿਗਨ ਜੇ ਆਏ ਸੰਗਾਰੇ, ਹਰ ਕਾ ਨਾਮ ਤਤਕਾਲ ਉਦਾਰੇ, ਅਨਕ ਜੋਨ ਜਨਮੇ ਮਰਚਾਮ, ਨਾਮ ਜਪ ਪਾਏ ਬਿਸਨਾ, ਹੋਮ ਮਹਿਲਾ ਮਲਕਵ ਨ ਤੋਵੈ, ਹਰ ਕਾ ਨਾਮ ਕੋਟ ਪਾਖੋਵੇ, ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਏ ਸਾਧ ਕੇ ਸੰਗ,

ਸਰਾਤੇ ਸੁਨ ਸਮਾਧ ਨਾਮ ਸਮਾਤੇ ਆਠ ਪੈਰ ਜਨ ਹਰ ਹਰ ਜਪੈ ਹਰ ਕਾ ਭਗਤ ਪਰਨੀ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਗ ਕਿਤੇ ਤਰੇ ਪਾਰ ਜਾਤੇ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਰਥਾ ਨਾਮ ਕੀ ਮਹਿਮਾ ਸੰਤ ਰਿਦ ਵਸੈ ਸੰਤ ਪ੍ਰਤਾਪ ਦੁਰਸਨ ਸੈ ਸੰਤ ਕਾ ਸਮਟ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਛਵ ਨ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ ਸਲੋਕ ਬਹੁ

ਕਬਾਰ ਨੌ ਖੰਡ ਪ੍ਰਥਮੀ ਪ੍ਰੈਤਰ ਜੀ ਪੈ ਮਹ ਉਦਾਸ ਤਪੀਸਰ ਥੀ ਵੈ ਅਗਨ ਮਾਹੀ ਹੋਂਤ ਪੁਰਾਨ ਕਨਕ ਅਸਭ ਹੈਵਰ ਫੂਨਦਾਨ ਨਿਉਰੀ ਕਰਮ ਕਰੇ ਬਵਾਸਨ ਜੈਨ ਮਾਰ ਸੰਜਮ ਸਾਧਨ ਨਿਮਖ ਨਿਮਕਾ ਸੀ ਕਟਾਏ ਤੋ ਪੀ ਹੋਮੇ ਮੈਲ ਜਾਵੈ ਹਰ ਕੇ ਨਾਮ ਸੰਸਰ ਕਛਨਾਏ ਨਾਨਕ ਗੁਰਮੁਖ ਨਾਮ ਜਪਤ ਗਤ ਪਾਏ ਮਨ ਕਾਮਨਾ ਤੀਰ ਦੇ ਛੁਟੈ ਗਰਭ ਕੁਮਨ ਮਨ ਤੇ ਹੁਟੈ ਸੋਚ ਕਰੇ ਦਿਨ ਸ ਰਾਤ ਮਨ ਕੀ ਮੈ ਨਤਨ ਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੇ ਮਨ ਤੇ ਕਬਹੁ ਨ ਵਿਖਿਆ ਟਰੈ ਚਰ ਤੋ ਵਹਿ ਬੋਧੇ ਅਨੀਤ ਸੁਧ ਖਾ ਹੋਏ ਕਾਚੀ ਭੀਤ ਮਨ ਹਰ ਕੇ ਨਾਮ ਕੀ ਮੈ ਮਊਚੈ ਨਾਨਕ ਨਾਮ ਦਰੇ ਪਤਤ ਬਹੁ ਮੂਚ ਬਹੁਤ ਸਿਆਨਪ ਜਮਕਾ ਭੋਪੇ ਆਪੇ ਅਨੁਕ ਜਤਨ ਕਰ ਤ੍ਰਿਸਨ ਧਰਾਪੈ ਭੇਖ ਅਨੇਕ ਅਗਨਿ ਬੁਝੈ ਕੋਟ ਪਾ ਤਰਗਨਿ ਸਜੈ ਛੂਟ

ਸਭਾਇ ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਦੇ ਸਦਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਇਹ ਹੁਮੇ ਸ਼ੋਰੈ ਜੇ ਕੋ ਜਨ ਮਨ ਤੇ ਡਰੈ ਸਾਜਨਾ ਕੀ ਸਰਣੀ ਪਰੈ ਜਿਸ ਜਨ ਕੋ ਪ੍ਰਦਾਸ ਪਿਆਸਾ ਨਾਨਕ ਤਾ ਕੈ ਬਰ ਪ੍ਰਜਾਸਾ ਸੁਰ ਪੁਰਖ ਮੈਂ ਪੁਰ ਪ੍ਰਧਾਨ ਸਾਧ ਸੰਗ ਜਾ ਕਾ ਮਿਟੇ ਅਭਿਮਾਨ ਆਪਸ ਕੋ ਜੋ ਜਾਣੇ ਨੀਚਾ ਸੋ ਕਨੀਐ ਸਭ ਤੇ ਉੱਚਾ ਜਾ ਕਾ ਮਨ ਹੋਏ ਸਰ ਕਰੀਨਾ ਹਰ ਹਰ ਨਾਮ ਤਿਨ ਖੜਕਾ ਚੀਨਾ ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸਿਠ ਸਾਜਨਾ ਸੁਖ ਦੁਖ ਜਨ ਸੰਦ ਟੀਤਾ ਨਾਨ ਪਾ ਪੁਨੀ ਨਿਪਾ ਨਿਰਤਨ ਕੋ ਤਨ ਤਿਰੋ ਨਾਮ ਨਥਾਵੇ ਕੋ ਨਾਮ ਤੇਰਾ ਥਾ ਨਮਾਨੇ ਕੋ ਪ੍ਰਭ ਤੇਰੋ ਮਾਨ ਸਭ ਟਾਕੋ ਦੇਵੋ ਦਾਨ ਕਰਨ ਕਰਾਵਨ ਹਰ ਸਵਾਮੀ ਸਭ ਟਾਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੂ ਆਪੇ ਆਪਣ ਸੰਗਾ ਪ੍ਰਵਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਕਵਨ ਜਾਣ ਕੋਏ ਸਰਬ ਧਰਮ ਸਿਰ ਧਰਮ ਹਰ ਕੋ ਨਾਮ ਜਪ ਨਿਰਵਲ ਕਰਮ ਸਗਲ ਕਿਰਿਆ ਮੈਂ ਉਤਮ ਕਿਰਿਆ ਸਾਧ ਸੰਗ ਦੁਰਮਤਮਰ ਹਿਰਿਆ ਸਗਲ ਉਦਮ ਉਦਮ ਫਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਪਾਣੀ ਮੈਂ ਉਤ ਪਾਣੀ ਹਰ ਕੋ ਜਸ

ਇਹ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲੈ ਉਥੋਂ ਨਾਨਕ ਸੀ ਜੈ। ਜੇ ਪ੍ਰਸਾਦ ਧਾਰ ਉੱਪਰ ਸੁਖ ਵਸੇ, ਸੁੱਤ ਪ੍ਰਾਤ ਮੀਤ ਬੰਤਾ ਸੰਗ ਹੱਸੈ। ਜੇ ਪ੍ਰਸਾਦ ਪੀਵੇ ਸੀਤਲ ਜਲਾ, ਸੁਖਦਾਈ ਪਵਨ ਪਾਵਕ ਅਮੁੱਲਾ। ਜੇ ਪ੍ਰਸਾਦ ਭੋਗੇ ਸਭ ਰਸਾ, ਸਗਲ ਸਮੰਗਰੀ ਸਮੰਗਰੀ ਸੰਗ ਸਾਥ ਵਸਾ। ਦੀਨੇ ਹਸਤ ਪਾਵ ਕਰਨੇ ਤੇ ਰਸਨਾ, ਤਿਸੇ ਤਿਆਗ ਅਵਰ ਸੰਗ ਰਚਨਾ। ਐਸੇ ਦੁੱਖ ਮੁੜ ਅੰਤ ਬਿਆਪੈ, ਨਾਨਕ ਕਾਲ ਲਿਓ ਪ੍ਰਵਿਆਪੇ। ਆਦੰਤ ਜੋ ਰਾਖਨ ਹਾਰ, ਤੇ ਸਿਓ ਪ੍ਰੀਤ ਨ ਕਰੇ ਗਵਾਰ। ਜਾ ਕੀ ਸੇਵਾ ਨਵਨਿਤ ਪਾਵੇ, ਤਾਂ ਸਿਓ ਮੂੜਾ ਮਨ ਨਹੀਂ ਲਾਵੇ। ਜੋ ਠਾਕਰ ਸਰ ਸਦਾ ਹਜ਼ੂਰੇ, ਤਾਂ ਕੋ ਅੰਧਾ ਜਾਣ ਤੋਂ ਦੂਰੇ। ਜਾ ਕੀ ਟਹਿਲ ਪਾਵੇ ਦਰਗਾਹ ਮਾਨ, ਤਿਸੇ ਵਿਸਾਰੇ ਮੁਕਤ ਜਾਣ। ਸਦਾ ਸਦਾ ਇਹੋ ਭੁੱਲਣ ਹਾਰ, ਨਾਨਕ ਰਾਖਨ ਹਾਰ ਪਾਰ। ਰਤਨ ਤਿਆਗ ਕੌਟੀ ਸੰਗ ਰਚੇ, ਸਾਹ ਛੋਟ ਝੂਠ ਸੰਗ ਮਚੈ। ਜੋ ਛੱਡਣਾ ਸੋ ਅਸਥਿਰ ਕਰ ਮਾਨੈ, ਜੋ ਹੋਵਨ ਸੋ ਦੂਰ ਪੁਰਾਨੈ। ਛੋੜ ਜਾਏ ਤਿਸਕਾ ਸ਼ਰਮ ਕਰੈ, ਸੰਗ ਸਾਹਿ ਤਿਸ ਪਰ ਹਰੈ। ਚੰਦਨ ਲੇਪ ਉਤਾਰੇ ਧੋਏ, ਗੁਰਤ ਪ੍ਰੀਤ ਪਸ਼ਮ ਸੰਗ ਹੋਏ। ਅੰਧਕੂਪ ਮੈਂ ਪੁੱਤ ਵਿਕਰਾਲ, ਨਾਨਕ ਕਾਲ ਲਿਓ ਪ੍ਰਭਦਿਆਲ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਬਾਹਰ ਭੇਖਣ ਧਰਮਲ ਮਾਇਆ, ਸ਼ਬਦ ਨਾਹੀਂ ਕਛ ਕਰੇ ਛਪਾਇਆ। ਬਾਹਰ ਗਿਆਨ ਧਿਆਨ ਇਸਨਾਨ, ਅੰਤਰ ਵਿਆਪੇ ਲੋਭ ਸਵਾਨ। ਅੰਤਰ ਅਗਨ ਬਾਹਰ ਤਨ ਸੁਹਾ, ਗਲ ਪਾਥਰ ਕੈਸੇ ਧਰੇ ਅਥਾ। ਜਾ ਕੇ ਅੰਤਰ ਵਸੇ ਪ੍ਰਭਾਵ, ਨਾਨਕ ਤੇ ਜਨ ਸਹਿਜ ਸਮਾਤ। ਸੁਣੇ ਅੰਦਾ ਕੈਸੇ ਮਾਰਗ ਪਾਵੇ, ਕਰ ਗੈ ਲਿਓ ਓੜ ਨਿਭਾਵੈ। ਕਹਾਂ ਬਜਾਰ ਬੂਝੇ ਡੋਰਾ, ਨਿਸ ਕਹੀਏ ਤੋ ਸਮਝੇ ਭੋਰਾ। ਕਹਾਂ ਵਿਸ਼ਨ ਪਦ ਗਾਵੇ ਗੁੰਗ, ਯਤਨ ਕਰੇ ਤੋ ਵੀ ਸੁਰ ਭੰਗ। ਕਹਿ ਪਿੰਗਲ ਪਰਬਤ ਪਰ ਪਵਨ, ਨਹੀਂ ਹੋ ਊਆ ਉਸ ਗਵਨ। ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ। ਸੰਗ ਸਹਾਈ ਸੁਹਾਵੇ ਨ ਚੀਤ, ਜੋ ਬੈਰਾਹੀ ਤਾ ਸਿਉ ਪ੍ਰੀਤ। ਬਲਵਾ ਕੇ ਗ੍ਰਹਿ ਭੀਤਰ ਵਸੇ, ਅਨਕੇਲ ਮਾਇਆ ਰੰਗ ਰਸੇ। ਟੜਕਰ ਮਾਨੇ ਮਨੇ ਪ੍ਰਤੀਤ, ਕਾਲ ਨਾ ਆਵੇ ਮੂੜੇ ਚੀਤ। ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾਂ ਲੋਭ ਤਰੋਹ। ਇਹ ਆਹੂ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਓ ਆਪਣ ਕਰ ਕਰਮ। ਤੂੰ ਠਾਕਰ ਤੋਂ ਪੈ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ। ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਕ ਨੇਰੇ। ਕੋਏ ਨ ਜਾਣੇ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ। ਸਗਲ ਸਮੱਗਰੀ ਤੁਮਰੇ ਸੂਤਰ ਧਾਰੀ, ਤੁਮ ਤੇ ਹੋਏ ਸੁਆਗਿਆਕਾਰੀ। ਤੁਮਰੀ ਗਦਮੇ ਤੁਮ ਹੀ ਜਾਣੀ, ਨਾਨਕ ਦਾਸ ਸਦਾ ਕੁਰਬਾਨੀ। ਸਲੋਕ।

ਆਏ ਸਵਰੀ ਨਸ ਵਸਤੂ ਲੈ ਪਾਸ਼ੇ ਪਾਵੇ ਏਕ ਬਸ ਕਾਰਨ ਬਖੋੜ ਗਵਾਵੇ ਏਕ ਭੀ ਨਾ ਦੇ ਦਸ ਭੀ ਹਿਰਲੇ ਤੋ ਮੂੜਾ ਕਹੁ ਕਹਾ ਕਰੇ ਜਿਸ ਠਾਕਰ ਸਿਉ ਨਾਹੀ ਚਾਰਾ ਤਾਕੋ ਕੀਜੇ ਸਾਧ ਨਮਸਕਾਰਾ ਜਾ ਕੇ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਹੂ ਮਨ ਬੂਠਾ ਜਿਸ ਜਨੇ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗੰਤ ਸਾ ਆਪਣੇ ਦੇ ਰਾਸ ਖਾਤ ਪੀਤ ਵਰਤੇ ਅਨੰਦ ਉਲਾਸ ਆਪਣੀ ਮਾਨ ਕਛ ਬਹੁਰ ਸਾਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਭਰੋਸਕਾ ਵਿਸ਼ਵਾਸ ਨਾ ਹੋਵੈ ਜਿਸ ਕੀ ਬਸ ਤਿਸੇ ਆਗਿਆ ਰਾਖੇ ਪ੍ਰਭ ਕੀ ਆਗਿਆ ਮਾਨੈ ਮਾਥੈ ਉਸਦੇ ਚੌਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਕ ਭਾਤ ਮਾਇਆ ਕੇ ਹੇਤ ਸਰਪਰ ਹੋਵਤ ਜਾਨ ਅਨੇਤ ਬ੍ਰਿਖ ਛਾਇਆ ਸੋ ਰੰਗ ਲਾਵੈ ਉਹ ਬਿਨਸੇ ਉਹ ਮਨ ਪਛਤਾਵੈ ਜੋਤੀ ਸੇ ਸੋ ਚਾਲਣ ਹਾਰ ਲਪਟ ਰਹੇ ਉਤੈ ਅੰਧ ਅੰਧਾਰ ਬਟਾਉ ਸੋ ਜੋ ਲਾਵੇ ਨੇ ਤਾਕੋ ਹਾਥ ਨਾ ਆਵੇ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲਹਿ ਲਾਈ ਮਿਥਿਆ ਤਨ ਧਨ ਕੁਟੰਬ ਸਵਾਇਆ ਮਿਥਿਆ ਹਉਮੈ ਮਮਤਾ ਮਾਇਆ ਮਿਥਿਆ ਰਾਜ ਧੋਵਨ ਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਸ ਅਸਤੀ ਅਸਵਸਤਰਾ ਮਿਥਿਆ ਰੰਗ ਸੰਗ ਮਾਇਆ ਭੇਖ ਹਸਤਾ ਮਿਥਿਆ ਧ੍ਰੋਹ ਮੋਹ ਅਭਿਮਾਨ ਮਿਥਿਆ ਆਪਸ ਉੱਪਰ ਕਰਤ ਗੁਮਾਨ ਅਸਥਿਰ ਭਗਤ ਸਾਧ ਕੀ ਸਰਨ ਨਾਨਕ ਜਪ ਜਪ ਜੀਵੇ ਹਰ ਕੇ ਚਰਨ ਮਿਥਿਆ ਸਨ ਪਰ ਨਿੰਦਾ

ਹੋਗਾ। ਸਾਧ ਕੀ ਮਹਿਮਾ ਵੇਦ ਨ ਜਾਣੈ, ਜੇਤਾ ਸੁਣੈ ਤੇਤਾ ਬਖਿਆਨੈ। ਸਾਧ ਕੀ ਉਪਮਾ ਤੇ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ। ਸਾਧ ਕੀ ਸ਼ੋਭਾ ਕਾ ਨਾਹੀ ਅੰਤ, ਸਾਧ ਕੀ ਸ਼ੋਭਾ ਸਦਾ ਬੇਅੰਤ। ਸਾਧ ਕੀ ਸ਼ੋਭਾ ਊਚ ਤੇ ਉੱਚੀ, ਸਾਧ ਕੀ ਸ਼ੋਭਾ ਮੂਚ ਤੇ ਮੁੱਚੀ। ਸਾਧ ਕੀ ਸ਼ੋਭਾ ਸਾਧ ਬਨਿਆਈ, ਨਾਨਕ ਸਾਧ ਪ੍ਰਭ ਭੇਦ ਨਾ ਭਾਈ ਸਲੋਕ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਇਕ ਸਮਿਨ ਕੋਏ। ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ, ਬ੍ਰਹਮ ਗਿਆਨੀ ਸਦਾ ਨਿਰਲੇਪ। ਜੈਸੇ ਜਲ ਮੈਂ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ। ਜੈਸੇ ਸੂਰ ਸਰਬ ਕੋ ਸੂਖ, ਬ੍ਰਹਮ ਗਿਆਨੀ ਕੈ ਦ੍ਰਿਸ਼ ਸਮਾਨ। ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ, ਬ੍ਰਹਮ ਗਿਆਨੀ ਕੈ ਧੀਰਜ ਏਕ। ਜਿਉ ਬਸਦਾ ਕੋ ਖੁਦੈ ਕੋ ਚੰਦਨ ਲੇਪ, ਬ੍ਰਹਮ ਗਿਆਨੀ ਕਾ ਇਹੈ ਗੁਨਾਉ। ਨਾਨਕ ਜਿਉ ਪਾਵਕ ਕਾ ਸਹਿ ਸੁਭਾਉ, ਬ੍ਰਹਮ ਗਿਆਨੀ।

ਤਰਵਾਲ ਕਬੂ ਹੋਏ ਬਹਿ ਬੜ ਰਾਜਾ ਕਬੂ ਪੇਖਾਰੀ ਨੀਚ ਕਾ ਸਾਜਾ ਕਬੂ ਆਪ ਕੀਰਤ ਮੈਂ ਆਵੈ ਕਬੂ ਭਲਾ ਭਲਾ ਕਹਾਵੈ ਜਿਉ ਪ੍ਰਭ ਰਾਖੈ ਤਿਵਹੀ ਰਹਿ ਗੁਰਪ੍ਰਸਾਦ ਨਾਨਕ ਸੱਚ ਕਹਿ ਕਬੂ ਹੋਏ ਪੰਡਿਤ ਕਰੇ ਬਖਿਆਨ ਕਬੂ ਮੋਨ ਧਾਰੀ ਲਾਵੈ ਧਿਆਨ ਕਬੂ ਤੜ ਤੀਰਥ ਇਸ਼ਨਾਨ ਕਬੂ ਸਿੱਧ ਸਾਧਕ ਮੁਗਿਆਨ ਕਬੂ ਕੀਟ ਹਸਤ ਪਤੰਗ ਹੋਏ ਜੀਆਂ ਅਨਕ ਜੂਨ ਭਰਮੈ ਭਰਮੀਆ ਨਾਨਾ ਰੂਪ ਜਿਉਂ ਸਵਾਂਗੀ ਦਿਖਾਵੈ ਜਿਉਂ ਪ੍ਰਭ ਭਾਵੈ ਤਿਵੈ ਨਚਾਵੈ ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ ਕਬੂ ਸਾਧ ਸੰਗਤੇ ਪਾਵੈ ਉਸ ਸਥਾਨ ਤੇ ਬੋਰ ਨ ਆਵੈ ਅੰਤਰ ਹੋਏ ਗਿਆਨ ਪ੍ਰਗਾਸ਼ ਉਸ ਸਥਾਨ ਕਾ ਨਹੀਂ ਵਿਨਾਸ਼ ਮਨ ਤਾ ਨਾਮ ਰਤੇ ਇੱਕ ਰੰਗ ਸਦਾ ਬਸੈ ਪਾਰ ਬ੍ਰਹਮ ਕੈ ਸੰਗ ਜਿਉ ਜਲ ਮੈਂ ਜਲ ਆਏ ਖਟਾਨਾ ਤਿਉ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ ਸਲੋਕ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ ਅਸ਼ਟਪਦੀ ਜਿਸ ਕੈ ਅੰਤਰ ਰਾਜ ਬਿਮਾਨ ਸੋ ਨਰਕ ਪਾਤੀ ਹੋਵਤ ਸੋਆਨ ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ ਆਪਸ ਕੋ ਕਰਮਵੰਤ ਕਹਾਵੈ ਜਨਮ ਮਰੈ ਬਜੂਨ ਪ੍ਰਮਾਵੈ ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਗਿਆਨ ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ ਨਾਨਕ ਇਹਾ ਮੁਕਤ ਆਗੈ ਸੁਖ ਪਾਵੈ ਧਨਵੰਤਾ ਹੋਏ ਕਰ ਗਰਬਾਵੈ ਤ੍ਰਿਣ ਸਮਾਨ ਕਸ਼ ਸੰਗ ਨ ਜਾਵੈ ਬਹੁ ਲਸ਼ਕਰ ਮਾਨ ਖੂਪਰ ਕਰੇ ਆਸ ਪਲ ਭੀਤਰ ਤਾਂ ਕਾ ਹੋਏ ਬਿਨਾਸ਼ ਸਭ ਤੇ ਆਪ ਜਾਣੈ ਬਲਵੰਤ ਖਿਨ ਮੈਂ ਹੋਏ ਜਾਏ ਪਸਮੰਤ ਕਿਸੈ ਨ ਬਦੈ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰਪ੍ਰਸਾਦ ਜਾਂ ਕਾ ਮਿਟੈ ਅਭਿਮਾਨ ਸੋ ਜਨ ਨਾਨਕ ਦਰਗਾਹ ਪ੍ਰਵਾਨ ਕੋਟ ਕਰਮ ਕਰੈ ਹੋ ਧਾਰੇ ਸ਼ਰਮ ਪਾਵੈ ਸਗਲੇ ਬਿਰਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਨਕ ਜਤਨ ਕਰੇ ਆਤਮ ਨਹੀਂ ਦਰਵੈ ਹਰ ਦਰਗਾਹ ਕਹੁ ਕੈਸੇ ਗਵੈ ਆਪਸ ਕਹੁ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨ ਆਵੈ ਸਰਬ ਕੀ ਰੇਨ ਜਾਂ ਕਾ ਮਨ ਹੋਏ ਕਹੁ ਨਾਨਕ ਤਾਂ ਕੀ ਨਿਰਮਲ ਸੋਏ ਜਬ ਲਗ ਜਾਣੈ ਮੁਝ ਤੇ ਕਾਸ਼ ਹੋਏ ਤਬ ਇਸ ਕਹੁ ਸੁਖ ਨਾਹੀ ਕੋਏ ਜਾ ਬੇ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੂਨ ਮੈਂ ਫਿਰਤਾ ਜਬ ਤਾਰੈ ਕੋ ਬੈਰੀ ਮੀਤ ਤਬ ਲਗ ਨਿਚਲ ਨਾਹੀ ਚੀਤ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇਸ ਜਾਏ ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰਪ੍ਰਸਾਦ ਨਾਨਕ ਹੋਂ ਛੂਟੈ ਸੈਸ ਖਟੇ ਲਖ ਕੋ ਉਠ ਥਾਵੈ ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ ਅਨਕ ਭੋਗ ਬਿਖਿਆ ਕੇ ਕਰੈ ਨਹ ਤ੍ਰਿਪਤਾਵੈ ਖਪ ਖਪ ਮਰੈ ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਬ੍ਰਿਥੇ ਸਭ ਕਾਜੇ ਨਾਮ ਰੰਗ ਸਰਬ ਸੁਖ ਹੋਏ ਬੜਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਨੇ ਆਪੇ ਆਪ ਸਦਾ ਸਦਾ ਨਾਨਕ ਹਰਿ ਜਾਪ ਕਰਨ ਕਰਾਵਨ ਕਰਨੈ ਹਾਰ ਇਸ ਕੈ ਹਾਥ ਕਹਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਕਿਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੂੰ ਕੈ ਸੰਗ ਬੂਝੈ ਦੇਖੈ ਕਰੇ ਵਿਵੇਕ ਆਪੇ ਏਕ ਆਪੇ ਅਨੇਕ ਮਰੈ ਨਾ ਬਿਨਸੈ ਆਵੈ ਨਾ ਜਾਏ ਨਾਨਕ ਸਾਧ ਹੀ ਰਹਿਆ ਸਮਾਏ ਆਪ ਉਪਦੇਸ਼ੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ ਆਪ ਕੀਨੋ ਆਪਣ ਵਿਸਥਾਰ ਸਭ ਕਾਸ਼ ਉਸ ਕਹੋ ਕਰਨੈ ਹਾਰ ਉਸ ਤੇ ਭਿੰਨ ਕਹੋ ਕਿਛ ਹੋਏ ਥਾਂ ਥਨੰਤਰ ਏਕੈ ਸੋਏ ਆਪਣੇ ਚਲਤ ਆਪ ਕਰਨੈ ਹਾਰ ਕੌਤਕ ਕਰੈ ਰੰਗ ਅਪਾਰ ਮਨ ਮੈਂ ਆਪ
मन अपने माहे नानक कीमत कहन न जाए। सत सत सत प्रभ स्वामी गुर प्रसाद किने वखियानी। सच सच सच सब कीना कोट मदे किने बिरले चीना। भला भला भला तेरा रूप अत सुंदर अपार अनूप। निर्मल निर्मल निर्मल तेरी बाणी कट कट सुनी श्रवण बखियाणी। पवित्र पवित्र पवित्र पुनीत नाम जपै नानक मन प्रीत सलोक। संत शरण जो जन परै सो

ਸਪਸ਼ਟ ਪਦੀ ਸੰਤ ਕੈ ਦੁੱਖ ਨ ਅਰਜਾ ਘਟੈ ਸੰਤ ਕੈ ਦੁੱਖ ਨ ਜਮ ਤੇ ਨਹੀਂ ਛੁਟੈ ਸੰਤ ਕੈ ਦੁੱਖ ਨ ਸੁਖ ਸਭ ਜਾਏ ਸੰਤ ਕੈ ਦੁੱਖ ਨਰਕ ਮੈਂ ਪਾਏ ਸੰਤ ਕੈ ਦੁੱਖ ਨ ਮਤ ਹੋਏ ਮਲੀਨ ਸੰਤ ਕੈ ਦੁੱਖ ਨ ਸ਼ੋਭਾ ਤੇ ਹੀਨ ਸੰਤ ਕੇ ਹਤੇ ਕੋ ਰਖੈ ਨਾ ਕੋਏ ਸੰਤ ਕੈ ਦੁੱਖ ਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਪੀ ਤਰੈ ਸੰਤ ਕੇ ਦੁੱਖ ਨ ਤੇ ਮੁਖ ਭਵੈ ਸੰਤਨ ਕੈ ਦੁੱਖ ਨ ਕਾਗ ਜਿਉਂ ਲਵੈ ਸੰਤਨ ਕੈ ਦੁੱਖ ਸੰਤਨ ਕੈ ਦੁੱਖ ਨ ਸਰਪ ਜੋਨ ਪਾਏ ਸੰਤ ਕੈ ਦੁੱਖ ਨ ਤ੍ਰਿਗਤ ਜੋਨ ਕਿਰਮਾਏ ਸੰਤਨ ਕੈ ਦੁੱਖ ਨ ਤ੍ਰਿਸ਼ਨਾ ਮੈਂ ਜਲੈ ਸੰਤ ਕੈ ਦੁੱਖ ਨ ਸਭ ਕੁਸ਼ਲੈ ਸੰਤ ਕੈ ਦੁੱਖ ਨ ਤੇਜ ਸਭ ਜਾਏ ਸੰਤ ਕੇ ਦੁੱਖ ਨ ਨੀਚ ਨੀਚਾਏ ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਓਏ ਪੀ ਗਤ ਪਾਹੇ ਸੰਤ ਕਾ ਨਿੰਦਕ ਮਹਾ ਅਤਤਾਈ ਸੰਤ ਕਾ ਨਿੰਦਕ ਖਿਣ ਟਿਕ ਨ ਪਾਈ ਸੰਤ ਕਾ ਨਿੰਦਕ ਮਹਾ ਹਤਿਆਰਾ ਸੰਤ ਕਾ ਨਿੰਦਕ ਪਰਮੇਸ਼ੁਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀਆ ਅਰਦੀਨ ਸੰਤ ਕੇ ਨਿੰਦਕ ਕੋ ਸਰਬ ਰੋਗ ਸੰਤ ਕੇ ਨਿੰਦਕ ਕੋ ਸਦਾ ਬਿਜੋਗ ਸੰਤ ਕੇ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੈ ਤਾਂ ਉਸ ਕਾ ਪੀ ਹੋਏ ਮੋਖ ਸੰਤ ਕਾ ਦੁਖੀ ਸਦਾ ਅਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ ਸੰਤ ਕੇ ਦੁਖੀ ਕੋ ਡਾਣ ਲਾਗੈ ਸੰਤ ਕੇ ਦੁਖੀ ਕੋ ਸਭ ਤਿਆਗੈ ਸੰਤ ਕਾ ਦੁਖੀ ਮਾਂ ਅਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ ਸੰਤ ਕਾ ਦੁਖੀ ਜਨਮੈ ਮਰੈ ਸੰਤ ਕੀ ਦੁੱਖ ਨਾ ਸੁਖ ਤੇ ਟਰੈ ਸੰਤ ਕੇ ਦੁਖੀ ਕੋ ਨਾਹੀ ਠਾਉ ਨਾਨਕ ਸੰਤ ਭਾਵੈ ਤਾਂ ਲਏ ਮਿਲਾਏ ਸੰਤ ਕਾ ਦੁਖੀ ਅਧ ਬੀਚ ਤੇ ਟੁੱਟੈ ਸੰਤ ਕਾ ਦੁਖੀ ਕਿਤੈ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਕੋ ਉਦਿਆਨ ਭਰਮਾਈਐ ਸੰਤ ਕਾ ਦੁਖੀ ਉੱਜੜ ਪਾਈਐ ਸੰਤ ਕਾ ਦੁਖੀ ਅੰਤਰ ਤੇ ਥੋਥਾ ਜਿਉ ਸਾਸ ਬਿਨਾ ਮ੍ਰਿਤ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਣ ਬੀਜ ਆਪੇ ਹੀ ਖਾਹੇ ਸੰਤ ਕੇ ਦੁਖੀ ਕੋ ਅਵਰ ਨਾ ਰਾਖਣ ਹਾਰ ਨਾਨਕ ਸੰਤ ਭਾਵੈ ਤਾਂ ਲਏ ਉਭਾਰ ਸੰਤ ਕਾ ਦੁਖੀ ਓ ਬਿਲ ਲਾਏ ਜਿਉ ਜਲ ਬਿਹੂਨ ਮਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜਿਉ ਪਾਵਕ ਈ ਦਨ ਨਹੀਂ ਧਰਾਪੈ ਸੰਤ ਕਾ ਦੁਖੀ ਛੁਟੈ ਅਕੇਲਾ ਜਿਉ ਬੁਆੜ ਤਿਲ ਖੇਤ ਮਾਹੇ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ ਕਿਰਤ ਨਿੰਦਕ ਕਾ ਤੁਰ ਹੀ ਪਿਆ ਨਾਨਕ ਜੋ ਤਿਸ ਭਾਵੈ ਸੋਈ ਥਿਆ ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ ਸੰਤ ਕਾ ਦੁਖੀ ਸੰਤ ਕੇ ਦੁਖੀ ਕੋ ਦਰਗਾ ਮਿਲੈ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨਾ ਮਰੈ ਨਾ ਜਿਵਾਈਐ ਸੰਤ ਕੇ ਦੁਖੀ ਕੀ ਪੁਜੈ ਨਾ ਆਸਾ ਸੰਤ ਕਾ ਦੁਖੀ ਉੱਠ ਚਲੈ ਨਿਰਾਸ਼ਾ ਸੰਤ ਕਾ ਦੁਖ ਨਾ ਤ੍ਰਿਸ਼ਟੈ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ ਪਿਆ ਕਿਰਤ ਨਾ ਮੇਟੈ ਕੋਏ ਨਾਨਕ ਜਾਣੈ ਸੱਚਾ ਸੋਏ ਸਭ ਘਟ ਤਿਸਕੇ ਉਹ ਕਰਨੈ ਹਾਰ ਸਦਾ ਸਦਾ ਤਿਸ ਕਹੋ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਧਿਆਵੋ ਸਾਸ ਗਿਰਾਸ ਸਭ ਕਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੁਥੀਆ ਆਪਣਾ ਖੇਲ ਆਪ ਕਰਨੈ ਹਾਰ ਦੂਸਰ ਕੌਣ ਕਹੈ ਵਿਚਾਰ ਜਿਸਨੂੰ ਕਿਰਪਾ ਕਰੈ ਤਿਸੇ ਆਪਣ ਨਾਮ ਦੇ ਬੜ ਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਨਪ ਸੁਰਜਨੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰਖੋ ਨਾਨਕ ਦੁਖ ਭਰਮ ਪਉ ਜਾਏ ਅਸ਼ਟਪਦੀ ਮਾਨੁ ਕੀ ਟੇਕ ਬ੍ਰਿਥੀ ਸਭ ਜਾਨ ਦੇਵਨ ਕਉ ਏਕੈ ਭਗਵਾਨ ਜਿਸ ਕਹਿ ਦੀਐ ਰਹੇ ਅਗਾਏ ਬੌਰ ਨਾ ਤ੍ਰਿਸ਼ਨਾ ਲਾਗੈ ਆਏ ਮਾਰੈ ਰਾਖੈ ਏਕੁਆ ਮਾਨੁ ਕੈ ਕਿਸ਼ਨਾ ਹੀ ਹਾਥ ਤਿਸਕਾ ਹੁਕਮ ਬੋ ਸੁਖ ਹੋਏ ਤਿਸਕਾ ਨਾਮ ਰਾ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨ ਲਾਗੈ ਕੋਏ ਉਸਤਤ ਮਨ ਮੈਂ ਕਰ ਨਿਰੰਕਾਰ
कर मन मेरे सत विहार, निर्मल रसना अमृत पियो, सदा सुहेला कर ले जियो, नैनो पेग ठाकुर का रंग, साध संग बिनसै सब संग, चरण चलो मार्ग गोबिंद, मिटे पाप जपिए हर बिंद, कर हर कर्म श्रवण हर कथा, हर दरगा नानक उजल मथा, बड़ भागी ते जन जग माहे, सदा सदा हर के गुण गाहे, राम नाम जो करह विचार, से तनवंत गनी संसार, मन तन मुख बोले हर मुखी, सदा सदा जानो ते सुखी, एको एक एक पछाने, ए तुत की ओ सोजी जाने, नाम संग जिसका मन मानिया, नानक तिने निरंजन जानिया, गुर प्रसाद अपना आप सुजे, तिसकी जानू तृष्णा बुझे, साध संग हर हर जस कहत, सर्व रोग त्यो हर जन रहत, अनदिन कीर्तन केवल बखियान, ग्रस्त मैं सोई निर्वाण, एक ऊपर जिस जन की आसा, तिसकी कटिया जम की फासा, पार ब्रह्म की जिस मन पूख, नानक तिसैन लागै दुख, जिसको हर प्रभ मन चित आवै, सो संत सुहेला नहीं डुलावै, जिस प्रभ अपना कृपा करे, सो सेव को किसते डरे, जैसा सा तैसा दृष्टाया, अपने कार्य में आप समाया, सोदत सोदत सोदत सीजिया, गुर प्रसाद तत सब बुझिया, जब देखो तब सब किश मूल, नानक सो सूखम सोई स्थूल, ना किश जन्म ना किश मरे, आपन चलत आप ही करे, आवन जावन दृष्टन दृष्टा ज्ञाकारी धारी सब श्रेष्ठ, आपे आप सकल में आप, अनक जुगत रच थाप थाप, अवनाशी ना ही किश खंड, तारण तार रहो ब्रह्मांड, अलख पे पुरख प्रताप, आप जपाए ता नानक जाप, जिन प्रभ जाता सो शोभावंत, सगल संसार उदरै तिन मंत, प्रभ के सेवक सगल उदारन, प्रभ के सेवक दुख विसारन, आपे मिल लए कृपाल, गुर का शब्द जप पहे निहाल, उनकी सेवा सोई लागे, जिसनो कृपा करें बड़ भागे, नाम जपत पावे विश्राम, नानक तिन पुरख को उत्तम करमान, जो किश करे सो प्रभ कै रंग, सदा सदा बसै हर संग, सह सुपाए हो वैसो होए, करने हर पिछाणे सोए, प्रभु का किया जन मीठ लगाना, जैसा सा तैसा दृष्टाना, जिस ते उपजे तिस माहे समाए, ओए सुख निदान उन्हू बन आए, आपस को आप दीनो मान, नानक प्रभ जन एको जान, सलोक सर्व कला भरपूर प्रभ।

ਤਾਰੇ ਸਗਲ ਆਕਾਰ, ਨਾਮ ਕੇ ਤਾਰੇ ਪੁਰੀਆਂ ਸਭ ਭਵਨ, ਨਾਮ ਕੈ ਸੰਗ ਉਦਰੇ ਸੁਨ ਸ਼ਰਵਣ, ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ, ਰੂਪ ਸਤ ਜਾਂ ਕਾ ਸਤ ਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂ ਸਤ ਸਜਾਂ ਕੀ ਮਾਣੀ, ਸਤ ਪੁਰਖ ਸਭ ਮਾਹਿ ਸਮਾਣੀ, ਸਤ ਕਰਮ ਜਾਂ ਕੀ ਰਚਨਾ, ਸਤ ਮੂਲ ਸਾ ਸਤ ਉਤਪਤ, ਸਤ ਕਰਨੀ ਨਿਰਮਲ ਨਿਰਮਲੀ, ਜਿਸੇ ਬੁਝਾਏ ਤਿਸੈ ਸਭ ਭਲੀ, ਸਤ ਨਾਮ ਪ੍ਰਭ ਕਾ ਸੁਖਦਾਈ, ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ, ਸਤ ਬਚਨ ਸਾਧੂ ਉਪਦੇਸ਼, ਸਤ ਤੇ ਜਨ ਜਾਂ ਕੈ ਹਿਰਦੈ ਪ੍ਰਵੇਸ਼, ਸਤ ਨਿਰਤ ਬੂਝੈ ਜੇ ਕੋਏ, ਨਾਮ ਜਬ ਤਾਂ ਕੀ ਗਤ ਹੋਏ, ਆਪ ਸਤ ਕੀਆ ਸਭ ਸਤ, ਤੇ ਆਪੇ ਜਾਣੈ ਆਪਣੀ ਮਿਤ ਗਤ, ਜਿਸ ਕੀ ਸ੍ਰੇਸੋ ਕਰਨੈ ਹਾਰ, ਅਵਰ ਨ ਬੂਝ ਕਰਤ ਵਿਚਾਰ, ਕਰਤੇ ਕੀ ਮਿਤ ਨ ਜਾਣੈ ਕੀਆ, ਜੋ ਤਿਸ ਨਾਨਕ ਜੋ ਤਿਸ ਪਾਵੈ ਸੁਵਰਤੀਆ, ਬਿਸਮਨ ਬਿਸਮਰ ਭਏ ਬਿਸਮਾਦ, ਜਿਨ ਬੂਝਿਆ ਤਿਸਾਇਆ ਸਵਾਦ, ਪ੍ਰਭ ਕੈ ਰੰਗ ਰਾਜਨ ਰਹੇ, ਗੁਰ ਕੈ ਬਚਨ ਪਦਾਰਥ ਲੈ ਉਦਾਤੇ, ਦੁੱਖਾ ਢਣਾਰ ਜਾਂ ਕੈ ਸੰਗਤ ਰਹਿ ਸੰਸਾਰ, ਜਨ ਕਾ ਸੇਵਕ ਸੁਵੜ ਭਾਗੀ, ਜਨ ਕੈ ਸੰਗ ਏਕਲਿਵ ਲਾਗੀ, ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰ ਪ੍ਰਸਾਦ ਨਾਨਕ ਫਲ ਪਾਵੈ, ਸਲੋਕ ਆਦਿ ਸੱਚ ਜੁਗਾਦ ਸੱਚ ਹੈ, ਪੇ ਸੱਚ ਨਾਨਕ ਹੋਸੀ ਪੇ ਸੱਚ ਇਸ਼ਟਪਦੀ, ਚਰਨ ਸਾ ਸਤ ਪਰਸਨਾਰ, ਪੂਜਾ ਸਾ ਸਤ ਸੇਵਦਾਰ, ਦਰਸ਼ਨ ਸਾ ਸਤ ਭੇਖਨਾਰ, ਨਾਮ ਸਾ ਸਤ ਧਿਆਵਨਾਰ, ਆਪ ਸਤ ਸਾ ਸਭ ਧਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭ ਭਗਤਾ, ਸੁਰਤ ਸਾ ਸਤ ਜਾ ਸੁਨਤਾ, ਮੁਜਨਹਾਰ ਕੋ ਸਾ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ, ਸਾਤ ਸਰੂਪ ਹਿਰਦੈ ਜਿਨ ਮਾਨਿਆ, ਕਰਨ ਕਰਾਵਨ ਤਿਨ ਮੂਲ ਪਛਾਣਿਆ, ਜਾਂ ਕਹਿ ਹਿਰਦੈ ਵਿਸ਼ਵਾਸ ਪ੍ਰਭਾਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ, ਪੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਿਆ ਤਿਸ ਮਾਏ ਸਮਾਨਾ, ਬਸਤ ਮਾਹੇ ਲੈ ਬਸਤ ਗੜਾਈ, ਤਾਂ ਕੋ ਭਿੰਨ ਨਾ ਕਹਿ ਨਾ ਜਾਈ, ਬੂਝੈ ਬੂਝਣ ਹਾਰ ਬਿਵੇਕ, ਨਾਰਾਇਣ ਮਿਲੈ ਨਾਨਕ ਏਕ, ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ, ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੀ ਨਿਰਮਲ ਰੀਤ, ਠਾਕੁਰ ਕੋ ਸੇਵਕ ਜਾਣੈ ਸੰਗ, ਪ੍ਰਭ ਕਾ ਸੇਵਕ ਨਾਮ ਕੈ ਰੰਗ, ਸੇਵਕ ਕੋ ਪ੍ਰਭ ਪਾਲਣ ਹਾਰਾ, ਸੇਵਕ ਕੀ ਰਾਖੈ ਨਿਰੰਕਾਰਾ, ਸੇਵਕ ਕੋ ਪ੍ਰਭ ਪਾਲਣ ਹਾਰਾ, ਸੇਵਕ ਕੀ ਰਾਖੈ ਨਿਰੰਕਾਰਾ, ਪ੍ਰਭ ਕਾ ਸੇਵਕ ਨਾਮ ਕੈ ਰੰਗ, ਸੇਵਕ ਕੋ ਪ੍ਰਭ ਪਾਲਣ ਹਾਰਾ, ਸੇਵਕ ਕੀ ਰਾਖੈ ਨਿਰੰਕਾਰਾ, ਸੋ ਸੇਵਕ ਜਿਸ ਦਇਆ ਪ੍ਰਭ ਧਾਰੈ, ਨਾਨਕ ਸੋ ਸੇਵਕ ਸਾਥ ਸਾਥ ਸੰਭਾਰੈ,

0: ਤਾਂ ਕਿ ਗਤਮਿਤ ਕੋਈ ਨਲਾਖੈ ਪ੍ਰਭ ਕੇ ਸੇਵਕ ਕੋ ਨਾ ਪਹੁੰਚੈ, ਪ੍ਰਭ ਕੇ ਸੇਵਕ ਊਚ ਤੇ ਉੱਚੇ, ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦਾ ਦਿਸ਼ ਪ੍ਰਗਟਾਇਆ। ਨਿੱਕੀ ਕੀਰੀ ਮੈਂ ਕਲ ਰਾਖੈ, ਭਸਮ ਕਰੈ ਲਸ਼ਕਰ ਕੋਟ ਲਾਖੈ, ਜਿਸ ਕਾ ਸਾਸ ਨ ਕਾੜਤ ਆਪ, ਤਾਂ ਕੋ ਰਾਖ ਦੇ ਕਰ ਹਾਥ, ਮਾਨਸ ਯਤਨ ਕਰਤ ਬਹੁ ਭਾਂ, ਤਿਸਕੇ ਕਰਤ ਬਿਰਥੇ ਜਾਤ, ਮਾਰੈ ਨ ਰਾਖੈ ਅਵਰ ਨ ਕੋਏ, ਸਰਬ ਜੀਆਂ ਕਾ ਰਾਖਾ ਸੋਏ, ਕਾਏ ਸੋਚ ਕਰੇ ਰੇ ਪ੍ਰਾਣੀ, ਜਪ ਨਾਨਕ ਪ੍ਰਭ ਲਖ ਵਿਡਾਣੀ, ਬਾਰੰਗ ਬਾਰ ਬਾਰ ਪ੍ਰਭ ਜਪੀਐ, ਭੀ ਅੰਮ੍ਰਿਤੇ ਮਨ ਤਨ ਤ੍ਰਪੀਐ, ਨਾ ਅੰਮ੍ਰਿਤਨ ਜਿਨ ਗੁਰਮੁਖ ਪਾਇਆ, ਤਿਸ ਕਿਸ਼ਵਰ ਨਾਹੀ ਦ੍ਰਿਸ਼ਟਾਇਆ, ਨਾਮ ਧਨ ਨਾਮੋ ਰੂਪ ਰੰਗ, ਨਾਮੋ ਸੁਖਰ ਨਾਮ ਕਾ ਸੰਗ, ਨਾਮ ਰਸ ਜੋ ਜਨ ਤ੍ਰਿਪਤਾਨੇ, ਮਨ ਤਨ ਨਾਮੈ ਨਾਮ ਸਮਾਨੇ, ਉਠਤ ਬੈਠ ਸੋਵਤ ਨਾਮ, ਕਹੁ ਨਾਨਕ ਜਨ ਕਹਿ ਸਦ ਕਾਮ, ਬੋਲੋ ਜਾ ਜੀਵਾ ਦਿਨ ਰਾਤ, ਪ੍ਰਭ ਆਪਣੇ ਜਨ ਕੀਨੀ ਦਾਤ, ਕਰੈ ਭਗਤ ਆਤਮ ਕਹਿ ਚਾਏ, ਪ੍ਰਭ ਆਪਣੇ ਸੁਰਹਿ ਸਮਾਏ, ਜੋ ਹੋਆ ਹੋਵ ਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਨੈ, ਤਿਸ ਕੀ ਮਹਿਮਾ ਕੌਣ ਬਖਾਨੋ, ਤਿਸ ਕਾ ਗੁਣ ਕਹਿ ਏਕ ਨਾ ਜਾਣੋ, ਆਟ ਪੈਰ ਪ੍ਰਭ ਸੇ ਹਜੂਰੇ, ਕਹੁ ਨਾਨਕ ਸੇਈ ਜਨ ਪੂਰੇ, ਮਨ ਮੇਰੇ ਤਿਨ ਕੀ ਓਟ ਲੇ, ਮਨ ਤਨ ਆਪਣਾ ਤਿਨ ਜਨ ਦੇ, ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕ ਕਾ ਦਾਤਾ, ਤਿਸ ਕੀ ਸ਼ਰਨ ਸਰਬ ਸੁਖ ਪਾਵੈ, ਤਿਸ ਕੈ ਦਰ ਸਭ ਪਾਪ ਮਿਟਾਵੈ, ਅਵਰ ਸਿਆਣਪ ਸਗਲੀ ਛਾੜ, ਤਿਸ ਜਨ ਕੀ ਤੂੰ ਸੇਵਾ ਲਾਗ, ਆਵਣ ਜਾ ਨਾ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ, ਸਲੋਕ ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਤਿਸ ਕਹਿ ਸੰਗ ਸਿਖ ਉਦਰੈ, ਨਾਨਕ ਹਰ ਗੁਣ ਗਾਓ ਅਸ਼ਟਪਦੀ, ਸਤਿਗੁਰ ਸੇ ਕੀ ਕਰੈ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ, ਸਿੱਖੀ ਗੁਰ ਦੁਰਮਤ ਮਲ ਹਿਰੈ, ਗੁਰਬਚਨੀ ਹਰ ਨਾਮ ਉਚਰੈ, ਸਤਿਗੁਰ ਸੇ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ, ਸਤਿਗੁਰ ਸੇ ਕੋ ਨਾਮ ਧਨ ਦੇ, ਗੁਰ ਕਾ ਸਿੱਖ ਬਿੜਭਾਗੀ ਹੈ,
1: ਆਪਸ ਕਉ ਕਰ ਕਛੁ ਨ ਜਨਾਵੈ, ਹਰਿ ਹਰਿ ਨਾਮ ਹਿਰਦੈ ਸਭ ਧਿਆਵੈ, ਮਨ ਬੀਚੈ ਸਤਿਗੁਰ ਕੈ ਪਾਸ, ਤੇ ਸਿਵ ਕੇ ਕਾਰਜ ਰਾਸ, ਸੇਵਾ ਕਰਤ ਹੋਇ ਨਿਕਾਮੀ, ਤਿਸ ਕੋ ਹੋਤ ਪਰ ਆਪਸ ਸਵਾਮੀ, ਆਪਣੀ ਕਿਰਪਾ ਜਿਸ ਆਪ ਕਰੀ, ਨਾਨਕ ਸੋ ਸਿਵ ਗੁਰ ਕੀ ਮਤ ਲੇ, ਬੀਸ ਬਿਸਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ, ਸੋ ਸਤਿਗੁਰ ਜਿਸ ਹਿਰਦੈ ਹਰਿ ਨਾਉ, ਅਨਕ ਬਾਰ ਗੁਰ ਕੋ ਬਲ ਜਾਉ, ਸਰਬ ਨਿਧਾਨ ਜੀ ਕਾ ਦਾਤਾ, ਅਠ ਪਹਿਰ ਭਾਰ ਬ੍ਰਹਮ ਰੰਗ ਰਾਤਾ, ਬ੍ਰਹਮ ਹੈ ਜਨ ਜਨ ਮੈਂ ਭਾਰ ਬ੍ਰਹਮ, ਇੱਕ ਆਪਣਾ ਹੀ ਕਛ ਭਰਮ, ਸਹਿ ਸਿਆਣ ਬਲਿਆ ਨਾ ਜਾਈਐ, ਨਾਨਕ ਐਸਾ ਗੁਰਬਡ ਭਾਗੀ ਪਾਈਐ, ਸਫਲ ਦਰਸ਼ਨ ਪਿਖਤ ਪੁਨੀਤ, ਪਰਸਤ ਚਰਨ ਗਤ ਨਿਰਮਲ ਰੀਤ, ਭੇਟਤ ਸੰਗ ਰਾਮ ਗੁਣ ਰਵੀ, ਪਾਰ ਬ੍ਰਹਮ ਕੀ ਦਰਗਾਹ ਗਵੀ, ਸੁਣ ਕਰ ਬਚਨ ਕਰਨ ਆਗਾਨੇ, ਮਨ ਸੰਤੋਖ ਆਤਮ ਪਤੀਆਂ ਨੇ, ਪੂਰਾ ਗੁਰ ਅਖਿਓ ਜਾਂ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ, ਗੁਣ ਬੇਅੰਤ ਕੀਮਤ ਨੀ ਪਾਏ, ਨਾਨਕ ਜਿਸ ਭਾਵੈ ਤਸਲੇ, ਮਿਲਾਏ ਜੇ ਬਾਏ ਕੁਸਤ ਅਨੇਕ, ਸਤਿਪੁਰਖ ਪੂਰਨ ਵਿਵੇਕ, ਕਾਹੂ ਬੋਲ ਨ ਪਹੁੰਚਤ ਪ੍ਰਾਣੀ, ਅਗਾਮੇ ਅਗੋਚਰ ਪ੍ਰਭ ਨਿਰਬਾਣੀ, ਨਿਰਾਹਾਰ ਨਿਰਵੈਰ ਸੁਖਦਾਈ, ਤਾਂ ਕੀ ਕੀਮਤ ਕਿਨੇ ਨਾ ਪਾਈ, ਅਨਕ ਭਗਤ ਬੰਧਨ ਨਿਤ ਕਰੈ, ਚਰਨ ਕਮਲ ਹਿਰਦੈ ਸਿਮਰੈ, ਸਤ ਬਲਿਹਾਰੀ ਸਤਿਗੁਰੇ ਆਪਣੇ, ਨਾਨਕ ਜਿਸ ਪ੍ਰਸਾਦੈ ਸਭ ਪ੍ਰਭ ਜਪਣੇ, ਇਹ ਹਰ ਰਸ ਭਾਵੈ ਜਨ ਕੋਏ, ਅੰਮ੍ਰਿਤ ਪੀਵੈ ਅਮਰ ਸੋਏ, ਉਸ ਪੁਰਖ ਨਾਹੀ ਕਦੇ ਵਿਨਾਸ਼, ਜਾਂ ਕਹਿ ਮਨ ਪ੍ਰਗਟੇ ਗੁਣਤਾਸ, ਆਠ ਪਹਿਰ ਹਰਿ ਕਾ ਨਾਮ ਲਈ, ਸੱਚ ਉਪਦੇਸ਼ ਸੇਵਕੋ ਦੀ, ਮੋਹ ਮਾਇਆ ਕੈ ਸੰਗ ਨਾ ਲੇਪ, ਮਨ ਮੈਂ ਰੱਖੈ ਹਰ ਹਰ ਏਕ, ਅੰਧਕਾਰ ਦੀਪਕ ਪ੍ਰਗਾਸੇ, ਨਾਨਕ ਭਰਮ ਮੋਹ ਦੁਖ ਤਾਹਤੇ ਨਾਸੇ, ਤਪਤ ਮਾਹੇ ਠਾਂਡ ਵਰਤਾਈ, ਆਨੰਦ ਭਇਆ ਦੁਖ ਨਾਠੇ ਭਾਈ, ਜਨਮ ਮਰਨ ਕੇ ਮਿੱਟੇ ਅੰਦੇਸ਼ੇ, ਸਾਧੂ ਕੇ ਪੂਰਨ ਉਪਦੇਸ਼ੇ, ਭਉ ਚੂਕਾ ਨਿਰਪੋਹੇ ਬਸੇ ਸਕਲ ਬਿਆਦ, ਮਨ ਤੇ ਖੈ ਨਸੇ ਜਿਸ ਕਾ ਸਤਨ ਕਿਰਪਾ ਧਾਰੀ, ਸਾਧ ਸੰਗ ਜਮ ਨਾਮ ਮਰਾਰੀ, ਥਿਤ ਪਾਈ ਚੁੱਕੇ ਭ੍ਰਮ ਗਵਨ, ਸੁਣ ਨਾਨਕ ਹਰ ਹਰ ਜਸ ਰਵਨ, ਨਿਰਗੁਣ ਆਪ ਸਰਗੁਣ ਪੀ ਓਹੀ, ਕਲਾ ਧਾਰ ਦਿਨ ਸਗਲੀ ਮੋਹੀ, ਆਪਣੇ ਚਰਿੱਤ ਪ੍ਰਭ ਆਪ ਬਣਾਏ, ਆਪਣੀ ਕੀਮਤ ਆਪੇ ਪਾਏ, ਹਰ ਬਿਨ ਦੂਜਾ ਨਾਹੀ ਕੋਏ, ਸਰਬ ਨਿਰੰਤਰ ਏਕੋ ਸੋਏ, ਓਤ ਪੋਤ ਰਵਿਆ ਰੂਪ ਰੰਗ, ਭੈ ਪ੍ਰਗਾਸ਼ ਸਾਰ ਕੈ ਸੰਗ,

ਮਨ ਪਰਗਾ। ਸ਼ਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲੱਗਾ ਮੀਠਾ। ਸਗਲ ਸਮਗਰੀ ਇਕ ਇਸ ਘਟ ਮਾਹਿ ਅਨਕਰੰਗ ਨਾਨ ਦ੍ਰਿਟਾਹਿ। ਨਾਉ ਨਿਦਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸ਼ਰਾਮ ਸੁਨ, ਸਮਾਧਨ ਹਤਾ ਨਾਦ ਕਹਿ ਨਾ ਜਾਈਏ। ਚਰਜ ਬਿਸਮਾਰ ਤਿਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤੇ ਜਨ ਸੋ ਜੀ ਪਾਏ। ਸੋ ਅੰਤਰ ਸੋ ਬਾਹਰ ਅਨੰਤ, ਘਟਕੜ ਵਿਆਪਰਿਆ ਭਗਵੰਤ। ਧਰਨ ਮਾਹੀ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ। ਬੰਤਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ। ਪਾਉਣ ਪਾਣੀ ਬੈਸੰਤਰ ਮਾਹੇ, ਚਾਰ ਕੁੰਡਾਂ ਦਿਸ਼ੇ ਸਮਾਹੇ। ਤਿਸ ਤੇ ਪੈ ਨਹੀਂ ਕੋਠਾਉ, ਗੁਰਪ੍ਰਸਾਦ ਨਾਨਕ ਚੁਗ ਪਾਉ। ਵੇਦ ਪੁਰਾਣ ਸਿਮਰਤ ਮੈਂ ਦੇਖ, ਸਸੀਰ ਸੂਰ ਨਖਤਰ ਮੈਂ ਏਕ। ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਅਡੋਲ ਨ ਕਬਹੂੰ ਡੋਲੈ। ਸਰਬ ਕਲਾ ਕਰਖੇ ਲੈ ਖੇਲ, ਮੋਲ ਨ ਪਾਈਆ ਗੁਣਾਇਆ ਬੋਲ। ਸਰਬ ਜੋਤ ਮੈਂ ਜਾਂ ਕੀ ਜੋਤ, ਧਾਰ ਸਵਾਮੀ ਓਤ ਪੋਤ। ਗੁਰਪ੍ਰਸਾਦ ਭਰਮ ਕਾ ਨਾਸ਼, ਨਾਨਕ ਤਿਨ ਮਹਿ ਬਿਸਾਸ। ਸੰਤ ਜਨਾ ਕਾ ਪੇਖਣ ਸਭ ਬ੍ਰਹਮ, ਸੰਤ ਜਨਾ ਕਾ ਹਿਰਦੈ ਸਭ ਧਰਮ। ਸੰਤ ਜਨਾ ਸੁਣੈ ਸ਼ੁਭ ਬਚਨ, ਸਰਬ ਵਿਆਪੀ ਰਾਮ ਸੰਗ ਰਚਨ। ਜਿਨ ਜਾਤਾ ਤਿਸ ਕੀਏ ਰਹਿਤ, ਸਤ ਬਚਨ ਸਾਧੂ ਸਭ ਕਹਿਤ। ਜੋ ਜੋ ਹੋਏ ਸੋਈ ਸੁਖ ਮਾਨੈ, ਕਰਨ ਕਰਾਵਣਾ ਹਰ ਪ੍ਰਭ ਜਾਣੈ। ਅੰਤਰ ਬਸੇ ਬਾਹਰ ਪੀਓਹੀ, ਨਾਨਕ ਦਰਸ਼ਨ ਦੇਖ ਸਾ ਮੋਹੀ। ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ। ਤਿਸ ਭਾਵੈ ਤਾਂ ਕਰੇ ਵਿਸਤਾਰ, ਤਿਸ ਭਾਵੈ ਤਾਂ ਏਕੰਕਾਰ। ਅਨ ਕਲਾ ਲਖੀ ਨਾ ਜਾਏ, ਜਿਸ ਭਾਵੈ ਤਿਸਲੈ ਮਿਲਾਏ। ਕਵਨ ਨਿਕਟ ਕਵਨ ਕਹੀਐ ਦੂਰ, ਆਪੇ ਆਪ ਆ ਭਰਪੂਰ। ਅੰਤਰਗਤ ਜੇ ਸਾਪ ਜਨਾਏ, ਨਾਨਕ ਤਿਸ ਜਨਿਆ ਬੁਝਾਏ। ਸਰਬ ਭੂਤਿਆ ਵਰਤਾਰਾ, ਸਰਬ ਨੈਣ ਆਪ ਪੇਕਣ ਹਾਰਾ। ਸਗਲ ਸਮਗਰੀ ਜਾ ਕਾ ਤਨਾ, ਆਪਣ ਜਸ ਆਪ ਹੀ ਸੁਣਾ। ਆਵਣ ਜਾਣੇ ਖੇਲ ਬਣਾਇਆ, ਆ ਗਿਆ ਕਾਰੇ ਕੀ ਨੀ ਮਾਇਆ। ਸਭ ਕੈ ਮਾਤਾ ਲਿਪਤੂ ਰਹਿਆ, ਜੋ ਕੁਛ ਕਹਿਣਾ ਸੋ ਆਪੇ ਕਹੇ। ਆ ਗਿਆ ਆਵੇ ਆ ਗਿਆ ਜਾਏ, ਨਾਨਕ ਜਾ ਭਾਵੈ ਤਾਂ ਲਈ ਸਮਾਈ। ਇਸ ਤੇ ਹੋਏ ਸੁਨਾ ਹੀ ਬੁਰਾ, ਉਰੈ ਕਹੋ ਕਿਨੇ ਕੁਛ ਕਰਾਇਆ। ਭਲਾ ਕਰ ਤੂੰ ਤਾਂ ਤਨੀਕੀ, ਆਪੇ ਜਾਣੇ ਆਪਣੇ ਜੀ ਕੀ। ਆਪ ਸਾਜ ਧਾਰੀ ਸਭ ਸਾਚ, ਓਤ ਪੋਤਾ ਪਰ ਸੰਗਰਾਚ। ਤਾਂ ਕਿ ਗਤ ਮੈਂ ਤੇ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋ ਜੀ ਪਾਏ। ਤਿਸ ਕਾ ਕੀ ਆ ਸਭ ਪ੍ਰਵਾਨ, ਗੁਰਪ੍ਰਸਾਦ ਨਾਨਕੇ ਜਾਣ। ਜੋ ਜਾਣੈ ਤੇ ਸਦਾ ਸੁਖ ਹੋਏ, ਆ ਮਿਲਾਏ ਲਏ ਪ੍ਰਭ ਸੋਏ। ਓ ਤਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਰਾਇਆ। ਜਨ ਆਵਨ ਕਾ ਇਹ ਸੁਭਾਉ, ਜਨ ਕੈ ਸੰਗ ਚਿਤਾਵੈ ਨਾਉ। ਆਪ ਮੁਕਤ ਮੁਕਤ

ਪੂਰਾ ਜਾਂ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ। ਅਸ਼ਟਪਦੀ ਪੂਰੇ ਗੁਰ ਕਾ ਸੁਣਿਆ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ, ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰਾ ਚਿੰਦ, ਆਸ ਅਨਿਤ ਤਿਆਗੋ ਤਰੰਗ, ਸੰਤ ਜਨਾ ਕੀ ਧੂਰ ਮਨ ਮੰਗੇ, ਆਪ ਛੋੜ ਬੇਨਤੀ ਕਰੋ, ਸਾਰ ਸੰਗ ਅਗਨ ਸਾਗਰ ਤਰੋ, ਹਰ ਧਨ ਕੇ ਭਰ ਲੇਹ ਭੰਡਾਰ, ਨਾਨਕ ਗੁਰਪੂਰੇ ਨਮਸਕਾਰ। ਖੇਮ ਕੁਸ਼ਲ ਸਹਿਜਾਨੰਦ, ਸਾਧ ਸੰਗ ਪਜ ਪਰਮਾਨੰਦ, ਨਰਕ ਨਿਵਾਰੇ ਉਧਾਰੋ ਜੀਓ, ਗੁਣ ਗੋਬਿੰਦ ਅੰਮ੍ਰਿਤ ਰਸ ਪੀਓ, ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾਂ ਕੇ ਰੰਗ ਅਨੇਕ, ਗੋਪਾਲ ਦਮੋਦਰ ਦੀਨ ਦਇਆਲ, ਦੁਖ ਭੰਜਨ ਪੂਰਨ ਕਿਰਪਾਲ, ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਇਹ ਆਧਾਰ, ਉੱਤਮ ਸਲੋਕ ਸਾਰ ਕੇ ਬਚਨ, ਅਮੋਲੀਕ ਲਾਲ ਏ ਰਤਨ, ਸੁਣਤ ਕਮਾਵਤ ਹੋਤੇ ਉਧਾਰ, ਆਪ ਤਰੈ ਲੋਕਾਂ ਨਿਸਤਾਰ, ਸਫਲ ਜੀਵਨ ਸਫਲਤਾ ਕਾ ਸੰਗ, ਜਾ ਕੈ ਮਨ ਲਾਗਾ ਹਰ ਰੰਗ, ਜੈ ਜੈ ਸ਼ਬਦ ਅਨਾਹਦ ਵਾਜੈ, ਸੁਣ ਸੁਣੇ ਆਨੰਦ ਕਰੀ ਪ੍ਰਭ ਗਾਜੈ, ਪ੍ਰਗਟੇ ਗੋਪਾਲ ਮਹੰਤ ਕੈ ਮਾਥੇ, ਨਾਨਕ ਕੁਦਰੇ ਤਿਨ ਕੈ ਸਾਥੇ, ਸ਼ਰਨ ਜੋਗ ਸੁਨ ਸ਼ਰਨੀ ਆਏ, ਕਰ ਕਿਰਪਾ ਪ੍ਰਭਾ ਮਿਲਾਏ, ਮਿਟ ਗਏ ਬੈਰ ਭਾਈ ਸਭ ਰਹਿਣੀ, ਅੰਮ੍ਰਿਤ ਨਾਮ ਸਾਧ ਸੰਗ ਲੈਣ ਸੋ ਪ੍ਰਸੰਨ, ਭਾਈ ਗੁਰਦੇਵ ਪੂਰਨ ਹੋਈ ਸੇਵ ਕੀ ਸੇਵ, ਆਲ ਜੰਜਾਲ ਬੇਕਾਰ ਤੇ ਰਹਿਤੇ, ਰਾਮ ਨਾਮ ਸੁਨ ਰਸਨਾ ਕਹਿਤੇ, ਕਰ ਪ੍ਰਸਾਦ ਦਇਆ ਪ੍ਰਭ ਧਾਰੀ, ਨਾਨਕ ਨਿਭੇ ਖੇਪ ਹਮਾਰੀ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ, ਸੁਖਮਨੀ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਬਸੈ ਸੋ ਹੋਤ ਨਿਧਾਨ, ਸਰਬ ਇੱਛਾ ਤਾਂ ਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ, ਸਭ ਤੇ ਊਚ ਪਾਏ ਅਸਥਾਨ, ਬਹੁਰ ਨ ਹੋਵੇ ਆਵਣ ਜਾਣ, ਹਰ ਧਨ ਖਾੜ ਚਲੈ ਜਨ ਸੋਏ, ਨਾਨਕ ਜਿਸੈ ਪ੍ਰਾਪਤ ਹੋਏ, ਖੇਮ ਸ਼ਾਂਤ ਰਿੱਧ ਨਵ ਨਿਧ, ਬੁੱਧ ਗਿਆਨ ਸਰਬ ਤਾਂ ਸਿੱਧ, ਵਿਦਿਆ ਤਪ ਜੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉਤਮ ਇਸ਼ਨਾਨ, ਚਾਰ ਪਦਾਰਥ ਕਮਲ ਪ੍ਰਗਾਸ਼, ਸਭ ਕੈ ਮਧ ਸਗਲ ਤੇ ਉਦਾਸ, ਸੁੰਦਰ ਚਤੁਰ ਤਤ ਕਾ ਬੇਤਾ, ਸਮਦਰਸ਼ੀ ਇਕ ਦ੍ਰਿਸ਼ਟੇਤਾ, ਇਹ ਫਲ ਤਿਸ ਜਨ ਕੈ ਮੁਖ ਭਣੇ, ਗੁਰੂ ਨਾਨਕ ਨਾਮ ਬਚਨ ਮਨ ਸੁਣੇ, ਇਹ ਨਿਧਾਨ ਜਪੈ ਮਨ ਕੋਏ, ਸਭ ਜੁਗ ਮੈਂ ਤਾਂ ਕੀ ਗਤ ਹੋਏ, ਗੁਣ ਗੋਬਿੰਦ ਨਾਮ ਧੁਨ ਬਾਣੀ, ਸਿਮਰਤ ਸ਼ਾਸਤਰ ਵੇਦ ਬਖਾਣੀ, ਸਗਲ ਮਤਾਂਤ ਕੇਵਲ ਹਰ ਨਾਮ, ਗੋਬਿੰਦ ਭਗਤ ਕੈ ਮਨ ਵਿਸ਼ਰਾਮ, ਕੋਟ ਪਰਾਧ ਸਾਧ ਸੰਗ ਮਿਟੈ, ਸੰਤ ਕਿਰਪਾ ਤੇ ਜਮਤੀ ਛੁਟੈ, ਜਾਂ ਕੈ ਮਸਤਕ ਕਰਮ ਪ੍ਰਭ ਪਾਏ, ਸਾਧ ਸ਼ਰਨ ਨਾਨਕ ਤੇ ਆਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕੇ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਹੇ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸਵਾਮੀ, ਸੁੱਖ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਹੈ, ਜਿਸ ਦੇਹ ਸੁ ਪਾਵੇ, ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁੱਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿੱਟੋਂ, ਜਿਸ ਦੀਆਂ ਹੀ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੂ ਪਿਆਰੂ, ਸਾਚਾ ਨਾਮ ਮੇਰਾ ਆਧਾਰੂ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਰ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਰ ਜਿਨ ਕਉ ਸੀ ਨਾਮ ਹਰ ਕੈ ਲਾਗੇ, ਕਹਿ ਨਾਨਕ ਤਾਂ ਸੁਖ ਹੁਆ ਤਿਤ ਕਰ।

ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੀ ਹੋਈ ਸਹਾਇ, ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੇ, ਕਰਨੋ ਨਿਤ ਆਵੇ ਧਾਏ, ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੰਗੇ, ਜੁਗੋ ਜੋਗੇ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਾਧਾ ਰੱਖ ਆਪ, ਵਾਹਿਗੁਰੂ ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਹੈ ਪਾਤਸ਼ਾਹ ਜੀ, ਉਹ ਸੰਧਿਆ ਸਮੇਂ ਨੂੰ ਮੁੱਖ ਰੱਖਦਿਆਂ ਆਪ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸ਼ਬਦ ਚੌਂਕੀ ਉਪਰੰਤ ਸੋਧ ਦਾ ਰਹਿਰਾਸ ਸਾਹਿਬ ਜੀ ਦੀ ਪਾਵਨ ਬਾਣੀ ਦੇ ਜਾਪ ਕੀਤੇ ਗਏ ਪਾਤਸ਼ਾਹ ਜੀ, ਇਸੇ ਲੜੀ ਤਹਿਤ ਦਰ ਕਰਦੇ ਪ੍ਰੀਤਵਾਨ ਭਾਈ ਕਵਲਜੀਤ ਸਿੰਘ ਵਾਲੀਆ ਤੇ ਸਮੂਹ ਵਾਲੀਆ ਪਰਿਵਾਰ ਵੱਲੋਂ ਬੱਚੀ ਮੰਨਤ ਕੌਰ ਵਾਲੀਆ ਦੇ ਆਨੰਦ ਕਾਰਜਾਂ ਦੀ ਸਫਲਤਾ ਦੀ ਯਾਚਨਾ ਕਰਦਿਆਂ ਹੋਇਆਂ ਸੇਵਕ ਪਰਿਵਾਰ ਵੱਲੋਂ ਧੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ, ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਆਰੰਭ ਕਰਵਾਏ ਗਏ, ਆਪ ਜੀ ਦੀ ਮਹਾਨ ਕਿਰਪਾ ਹੋਈ, ਪਾਤਸ਼ਾਹ ਜੀ ਨਿਰਵਿਘਨਤਾ ਸਹਿਤ ਸੰਪੂਰਨਤਾ ਉਪਰੰਤ 6 ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਕੀਤੇ ਗਏ, ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ, ਸਮੂਹ ਸੇਵਕ ਪਰਿਵਾਰ ਦੇ ਸਿਰ ਤੇ ਬੱਚਿਆਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਦੁੱਖਾਂ ਕਲੇਸ਼ਾਂ ਦਰਿਦਰਾਂ ਵਿਘਨਾਂ ਦੇ ਨਾਸ ਸੁੱਖਾਂ ਦੇ ਪ੍ਰਕਾਸ਼ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ, ਸਮੂਹ ਸੰਗਤ ਦੀ ਕੀਤੀ ਹੋਈ ਅਰਦਾਸ ਬੇਨਤੀ ਦਰ ਤੇ ਪ੍ਰਵਾਨ ਕਰਨੀ, ਕਦਮ ਕਦਮ ਲੇਖੇ ਵਿੱਚ ਲਾਉਣਾ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੇ ਕੇ ਨਵਾਜਣਾ, ਸੇਵਕਾਂ ਦੇ ਆਰੰਭੇ ਹੋਏ ਕਾਰਜ ਆਪ ਜੀ ਨੇ ਆਪ ਰਾਸ ਕਰਨੇ, ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ, ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਸੇਵਕਾਂ ਵੱਲੋਂ ਆਪ ਜੀ ਨੂੰ ਸੁੰਦਰ ਪੋਸ਼ਾਕ ਕੇ ਭੇਟ ਕੀਤੇ ਗਏ, ਆਪ ਜੀ ਨੇ ਅੰਗੀਕਾਰ ਕੀਤੇ ਨੇ ਪਵਿੱਤਰ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ, ਕਿਰਪਾ ਕਰੋ ਪਾਵਨ ਹੁਕਮ ਦੀ ਦਾਤ ਬਖਸ਼ ਕੇ ਸਮੂਹ ਸੰਗਤ ਨੂੰ ਨਿਹਾਲ ਕਰੋ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਸਰਬਾਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇ।

ਧੰਨ ਵਾਹਿਗੁਰੂ ਸਾਹਿਬ ਜੀ, ਧੰਨ ਵਾਹਿਗੁਰੂ ਸਾਹਿਬ ਜੀ। ਕੀਤਾ ਲੋੜੀਏ ਕੰਮ ਸੁਹਰ ਪੈ ਆਖੀਏ, ਕਾਰਜ ਦੇਹ ਸਵਾਰ ਸਤਿਗੁਰ ਸੱਚ ਸਾਖੀਐ। ਧੰਨ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਧ ਪਛਾਣ। ਹਾਥ ਦੇ ਰਾਖੇ ਕਰੇ ਆਪਣੇ, ਸਦਾ ਸਦਾ ਰੰਗ ਮਾਣ।

ਸਾਚਾ ਸਾਹਿਬ ਸਦ ਮਿਹਰਵਾਨ, ਬੰਦ ਪਾਇਆ ਮੇਰੇ ਸਤਿਗੁਰ ਪੂਰੇ, ਹੋਈ ਸਰਬ ਕਲਿਆਣ ਰਹਾਉ। ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਜੀਉ ਪਾਏ ਪਿੰਡ ਜਿਨ ਸਾਜਿਆ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ, ਅਤਿ ਸਤਿਕਾਰਯੋਗ ਸਤਸੰਗੀ ਜਨੋ ਵਡਭਾਗੇ ਹਾਂ, ਜਿੱਥੇ ਆਪ ਜੀਆਂ ਨੇ ਸੰਧਿਆ ਸਮੇਂ ਨੂੰ ਮੁੱਖ ਰੱਖਦਿਆਂ ਸੋਧਾ ਹੈਰਾ ਸਾਹਿਬ ਜੀ ਦੀ ਪਾਵਨ ਬਾਣੀ ਦੇ ਪਾਠ ਸਰਵਣ ਕੀਤੇ। ਸੇਵਕ ਪਰਿਵਾਰ ਭਾਈ ਕਵਲਜੀਤ ਸਿੰਘ ਵਾਲੀਆ ਅਤੇ ਸਮੂਹ ਵਾਲੀਆ ਪਰਿਵਾਰ ਵੱਲੋਂ, ਬੱਚੀ ਮੰਨਤ ਕੌਰ ਵਾਲੀਆ ਦੇ ਆਨੰਦ ਕਾਰਜਾਂ ਦੀ ਸਫਲਤਾ ਦੀ ਯਾਚਨਾ ਕਰਦਿਆਂ ਹੋਇਆਂ ਪਰਿਵਾਰ ਵੱਲੋਂ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਕਰਵਾਏ ਗਏ ਸਨ। ਨਿਰਵਿਘਨਤਾ ਸਹਿਤ ਸੰਪੂਰਨਤਾ ਉਪਰੰਤ ਪਰਿਵਾਰ ਦੀ, ਬੱਚਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਵਿੱਚ ਆਪ ਸੰਗਤਾਂ ਨੇ ਸ਼ਮੂਲੀਅਤ ਕੀਤੀ ਹੈ। ਇਸ ਮੌਕੇ ਤੇ ਸਤਿਗੁਰਾਂ ਨੇ ਜੋ ਪਾਵਨ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਪਵਿੱਤਰ ਉਪਦੇਸ਼ ਆਪ ਸੰਗਤਾਂ ਨੇ ਸਰਵਣ ਕੀਤੇ ਹਨ। ਭਲਕੇ ਗੁਰਦੁਆਰਾ ਸਾਹਿਬ ਵਿਖੇ 3 ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ ਐਤਵਾਰ ਸਵੇਰੇ 9:30 ਵਜੇ ਪੈਣਗੇ, ਉਪਰੰਤ ਹਫ਼ਤਾਵਾਰੀ ਦੀਵਾਨ ਸਜਣਗੇ। ਪਰਿਵਾਰਾਂ ਅਤੇ ਨਗਰ ਨਿਵਾਸੀਆਂ ਵੱਲੋਂ ਬੇਨਤੀ, ਆਪ ਜੀ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਸਮਾਂ ਹੈ ਗੁਰਬਾਣੀ ਸ਼ਬਦ ਕੀਰਤਨ ਦਾ। ਸੇਵਾ ਨਿਭਾਉਣਗੇ ਭਾਈ ਰਮਨਦੀਪ ਸਿੰਘ ਜੀ ਅੰਮ੍ਰਿਤਸਰ ਵਾਲੇ, ਉਹਨਾਂ ਦੇ ਜਥੇ ਪਾਸੋਂ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ। ਦੀਨਨ ਕੀ ਪ੍ਰਤਪਾਲ ਕਰੇ ਨਿਤ ਸੰਤ ਉਬਾਰ ਗਨੀਮਨ ਗਾਰੇ ਪਸ਼ ਪਸ਼ੂ ਨਗ ਨਾਗ ਨਰਾਧਿ ਸਰਬ ਸਮੈ ਸਭ ਕੋ ਪ੍ਰਤਪਾਰੈ। ਪੋਕਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ। ਦੀਨ ਦਿਆਲ ਦਇਆ ਨਿਦ ਦੁਖਨ ਦੇਖਤ ਹੈ ਪਰ ਦੇਤ ਨ ਹਾਰੈ। ਸਤਸੰਗਤ ਤੋਂ ਪਾ ਲਿੰਦਾ ਪ੍ਰੀਤਮ ਆਪਣੇ ਨੂੰ ਜਿਸ ਦੀ ਇੱਕ ਦੇ ਨਾਲ ਪ੍ਰੀਤ ਹੋਵੇ। ਉਹ ਪਾ ਲੈਂਦਾ ਸੱਜਣ ਆਪਣੇ ਨੂੰ ਜਿਸ ਦੀ ਇੱਕ ਦੇ ਨਾਲ ਪ੍ਰੀਤ ਹੋਵੇ, ਭਾਵੇਂ ਮੰਦਿਰ ਹੋਵੇ ਚਾਹੇ ਗੁਰਦੁਆਰਾ, ਭਾਵੇਂ ਗਿਰਜਾ ਤੇ ਚਾਹੇ ਮਸੀਤ ਹੋਵੇ, ਭਾਵੇਂ ਹਲ ਵਾਵੇ ਉਹ ਚਾਹੇ ਵੜੇ ਭੋਰੀ, ਭਾਵੇਂ ਗ੍ਰਿਸਤੀ ਤੇ ਚਾਹੇ ਅਤੀਤ ਹੋਵੇ, ਰੱਬ ਉਹਨਾਂ ਤਾਈਂ ਮਿਲਦਾ ਘਰ ਆ ਕੇ ਜਿਹਨਾਂ ਬੰਦਿਆਂ ਦੀ ਸਾਫ ਨੀਤ ਹੋਵੇ। ਉਹ ਸਮਝੇ ਆਤਮਾ ਵਿੱਚ ਪਰਮਾਤਮਾ ਨੂੰ। ਅਰ ਹੰਝੂ ਪੂੰਝਣ ਲਈ ਪਿਆਰ ਦਾ ਪੱਲਾ ਹੋਵੇ, ਤੇਰੇ ਚਰਨਾਂ 'ਚ ਦਾਤਾ ਅਰਦਾਸ ਮੇਰੀ, ਤੇਰੇ ਭਾਣੇ ਸਰਬੱਤ ਦਾ ਭਲਾ ਹੋਵੇ। ਪਰਮ ਪੂਜੀਏ ਪਾਦ ਵਾਲੀਏ ਕੁਲ ਆਲਮ ਹਜ਼ੂਰੇ ਅਨਵਰ ਸ਼ਬਦ ਬ੍ਰਹਮ ਸਤਿਗੁਰੂ ਰਾਜਾ ਨਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਵਿੱਚ ਸਜੇ ਵੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਹਜ਼ੂਰੀ ਅੰਦਰ ਜੁੜਮਿਲ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਮਾਣਯੋਗ ਸਤਸੰਗਤ ਜੀ ਆਓ। ਸਬੱਬ ਬਣਿਆ ਹੈ ਗੁਰੂ ਚਰਨਾਂ ਦੇ ਵਿੱਚ ਜੁੜਮਿਲ ਬੈਠਣ ਦਾ, ਸੁਭਾਗ ਸਮਾਂ ਬਣਿਆ ਹੋਇਆ ਹੈ। ਪਿਛਲੇ 10 ਕੁ ਦਿਨਾਂ ਤੋਂ ਦੁਪਹਿਰ ਦੇ ਦੀਵਾਨਾਂ ਦੇ ਵਿੱਚ ਰੈਗੂਲਰ ਦੀਵਾਨਾਂ ਵਿੱਚ ਹਾਜ਼ਰੀਆਂ ਢਾਡੀ ਜੱਥਾ ਭਰਦਾ ਰਿਹਾ ਹੈ। ਅੱਜ ਸ਼ਾਮ ਦੇ ਦੀਵਾਨਾਂ ਤੋਂ, ਜੋ ਸ਼ਾਮ ਦੇ ਦੀਵਾਨਾਂ ਦੀ ਆਰੰਭਤਾ ਹੋਈ ਹੈ, ਅਗਾਂਹ ਅਕਾਲ ਪੁਰਖ ਵਾਹਿਗੁਰੂ ਜਿਸ ਤਰ੍ਹਾਂ ਮਿਹਰ ਕਰੇਗਾ ਅਕਾਲ ਪੁਰਖ ਨੂੰ ਪਾਏਗਾ। ਨੱਕ ਨੱਥ ਖਸਮ ਹੱਥ ਕਿਰਤ ਤੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਦੇ ਮਹਾਂਵਾਕਾਂ ਮੁਤਾਬਕ ਜਿੰਨਾ ਕੁ ਸਮਾਂ ਸਬੱਬ ਬਣਦਾ ਹੈ ਆਪ ਸੰਗਤਾਂ ਦੀ ਸਨਮੁੱਖ ਸੇਵਾ ਕਰਨ ਦਾ, ਗੁਰ ਇਤਿਹਾਸ ਦੇ ਮਾਧਿਅਮ ਦੁਆਰਾ ਹਾਜ਼ਰੀ ਭਰਨ ਦਾ, ਆਪ ਜੀ ਦੇ ਸਨਮੁੱਖ ਢਾਡੀ ਜੱਥਾ ਹਾਜ਼ਰੀਆਂ ਭਰਿਆ ਕਰੇਗਾ। ਆਓ ਕੁਝ ਵੀ ਕਹਿਣ ਤੋਂ ਪਹਿਲਾਂ ਆਪ ਜਿੰਨੇ ਵੀ ਗੁਰੂ ਸਵਾਰੇ ਗੁਰੂ ਚਰਨਾਂ ਦੇ ਵਿੱਚ ਜੁੜਮਿਲ ਬੈਠੇ ਹੋ, ਇੱਕ ਵਾਰ ਮਨੋਵਿਰਤੀਆਂ ਨੂੰ ਇਕਾਗਰਤ ਕਰੀਏ। ਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਦਾ ਧਿਆਨ ਧਰਦਿਆਂ ਹਾਜ਼ਰੀਆਂ ਸਾਹਿਬਾਂ ਦੇ ਪਾਵਨ ਚਰਨਾਂ 'ਚ ਲਵਾਈਏ, ਅਦਬ ਵਿੱਚ ਆਈਏ ਤੇ ਸਾਰੀ ਸੰਗਤ ਇੱਕ ਵਾਰ ਕਹਿਣ ਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਆਪ ਜੀ ਜੁੜਮਿਲ ਬੈਠੇ ਹੋ। ਅੱਜ ਸ਼ਾਮ ਦੇ ਲੰਗਰਾਂ ਦੀਆਂ ਸੇਵਾਵਾਂ ਸੁਖਮਨੀ ਸਾਹਿਬ ਦੇ ਪਾਠ ਹੋਏ ਨੇ, ਸੁਖਮਨੀ ਸਾਹਿਬ ਦੇ ਪਾਠ ਲੰਗਰ ਦੀ ਸੇਵਾ ਵਾਲੀਆ ਪਰਿਵਾਰ ਵੱਲੋਂ ਹੋ ਰਹੀ ਹੈ। ਸਾਥੀ ਸਿੰਘ ਬਾਹਰ ਵੈਸੇ ਵਿਚਾਰ ਕਰ ਰਹੇ ਸੀ ਔਰ ਮੈਨੂੰ ਪੁੱਛ ਰਹੇ ਸੀ ਗਿਆਨੀ ਜੀ ਪ੍ਰੋਗਰਾਮ ਕਿਸ ਸੰਬੰਧ ਵਿੱਚ ਹੈ। ਆਨੰਦ ਵਿਆਹ ਦਾ ਸ਼ੁਕਰਾਨਾ ਪਰਿਵਾਰ ਵੱਲੋਂ ਵੈਸੇ ਕੀਤਾ ਜਾ ਰਿਹਾ ਹੈ। ਸਾਥੀ ਸਿੰਘ ਚਾਹੁੰਦੇ ਸਨ ਵੀ ਕੋਈ ਉਹਦੇ ਸੰਦਰਭ ਦੇ ਵਿੱਚ ਕਵਿਤਾ ਆਖੀ ਜਾਏ, ਪਰ ਸੰਗਤੀ ਪੱਖ ਜਦੋਂ ਆਪਾਂ ਵੇਖਦੇ ਹਾਂ ਪਰਿਵਾਰ ਸੁਖਮਨੀ ਸਾਹਿਬ ਦਾ ਪਾਠ ਕਰਵਾ ਕੇ ਅਰਦਾਸ ਕਰਵਾ ਕੇ ਲੰਗਰ ਪਾਣੀ ਛੱਕ ਕੇ ਚਲਿਆ ਗਿਆ। ਇਹ ਸੱਚ ਹੈ, ਇਹ ਰਿਐਲਿਟੀ ਹੈ। ਦਰਅਸਲ ਨਾ ਇੱਕ ਸ਼ਬਦ ਅਸੀਂ ਘੜ ਲਿਆ, ਉਹ ਸ਼ਬਦ ਕੀ ਹੈ ਵੀ ਗੁਰਦੁਆਰੇ ਲੰਗਰ ਕਰਾਉਣਾ ਹੈ। ਇਹਦੇ ਉੱਤੇ ਸਾਡਾ ਬੜਾ ਜ਼ੋਰ ਹੈ, ਲੰਗਰ ਕਰਾਉਣਾ, ਲੰਗਰ ਛਕਾਉਣਾ ਹੈ ਤੇ ਲੰਗਰ ਛਕਣਾ ਹੈ, ਬਸ ਇਹਦੇ ਤੇ ਸਾਡਾ ਜ਼ੋਰ ਹੈ। ਤੋ ਵੈਸੇ ਬਹੁਤ ਵਾਰ ਇਹ ਬੇਨਤੀਆਂ ਕਰੀਦੀਆਂ ਸੰਗਤਾਂ ਨੂੰ ਵੀ ਸਿਰਫ ਔਰ ਸਿਰਫ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਅਰਦਾਸ ਉਪਰੰਤ ਛੱਡ ਕੇ ਚਲੇ ਨਾ ਜਾਇਆ ਕਰੋ। ਇਹ ਸਮੁੱਚਾ ਦੀਵਾਨ ਜਿੰਨਾ ਲੱਗਦਾ ਹੈ ਸਾਰੇ ਦਾ ਸਾਰਾ ਪਰਿਵਾਰ ਨੂੰ ਸਮਰਪਿਤ ਹੁੰਦਾ ਹੈ, ਪਰਿਵਾਰ ਦੇ ਸੰਬੰਧ ਵਿੱਚ ਹੁੰਦਾ ਹੈ। ਤੋ ਧੰਨਵਾਦ ਹੈ ਤੁਹਾਡਾ ਆਪ ਸੰਗਤਾਂ ਦਾ ਜਿਹੜੇ ਗੁਰੂ ਚਰਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ। ਆਓ ਗੁਰੂ ਪਿਆਰਿਓ, ਆਪ ਜੀ ਦੇ ਸਨਮੁੱਖ ਗੁਰ ਇਤਿਹਾਸ ਵਿੱਚੋਂ ਇਤਿਹਾਸ ਦਾ ਇੱਕ ਪੰਨਾ ਆਪ ਸੰਗਤਾਂ ਦੇ ਸਨਮੁੱਖ ਬੇਨਤੀ ਆਰੰਭ ਕਰਨ ਲੱਗਾ ਹਾਂ।

ਸਤ ਸਤਵੇਂ ਸੰਝ ਕੀਆ ਕਰਵਾ ਸੱਠਵੇਂ ਕ੍ਰੋਧ ਹੋਆ ਤਨ ਨਾਸ਼ ਨਾਵੇਂ ਧੌਲੇ ਉੱਭੇ ਸਵਾ ਦਸਵੇਂ ਦੱਦਾ ਹੋਆ ਸਵਾ। ਦਸਵਾਂ ਪੜਾ ਜਿੱਥੇ ਮਹਾਰਾਜ ਕਹਿੰਦੇ ਬਸ ਕੰਮ ਖਤਮ ਹੋ ਜਾਂਦਾ, ਫਿਰ ਉਹ ਵੀ ਸਮਾਂ ਆਉਂਦਾ ਕੁਝ ਸਮਾਂ ਤਸਵੀਰ ਜਿਹੜੀ ਆ ਉਹ ਡਰਾਇੰਗ ਰੂਮ ਚ ਲੱਗਦੀ ਆ, ਸਾਲ ਦੋ ਸਾਲ ਉੱਥੇ ਰਹਿੰਦੀ ਆ, ਫਿਰ ਤੁਰਦੀ ਤੁਰਦੀ ਪਿੱਛੇ ਬੈਡਰੂਮ ਚਲੇ ਜਾਂਦੀ ਆ, ਬੈਡਰੂਮ ਚੋਂ ਫਿਰ ਜਾਂਦੀ ਜਾਂਦੀ ਪਿੱਛੇ ਸਟੋਰ ਚ ਚਲੇ ਜਾਂਦੀ ਤੇ ਕਹਾਣੀ ਖਤਮ ਹੋ ਜਾਂਦੀ। ਮਹਾਰਾਜ ਕਹਿੰਦੇ ਆਇਆ ਗਿਆ ਮੋਇਆ ਨਾਉ ਪਿੱਛੇ ਪੱਤਲ ਸਦਿਓ ਕਾਉ ਨਾਨਕ ਮਨਮੁਖ ਅੰਤ ਪਿਆਰ ਵਾਜਗੁਰੂ ਡੁੱਬਾ ਸੰਸਾਰ। 50-60 ਸਾਲ ਦਾ ਜਦੋਂ ਬੰਦਾ ਹੋ ਜਾਏ ਤੇ ਆਮ ਤੌਰ ਤੇ ਨਾ ਇੱਕ ਵਿਹਾਰ ਜਿਹਾ ਆਪਣਾ ਬਣਿਆ ਹੋਇਆ ਵੀ ਮੰਨ ਲਓ ਕਿਸੇ ਬੰਦੇ ਨੂੰ ਕੋਈ ਕਾਰਜ ਕਰਨ ਵਾਸਤੇ ਆਖੋ, ਅਗਲਾ ਕਹਿੰਦਾ 60 ਸਾਲ ਦੀ ਉਮਰ ਹੈ ਰਿਟਾਇਰ ਲਾਈਫ ਹੈ, ਹੁਣ ਕੀ ਕਰ ਸਕਦਾ ਬੰਦਾ। ਮੈਂ ਕਹਾਣੀ ਇੱਕ ਐਸੇ ਮਹਾਂਪੁਰਸ਼ ਦੀ ਆਪ ਸੰਗਤਾਂ ਦੇ ਸਨਮੁਖ ਬੇਨਤੀ ਅਰਜ ਕਰਨ ਲੱਗਾ ਜਿਹਨੂੰ 60 ਸਾਲ ਦੀ ਉਮਰ 'ਚ ਜਾ ਕੇ ਚੇਤਾ ਆਇਆ ਵੀ ਮੈਂ ਤੇ ਕੋਈ ਧਰਮ ਦਾ ਕਾਰਜ ਹੀ ਨਹੀਂ ਕੀਤਾ। ਉਹ ਵਿਅਕਤੀ ਕੌਣ ਸੀ? ਉਹ ਵਿਅਕਤੀ ਸਨ ਬਾਬਾ ਅਮਰਦਾਸ। ਉਹਨਾਂ ਦਾ ਜਨਮ ਇੱਕ ਸਨਾਤਨ ਮਤੀ ਪਰਿਵਾਰ ਵਿੱਚ ਹੋਇਆ ਸੀ, ਸਨਾਤਨ ਮਤ ਵਿੱਚ ਪੈਦਾ ਹੋਏ। ਤਾਂ ਜਦੋਂ 50 ਕੁ ਸਾਲ ਦੀ ਉਮਰ ਹੋਈ ਮਨ ਵਿੱਚ ਇੱਕ ਫੁਰਨਾ ਫੁਰਿਆ, ਮਨਾ 50 ਸਾਲ ਦੀ ਤੇਰੀ ਉਮਰ ਹੋ ਗਈ, ਤੂੰ ਕੋਈ ਧਰਮ ਦਾ ਕਾਰਜ ਹੀ ਨਹੀਂ ਕੀਤਾ। ਸਨਾਤਨ ਮਤ ਵਿੱਚ ਪੈਦਾ ਹੋਏ ਸਨ ਤੇ ਮਨ ਵਿੱਚ ਇਹ ਫੁਰਨਾ ਫੁਰਿਆ ਵੀ ਘੱਟੋ ਘੱਟ ਜ਼ਿਆਦਾ ਨਹੀਂ ਤੇ ਸਾਲ ਵਿੱਚ 2 ਵਾਰ ਗੰਗਾ ਮਈਰਾ ਦੇ ਦਰਸ਼ਨ ਕਰਨੇ ਨੇ, ਤੀਰਥ ਇਸ਼ਨਾਨ ਕਰਨਾ। ਹਿੰਦੂ ਧਰਮ ਦੇ ਵਿੱਚ ਤੀਰਥ ਇਸ਼ਨਾਨ ਕਰਨ ਦਾ ਬਹੁਤ ਵੱਡਾ ਮਹੱਤਵ ਮੰਨਿਆ ਗਿਆ, ਬਹੁਤ ਵੱਡਾ ਮਹੱਤਵ। ਇਹ ਕਾਰਨ ਹੈ ਕਿ ਬਹੁਤ ਸਾਰੀਆਂ ਥਾਵਾਂ ਤੇ ਗੁਰਬਾਣੀ ਅੰਦਰ ਗੁਰਦੇਵ ਸੱਚੇ ਪਾਤਸ਼ਾਹ ਨੇ ਇਹਨਾਂ ਸ਼ਬਦਾਂ ਦਾ ਜ਼ਿਕਰ ਕੀਤਾ। ਪਰ ਜਦੋਂ ਉਹਨਾਂ ਨੇ ਗੁਰਮਤਿ ਦਾ ਫਲਸਫਾ ਦੱਸਿਆ, ਇਹ ਗੱਲ ਆਖ ਦਿੱਤੀ ਨਾਲ ਦੀ ਨਾਲ ਵੀ ਤੀਰਥ ਨਾਮਣ ਜਾਉ, ਤੀਰਥ ਨਾਮ ਹੈ, ਆਖਿਆ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਗੁਰ ਗਿਆਨ ਸੱਚਾ ਥਨ ਤੀਰਥ ਦਸ ਪੁਰਬ ਸਦਾ ਦਸਾਰਾ। ਕੁਝ ਦਿਨ ਮੰਨੇ ਗਏ ਸਨ ਜਿਨ੍ਹਾਂ ਵਿੱਚ ਤੀਰਥ ਇਸ਼ਨਾਨ ਦਾ ਬੜਾ ਮਹੱਤਵ ਮੰਨਿਆ ਜਾਂਦਾ ਸੀ। ਲਓ ਜੀ, ਬਾਬੇ ਅਮਰਦਾਸ ਦੇ ਮਨ ਵਿੱਚ ਫੁਰਨਾ ਫੁਰਿਆ ਤੇ ਫੁਰਨਾ ਫੁਰਿਆ ਉਹਨੇ ਮਨ ਦੀ ਮਨ 'ਚ ਇੱਕ ਗੱਲ ਪੱਕੀ ਕਰ ਲਈ ਵੀ ਸਾਲ ਵਿੱਚ 2 ਵਾਰ ਜਾਇਆ ਕਰਨਾ। ਤੋ ਪਿੰਡੋਂ ਉਹਨੇ ਸੰਗ ਲਿਆ, ਨਾਲ ਕੁਝ ਹੋਰ ਸੰਗ ਦੇ ਬੰਦੇ ਇਕੱਠੇ ਕੀਤੇ। ਬਾਬਾ ਅਮਰਦਾਸ ਜੀ ਲੈ ਕੇ ਆਪਣੇ ਨਾਲ ਸੰਗ ਨੂੰ ਬਾਸਰਕਿਆਂ ਤੋਂ ਤੁਰੇ ਤੇ ਜਾ ਪਹੁੰਚੇ ਗੰਗਾ ਨਦੀ ਦੇ ਕੰਢਿਆਂ ਉੱਤੇ, ਇਸ਼ਨਾਨ ਪਾਣੀ ਕੀਤਾ, ਕਰਕੇ ਵਾਪਸ ਆ ਰਹੇ ਸਨ। ਇਤਿਹਾਸ ਵਿੱਚ ਜ਼ਿਕਰ ਮਿਲਦਾ ਵਾ ਕਿ ਜਦੋਂ ਗੁਰੂ ਬਾਬਾ ਅਮਰਦਾਸ ਜੀ ਵਾਪਸ ਆ ਰਹੇ ਸਨ, ਮੇੜਾ ਪਿੰਡ ਨਾਮ ਆਉਂਦਾ ਵਾ ਇਤਿਹਾਸ ਦੇ ਪੰਨਿਆਂ ਦੇ ਅੰਦਰ, ਮੇੜੇ। ਉੱਥੇ ਆਉਂਦਿਆਂ ਆਉਂਦਿਆਂ ਦੁਪਹਿਰ ਦਾ ਸਮਾਂ, ਗਰਮੀ ਬਹੁਤ, ਤੋਂ ਮਨ ਵਿੱਚ ਖਿਆਲ ਆਇਆ ਵੀ ਦੁਪਹਿਰ ਦਾ ਸਮਾਂ, ਦੁਪਹਿਰਾ ਕੱਟ ਲਿਆ ਜਾਏ, ਕਿਸੇ ਦਰਖਤ ਥੱਲੇ ਲੰਬੇ ਪੈ ਕੇ ਦਰਖਤ ਦੀ ਛਾਵੇਂ ਗੁਜ਼ਾਰ ਲਿਆ ਜਾਏ। ਕਿਸੇ ਦਰਖਤ ਹੇਠਾਂ ਦੁਪਹਿਰਾ ਗੁਜ਼ਾਰਨ ਵਾਸਤੇ ਬਾਬਾ ਅਮਰਦਾਸ ਜੀ ਸੰਗ ਦੇ ਸਣੇ ਆਰਾਮ ਕਰ ਰਹੇ ਸਨ। ਲਾਗੇ ਫਿਰ ਰਿਹਾ ਸੀ ਕੋਈ ਪੰਡਿਤ, ਕੋਈ ਜੋਤਸ਼ੀ। ਉਹਨੇ ਬਾਬੇ ਅਮਰਦਾਸ ਵੱਲ ਵੇਖਿਆ, ਬਾਬੇ ਅਮਰਦਾਸ ਦੇ ਪੈਰਾਂ ਵਿੱਚ ਉਹਨੂੰ ਕੋਈ ਐਸਾ ਚੱਕਰ ਚਿੰਨ੍ਹ ਨਜ਼ਰ ਆਇਆ ਵੀ ਉਹ ਪਹੁੰਚ ਕੇ ਬਾਬੇ ਅਮਰਦਾਸ ਨੂੰ ਮੱਥਾ ਉਹਨੇ ਟੇਕਣਾ ਸ਼ੁਰੂ ਕਰ ਦਿੱਤਾ। ਜਦੋਂ ਉਹਨੇ ਆ ਕੇ ਬਾਬੇ ਅਮਰਦਾਸ ਨੂੰ ਮੱਥਾ ਟੇਕਿਆ, ਯਕਦਮ ਬਾਬੇ ਅਮਰਦਾਸ ਦੀ ਨਿਗਾਹ ਉਸ ਜੋਤਸ਼ੀ ਉੱਤੇ ਪਈ, ਉਸ ਬ੍ਰਾਹਮਣ ਉੱਤੇ ਪਈ, ਉੱਠ ਕੇ ਬਹਿ ਗਏ। ਕਹਿੰਦੇ ਕੋਈ ਭੁਲੇਖਾ ਲੱਗ ਗਿਆ ਮਹਾਰਾਜ? ਬਾਬਾ ਅਮਰਦਾਸ ਨੂੰ ਪੁੱਛਦਾ, ਤੁਹਾਨੂੰ ਕੋਈ ਭੁਲੇਖਾ ਲੱਗ ਗਿਆ? ਕਹਿਣ ਲੱਗਾ, ਨਹੀਂ ਭੁਲੇਖਾ ਕੋਈ ਨਹੀਂ। ਜਦੋਂ ਬਾਬੇ ਅਮਰਦਾਸ ਨੇ ਉਹਨੂੰ ਇਹ ਸਵਾਲ ਕੀਤਾ ਵੀ ਨਮਸਕਾਰ ਮੱਥਾ ਟੇਕਣ ਦਾ ਕਾਰਨ ਕੀ, ਆਇਆ ਹੋਇਆ ਉਹ ਬ੍ਰਾਹਮਣ, ਆਇਆ ਹੋਇਆ ਉਹ ਜੋਤਸ਼ੀ, ਬਾਬੇ ਅਮਰਦਾਸ ਦੇ ਸਨਮੁਖ ਖੜੋਤਾ ਇੱਕ ਗੱਲ ਬਾਬੇ ਅਮਰਦਾਸ ਨੂੰ ਕਹਿ ਰਿਹਾ, ਉਹ ਕੀ ਆਖ ਰਿਹਾ ਹੈ? ਆਓ ਸਰਵਣ ਕਰੋ ਢਾਡੀ ਸਿੰਘ, ਇਹ ਸੁਣਾਓ।

ਦੁਪਹਿਰ ਦਾ ਵਕਤ ਹੈ। ਬਾਬਾ ਅਮਰਦਾਸ ਆਰਾਮ ਦੀ ਮੁਦਰਾ ਵਿੱਚ ਲੇਟਿਆ ਹੋਇਆ। ਇੱਕ ਬ੍ਰਾਹਮਣ, ਇੱਕ ਨਜ਼ੂਮੀ, ਇੱਕ ਜੋਤਸ਼ੀ, ਉਹਨੇ ਬਾਬੇ ਅਮਰਦਾਸ ਨੂੰ ਜਦੋਂ ਪਿਆ ਹੋਇਆ ਤੱਕਿਆ, ਆ ਕੇ ਨਮਸਕਾਰ ਕਰਨੀ ਸ਼ੁਰੂ ਕਰ ਦਿੱਤੀ। ਉਹਨੇ ਨਮਸਕਾਰ ਕੀਤੀ, ਬਾਬਾ ਅਮਰਦਾਸ ਜੀ ਇੱਕਦਮ ਉੱਠ ਕੇ ਬੈਠ ਗਏ, ਆਪਣੇ ਖੀਸੇ ਵਿੱਚ ਹੱਥ ਮਾਰਿਆ, ਇੱਕ ਸਿੱਕਾ ਕੱਢਿਆ, ਕੱਢ ਕੇ ਉਸ ਜੋਤਸ਼ੀ ਵੱਲੇ ਵਧਾਇਆ, ਲਓ ਮਹਾਰਾਜ ਆਪਣੀ ਭੇਟਾ। ਜਦੋਂ ਸਿੱਕਾ ਉਹਦੇ ਵੱਲ ਨੂੰ ਕੀਤਾ, ਸਾਖੀ ਕਰ ਕਹਿੰਦਾ ਵੀ ਉਹ ਹੱਸ ਪਿਆ, ਕਹਿਣ ਲੱਗਾ ਮਹਾਰਾਜ ਮੈਂ ਮੰਗਣ ਵਾਸਤੇ ਨਹੀਂ ਆਇਆ। ਬਾਬੇ ਅਮਰਦਾਸ ਦਾ ਖਿਆਲ ਸੀ ਕੋਈ ਮੰਗਤਾ ਹੋਵੇਗਾ, ਕੋਈ ਮੰਗਣ ਦੀ ਇੱਛਾ ਨਾਲ ਆਇਆ ਹੋਵੇਗਾ। ਆਪਾਂ ਜਾਣਦੇ ਹਾਂ ਇਹ ਚੀਜ਼ ਚੰਗੀ ਤਰ੍ਹਾਂ ਵੀ ਜਦੋਂ, ਖਾਸ ਕਰਕੇ ਚਲੋ ਇੱਥੇ ਵੀ ਆਪਾਂ ਦੇਖਦੇ ਹਾਂ ਵੀ ਸੜਕਾਂ ਦੇ ਕੰਢਿਆਂ ਉੱਤੇ ਬਹੁਤ ਸਾਰੇ ਮੰਗਣ ਵਾਲੇ ਖੜੇ ਹੁੰਦੇ ਨੇ, ਹੱਥਾਂ ਵਿੱਚ ਬੋਰਡ ਹੁੰਦੇ ਨੇ ਪਰ ਮੂੰਹ ਕੁਝ ਨਹੀਂ ਕਹਿ ਸਕਦੇ ਹੋ। ਪਰ ਪੰਜਾਬ ਵਿੱਚ ਆਪਾਂ ਵੇਖਦੇ ਹਾਂ ਵੀ ਪਿੰਡਾਂ ਵਿੱਚ, ਸ਼ਹਿਰਾਂ ਵਿੱਚ, ਚੌਂਕਾਂ ਵਿੱਚ ਵੀ ਖੜੇ ਹੋਏ, ਤੁਸੀਂ ਕਾਰ ਲੈ ਕੇ ਮਨ ਨੂੰ ਨਿਕਲੇ ਕਿਸੇ ਚੌਂਕ ਵਿੱਚ ਖੜੇ, ਆਸੇ ਪਾਸੇ ਮੰਗਤੇ ਘੇਰ ਲੈਂਦੇ ਤੁਹਾਨੂੰ ਆ ਕੇ, ਫਿਰ ਉਹ ਦੁਆਵਾਂ ਦੇਣੀਆਂ ਸ਼ੁਰੂ ਕਰਦੇ ਨੇ, ਦੁਆਵਾਂ ਦਿੰਦੇ ਨੇ। ਕਈ ਵਾਰ ਮੰਗਤਿਆਂ ਨੂੰ ਲੋਕ ਧੱਕੇ ਵੀ ਮਾਰਦੇ ਹੈ, ਗਾਲ ਮੰਦਾ ਵੀ ਕੱਢਦੇ, ਉਹ ਫਿਰ ਵੀ ਦੁਆਵਾਂ ਦੇਈ ਜਾਂਦੇ ਹੈ। ਕਿਉਂ? ਕਿਉਂਕਿ ਉਹਨਾਂ ਦਾ ਮਸਲਾ ਮੰਗਣ ਨਾਲ ਹੁੰਦਾ। ਗੁਰਦੇਵ ਸੱਚੇ ਪਾਤਸ਼ਾਹ ਨੇ ਇੱਕ ਥਾਂ ਐਗਜ਼ਾਮਪਲ ਵਰਤਦੇ ਨੇ, ਆਖਣ ਲੱਗੇ ਖੁਦਿਆ ਵੰਤ ਨਾ ਜਾਣੀ ਲਾਜ ਕੁਲਾਜ ਕਬੂਲ। ਜਿਹੜਾ ਲੋੜਵੰਦ ਬੰਦਾ ਹੁੰਦਾ ਨਾ, ਉਹਨੂੰ ਸ਼ਬਦਾਂ ਦੀ ਲਾਜ ਕੁਲਾਜ ਨਾਲ ਕੋਈ ਫਰਕ ਨਹੀਂ ਪੈਂਦਾ ਵੀ ਕੋਈ ਉਹਨੂੰ ਕੀ ਕਹਿੰਦਾ ਕੀ ਨਹੀਂ ਆਖਦਾ। ਉਹਦਾ ਮੁੱਖ ਟਾਰਗੇਟ ਹੁੰਦਾ ਵੀ ਜਿਹੜੀ ਚੀਜ਼ ਉਹਨੇ ਮੰਗਣੀ ਜੇ ਬਸ ਮੰਗੀ ਜਾਂਦਾ। ਬਾਬਾ ਅਮਰਦਾਸ ਜੀ ਦੇ ਸਿਰਾਣੇ ਖੜੋਤਾ ਹੋਇਆ ਇਹ ਨਜ਼ੂਮੀ ਹੈ, ਪੰਡਿਤ ਨਮਸਕਾਰ ਕਰ ਰਿਹਾ ਸੀ। ਬਾਬੇ ਅਮਰਦਾਸ ਨੇ ਆਪਣੀ ਜੇਬ ਚੋਂ ਸਿੱਕਾ ਕੱਢਿਆ, ਉਹਦੇ ਵੱਲੇ ਵਧਾਇਆ, ਉਹਨੇ ਹੱਥ ਪਿਛਾਂਹ ਨੂੰ ਕਰ ਲਿਆ, ਕਹਿਣ ਲੱਗਾ ਮਹਾਰਾਜ ਮੰਗਣ ਵਾਸਤੇ ਨਹੀਂ ਆਇਆ। ਬਾਬਾ ਅਮਰਦਾਸ ਜੀ ਕਹਿਣ ਲੱਗੇ ਫਿਰ ਮੱਥਾ ਕਿਉਂ ਟੇਕਿਆ? ਕਹਿਣ ਲੱਗਾ ਮਹਾਰਾਜ ਮੇਰਾ ਜੋਤਿਸ਼ ਮੈਨੂੰ ਇਹ ਗੱਲ ਦੱਸਦਾ ਵੀ ਆਉਣ ਵਾਲੇ ਸਮੇਂ 'ਚ ਤੁਹਾਡੇ ਸਿਰ ਤੇ ਛਤਰ ਝੁੱਲੇਗਾ। ਛਤਰ, ਉਹ ਛਤਰ ਚਾਹੇ ਦੀਨ ਦਾ ਹੋਵੇ ਚਾਹੇ ਦੁਨੀਆ ਦਾ ਹੋਵੇ, ਜਾਂ ਤਾਂ ਕੋਈ ਬਾਦਸ਼ਾਹ ਹੀ ਮਿਲੇਗੀ ਤੇ ਜਾਂ ਫਿਰ ਐਸਾ ਸਮਾਂ ਬਣੇਗਾ ਵੀ ਦੁਨੀਆ ਤੁਹਾਡੇ ਚਰਨਾਂ ਵਿੱਚ ਤੁਹਾਡੇ ਕਦਮਾਂ ਵਿੱਚ ਝੁਕਿਆ ਕਰੇਗੀ। ਇਹ ਗੱਲ ਬਾਬੇ ਅਮਰਦਾਸ ਵਾਸਤੇ ਹੋਰ ਵੀ ਹੈਰਾਨੀ ਭਰੀ ਸੀ। ਪਤਾ ਕਿਉਂ? 50 ਸਾਲ ਦੀ ਉਮਰ ਹੋ ਗਈ ਸੀ ਉਹਦੀ ਹਨੇਰਾ ਢੋਂਦੇ ਨੂੰ। ਇਹ ਸੱਚ ਹੈ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਕੋਈ ਪਾਪ ਕਰਮ ਨਹੀਂ ਸੀ ਕੀਤਾ, ਆਪਣੇ ਵੱਲੋਂ ਧਰਮ ਦੇ ਸਾਰੇ ਨਿਯਮ ਫਾਲੋ ਕਰਦੇ ਆ ਰਹੇ ਸਨ, ਧਰਮ ਦੇ ਨਿਯਮ ਅਪਣਾਉਂਦੇ ਆ ਰਹੇ ਸਨ, ਜ਼ਿੰਦਗੀ ਵਿੱਚ ਕਦੇ ਕੋਈ ਪਾਪ ਕਰਮ ਨਹੀਂ ਸੀ ਕੀਤਾ, ਕਦੇ ਕੋਈ ਅਪਰਾਧ ਨਹੀਂ ਸੀ ਕੀਤਾ, ਤੇ ਹੁਣ ਤੇ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਇੱਕ ਫੈਸਲਾ ਵੀ ਕਰ ਲਿਆ ਸੀ ਕਿ ਸਾਲ ਵਿੱਚ 2 ਵਾਰ ਜਾ ਕੇ ਤੀਰਥ ਇਸ਼ਨਾਨ ਕਰਨਾ ਹੈ, ਤੇ ਕਰਕੇ ਵੀ ਆਏ ਸਨ ਉਹ। ਪਰ ਇਹ ਸੱਚ ਹੈ ਕਿ ਬੇਸ਼ੱਕ ਉਹ ਤੀਰਥ ਇਸ਼ਨਾਨ ਕਰ ਆਏ ਸਨ, ਪਰ ਉਹਨਾਂ ਦੇ ਅੰਦਰ ਇੱਕ ਹਨੇਰਾ ਸੀ, ਹਨੇਰਾ ਜੀਵਨ ਵਿੱਚ ਕੁਝ ਖਾਲੀਪਣ ਸੀ। ਉਹ ਖਾਲੀਪਣ ਕੀ ਸੀ, ਉਹ ਖਾਲੀਪਣ ਕਿਵੇਂ ਭਰੇਗਾ, ਕੋਈ ਸਮਝ ਨਹੀਂ ਸੀ ਇਸ ਗੱਲ ਦੀ। ਬਾਬਾ ਅਮਰਦਾਸ ਜੀ ਉਹਦੀ ਗੱਲ ਸੁਣ ਕੇ ਹੱਸ ਪਏ, ਕਹਿਣ ਲੱਗੇ ਸੱਜਣਾ ਤੂੰ ਛਤਰ ਝੁੱਲਣ ਦੀ ਗੱਲ ਕਰਦਾ ਹੈ, ਇਸ ਵੇਲੇ ਭੁੱਖ ਨੰਗ ਨਾਲ ਘੁਲ ਰਹੇ ਆ, ਤੇ ਜਿਹੜੀ ਤੂੰ ਗੱਲ ਕਰਦਾ ਵੀ ਦੁਨੀਆ ਮੱਥੇ ਟੇਕੇਗੀ, ਉਹ ਮੈਂ ਤੇ ਆਪ ਹਨੇਰਾ ਢੋਣ ਡਿਆ, ਮੈਨੂੰ ਤੇ ਇਹ ਵੀ ਪਤਾ ਨਹੀਂ ਵੀ ਮੈਂ ਜਿਹੜਾ ਕੰਮ ਕਰ ਰਿਹਾ ਵੀ ਉਹਦਾ ਕੋਈ ਫਾਇਦਾ ਹੋਵੇਗਾ ਵੀ ਜਾਂ ਨਹੀਂ ਹੋਵੇਗਾ, ਕੀ ਕੋਈ ਭਗਵਾਨ ਦੀ ਪ੍ਰਾਪਤੀ ਹੋਵੇਗੀ, ਭਗਵਾਨ ਦਾ ਕੋਈ ਪਿਆਰ ਮਿਲੇਗਾ ਜਾਂ ਨਹੀਂ ਮਿਲੇਗਾ। ਉਹਨਾਂ ਨੇ ਇੱਕ ਵਾਰ ਫਿਰ ਕੋਸ਼ਿਸ਼ ਕੀਤੀ ਉਹਨੂੰ ਸਿੱਕਾ ਦੇਣ ਦੀ। ਮਹਿਮਾ ਪ੍ਰਕਾਸ਼ ਇਤਿਹਾਸ ਦਾ ਸਰੋਤ ਗ੍ਰੰਥ ਹੈ, ਬਹੁਤ ਸਾਰੇ ਸਰੋਤ ਗ੍ਰੰਥ ਨੇ ਜਿਨ੍ਹਾਂ ਗ੍ਰੰਥਾਂ ਵਿੱਚੋਂ ਸਾਨੂੰ ਇਹ ਸਾਡਾ ਸਿੱਖ ਇਤਿਹਾਸ ਜਾਂ ਗੁਰ ਇਤਿਹਾਸ ਮਿਲਦਾ। ਕਹਿੰਦੇ ਨੇ ਉਹ ਜੋਤਸ਼ੀ ਕਹਿਣ ਲੱਗਾ ਸਿੱਕਾ ਰਹਿਣ ਦਿਓ, ਨਾ ਦਿਓ, ਨਹੀਂ ਚਾਹੀਦਾ ਮੈਨੂੰ, ਇੱਕ ਵਚਨ ਮੰਗਦਾ ਤੁਹਾਡੇ ਕੋਲੋਂ। ਬਾਬਾ ਅਮਰਦਾਸ ਜੀ ਕਹਿਣ ਲੱਗੇ ਵੀ ਕੀ? ਕਹਿੰਦਾ ਵਚਨ ਮੈਨੂੰ ਇਹ ਦਿਓ ਵੀ ਜਦੋਂ ਤੁਹਾਡੇ ਸਿਰ ਤੇ ਛਤਰ ਝੁੱਲੇਗਾ ਮੈਂ ਆਵਾਂਗਾ ਤੁਹਾਡੇ ਦਰਬਾਰ ਵਿੱਚ। ਪਛਾਣ ਲਓਗੇ ਮੈਨੂੰ? ਇੰਜ ਵੀ ਹੁੰਦਾ ਬਹੁਤ ਵਾਰ, 2 ਮਿੱਤਰ ਆਮ ਘਰਾਂ 'ਚ ਪੈਦਾ ਹੋਏ, ਇਕੱਠੇ ਪੜ੍ਹੇ, ਇੱਕ ਚੰਗੀ ਪੜ੍ਹਾਈ ਲਿਖਾਈ ਕਰਕੇ ਚੰਗਾ ਆਫਿਸਰ ਬਣ ਗਿਆ, ਦੂਜਾ ਗਰੀਬੀ ਨਾਲ ਘੁਲਦਾ ਰਿਹਾ, ਫਿਰ ਉਹ ਸਮਾਂ ਬਣਿਆ ਜਦੋਂ 20-25 ਸਾਲਾਂ ਬਾਅਦ ਦੁਬਾਰਾ ਕਦੇ ਟਕਰਾਅ ਹੁੰਦਾ। ਤੇ ਅਮੀਰੀ ਇੱਕ ਇਹੋ ਜਿਹੀ ਚੀਜ਼ ਹੈ, ਕਈ ਵਾਰੀ ਬੰਦੇ ਦੀ ਮੱਤ ਤੇ ਪਰਦਾ ਪਾ ਦਿੰਦੀ ਹੈ, ਬੰਦੇ ਦੀ ਦੇਖਣੀ ਬਦਲ ਜਾਂਦੀ, ਬੰਦਾ ਨਹੀਂ ਪਛਾਣਦਾ।
ਉਹ ਬ੍ਰਾਹਮਣ ਕਹਿਣ ਲੱਗਾ ਵੀ ਮੈਂ ਆਵਾਂਗਾ ਤੁਹਾਡੇ ਦਰਬਾਰ ਜਦੋਂ ਛਤਰ ਝੁੱਲ ਰਿਹਾ ਹੋਵੇਗਾ, ਮੈਨੂੰ ਪਛਾਣ ਲਓਗੇ? ਬਾਬਾ ਅਮਰਦਾਸ ਜੀ ਹੱਸ ਕੇ ਕਹਿਣ ਲੱਗੇ, ਪਛਾਣ ਲਵਾਂਗਾ, ਵਾਅਦਾ ਰਿਹਾ ਤੇਰੇ ਨਾਲ। ਉੱਥੇ ਬੋਲ ਮਹਿਮਾ ਪ੍ਰਕਾਸ਼ਨ ਲਿਖੇ ਵੀ ਅਬ ਨਹੀਂ ਲੇਵੋ, ਬਚਨ ਮੋਹੇ ਦੇਵੋ, ਮੈਂ ਹੁਣ ਕੁਝ ਨਹੀਂ ਲੈਣਾ, ਮੈਨੂੰ ਇੱਕ ਬਚਨ ਦਿਓ, ਅਬ ਨਹੀਂ ਲੇਵੋ ਬਚਨ ਮੋਹੇ ਦੇਵੋ, ਜਬ ਵਿਭੋ ਹੋਏ ਸੋ ਮਾਂਗ ਸੋ ਲੇਵੋ, ਜਦੋਂ ਮੈਨੂੰ ਲੋੜ ਹੋਵੇਗੀ ਮੈਂ ਤੁਹਾਡੇ ਦਰਬਾਰ ਆਵਾਂਗਾ ਜੇ ਤੁਹਾਡੇ ਤੋਂ ਮੰਗ ਲਵਾਂਗਾ। ਗੱਲ ਪੱਕੀ ਹੋ ਗਈ, ਚਲੇ ਗਿਆ ਉਹ ਜੋਥੀ, ਗੱਲ ਕਰਕੇ ਚਲਿਆ ਗਿਆ। ਬਾਬਾ ਅਮਰਦਾਸ ਜੀ ਬਸ ਸਿਰਕੀ ਵਾਪਸ ਆ ਗਏ। ਫਿਰ 10 ਸਾਲ ਲਗਾਤਾਰ ਇਸੇ ਤਰ੍ਹਾਂ ਹੀ ਜੀਵਨ ਚੱਕਰ ਚੱਲਦਾ ਰਿਹਾ, ਇਹ ਗੱਲ ਆਈ ਗਈ ਹੋ ਗਈ। 20ਵੀਂ ਵਾਰ ਤੀਰਥ ਇਸ਼ਨਾਨ ਕਰਨ ਵਾਸਤੇ ਤੁਰੇ, ਸੰਗ ਬਣਾ ਕੇ ਜਾਇਆ ਕਰਦੇ ਸਨ, ਪੈਦਲ ਜਾਇਆ ਕਰਦੇ ਸਨ। ਇਤਿਹਾਸ ਵਿੱਚ ਲਿਖਿਆ ਵੀ ਇੱਕ ਵੈਸ਼ਨਵ ਸਾਧ ਨਾਲ ਜਾਂਦਿਆਂ ਜਾਂਦਿਆਂ ਦੋਸਤੀ ਹੋ ਗਈ, ਮਿੱਤਰਤਾ ਬਣ ਗਈ, ਇਕੱਠੇ ਗਏ, ਇਸ਼ਨਾਨ ਪਾਣੀ ਕੀਤਾ, ਰਾਹਾਂ ਦੇ ਵਿੱਚ ਰਾਤਾਂ ਇਕੱਠੇ ਰੁਕੇ, ਗੱਲਾਂ ਬਾਤਾਂ ਵਿਚਾਰ ਵਟਾਂਦਰਾ ਕਰਦੇ ਕਰਦੇ ਕਰਦੇ ਜਦੋਂ ਵਾਪਸ ਆਏ, ਬਾਬਾ ਅਮਰਦਾਸ ਜੀ ਬੜੇ ਪਿਆਰ ਦੇ ਨਾਲ ਪ੍ਰੇਰਨਾ ਕਰਕੇ ਉਹਨੂੰ, ਉਸ ਵੈਸ਼ਨਵ ਸਾਧ ਨੂੰ ਆਪਣੇ ਨਾਲ ਆਪਣੇ ਪਿੰਡ ਲੈ ਕੇ ਆਏ। ਕਹਿੰਦੇ ਮਹਾਰਾਜ ਕੋਈ ਸੇਵਾ ਦਾ ਮੌਕਾ ਬਖਸ਼ੋ। ਕਰ ਲਿਆਂਦਾ, ਉਹਦਾ ਸੇਵਾ ਪਾਣੀ ਕੀਤਾ, ਉਹਨੂੰ ਰਾਤ ਘਰ ਠਹਿਰਾਇਆ, ਪ੍ਰਸ਼ਾਦਾ ਪਾਣੀ ਛਕਾਇਆ, ਹਰ ਤਰ੍ਹਾਂ ਦੀ ਟਹਿਲ ਕੀਤੀ। ਤੇ ਸਵੇਰ ਨੂੰ ਜਦੋਂ ਉਹ ਵੈਸ਼ਨਵ ਸਾਧ ਬਾਬੇ ਅਮਰਦਾਸ ਦੇ ਕੋਲੋਂ ਜਾਣ ਲੱਗਾ, ਵਿਦਾਇਗੀ ਮੰਗਣ ਲੱਗਾ, ਤੇ ਉਹਨੇ ਇੱਕ ਸਵਾਲ ਬਾਬੇ ਅਮਰਦਾਸ ਨੂੰ ਕੀਤਾ। ਕਹਿਣ ਲੱਗਾ, ਬਾਬਾ ਅਮਰਦਾਸ ਜੀ, ਭਗਵਾਨ ਦੀ ਬੜੀ ਮਿਹਰ ਹੈ ਤੁਹਾਡੇ ਉੱਤੇ, ਬੜਾ ਮਿੱਠਾ ਬੋਲਦੇ ਹੋ, ਬੜੇ ਸਿਆਣੇ ਹੋ, ਬੜੇ ਦਾਨਿਸ਼ਮੰਦ ਹੋ, ਟਹਿਲ ਸੇਵਾ ਬੜੀ ਕਰਦੇ ਹੋ, ਭਗਤੀ ਰੰਗ ਵਿੱਚ ਰੰਗੇ ਹੋਏ ਹੋ, ਆਪਾਂ ਇਕੱਠੇ ਗਏ ਹਾਂ, ਇਕੱਠੇ ਆਏ ਹਾਂ, ਮੇਰੇ ਮਨ ਵਿੱਚ ਇੱਕ ਸਵਾਲ ਬੜੇ ਚਿਰ ਦਾ ਆ ਰਿਹਾ ਸੀ, ਮੈਂ ਪੁੱਛਿਆ ਨਹੀਂ ਤੁਹਾਡੇ ਤੋਂ, ਮੈਂ ਪੁੱਛਣਾ ਚਾਹੁੰਦਾ। ਬਾਬਾ ਅਮਰਦਾਸ ਜੀ ਕਹਿਣ ਲੱਗੇ, ਪੁੱਛੋ। ਕਹਿੰਦਾ, ਪੁੱਛਣਾ ਮੈਂ ਚਾਹੁੰਦਾ, ਮੈਨੂੰ ਇਹ ਦੱਸੋ ਵੀ ਤੁਹਾਡਾ ਗੁਰੂ ਕੌਣ ਹੈ? ਕੌਣ ਹੈ ਤੁਹਾਡਾ ਗੁਰੂ ਜਿਹਨੇ ਤੁਹਾਨੂੰ ਐਸੀ ਪਿਆਰੀ ਮੱਤ ਸਮੱਤ ਬਖਸ਼ੀ ਹੈ, ਤੁਸੀਂ ਇੰਨੀ ਸੇਵਾ ਕਰਦੇ ਹੋ, ਇੰਨੇ ਸਿਆਣੇ ਹੋ? ਜਦੋਂ ਇਹ ਗੱਲ ਬਾਬੇ ਅਮਰਦਾਸ ਨੂੰ ਪੁੱਛੀ ਵੈਸ਼ਨਵ ਸਾਧ ਨੇ, ਬਾਬੇ ਅਮਰਦਾਸ ਨੇ ਠੰਡਾ ਹੋਕਾ ਲਿਆ ਤੇ ਜਵਾਬ ਵਿੱਚ ਉਹਨੇ ਗੱਲ ਆਖੀ, ਜ਼ਿੰਦਗੀ ਦੇ 10 ਸਾਲ ਮੈਂ ਧਰਮ ਕਾਰਜ ਕਰਦਿਆਂ ਲੰਘਾ ਲਏ ਨੇ, ਹਨੇਰਾ ਢੋਂਦਾ ਰਿਹਾ ਵਾਂ, ਸੱਚ ਇਹ ਹੈ ਹਾਲੇ ਤੱਕ ਮੈਨੂੰ ਕੋਈ ਗੁਰੂ ਨਹੀਂ ਮਿਲਿਆ। ਇਹ ਗੱਲ ਜਦੋਂ ਸੁਣੀ ਵੈਸ਼ਨਵ ਸਾਧ ਅੱਗ ਬਬੂਲਾ ਹੋ ਉੱਠਿਆ। ਉਹਦਾ ਪ੍ਰਤੀਕਰਮ ਸੁਣਿਓ ਜਰਾ, ਬਾਬੇ ਅਮਰਦਾਸ ਨੂੰ ਜੋ ਗੱਲਾਂ ਉਹਨੇ ਆਖੀਆਂ, ਔਰ ਢਾਡੀ ਜਥਾ ਆਪ ਨੂੰ

ਨੇ ਸਵਾਲ ਕੀਤਾ। ਗੁਰ ਇਤਿਹਾਸ ਦੇ ਪੰਨੇ ਦੱਸਦੇ ਹਨ ਕਿ ਬਾਬੇ ਅਮਰਦਾਸ ਨੇ ਠੰਡਾ ਹੌਕਾ ਲੈਂਦਿਆਂ ਹੋਇਆ ਗੱਲ ਆਖੀ, ਸੱਚ ਹੈ ਜ਼ਿੰਦਗੀ ਦੇ 10 ਸਾਲ ਮੈਂ ਤੀਰਥ ਇਸ਼ਨਾਨ ਕਰਦਿਆਂ ਲੰਘਾਏ ਨੇ, ਪਰ ਇਹ ਹਕੀਕਤ ਹੈ, ਇੱਕ ਤਲਕ ਹਕੀਕਤ ਹੈ ਕਿ ਮੈਂ ਹੁਣ ਤੱਕ ਹਨੇਰਾ ਢੋਰਿਆਂ, ਗੁਰੂ ਨਹੀਂ ਮਿਲਿਆ ਮੈਨੂੰ ਹਾਲੇ ਤੱਕ ਕੋਈ ਵੀ। ਇਹ ਗੱਲ ਜਦੋਂ ਨੇ ਵੈਸ਼ਨਵ ਸਾਧ ਨੇ ਸੁਣੀ, ਇਤਿਹਾਸ ਅੰਦਰ ਦਰਜ ਹੈ ਕਿ ਘੜੀ ਕੋ ਪਹਿਲਾਂ ਜਿਹੜਾ ਮਿੱਠੀਆਂ ਮਿੱਠੀਆਂ ਗੱਲਾਂ ਕਰ ਰਿਹਾ ਸੀ, ਯਕਦਮ ਅੱਗ ਬਬੂਲਾ ਹੋ ਉੱਠਿਆ, ਕਹਿਣ ਲੱਗਾ ਉਹ ਅਮਰਦਾਸ ਕੀ ਹਾਲੇ ਤੱਕ ਤੂੰ ਗੁਰੂ ਵਾਲਾ ਨਹੀਂ ਬਣਿਆ, ਹਾਲੇ ਤੱਕ ਤੂੰ ਗੁਰੂ ਵਾਲਾ ਨਹੀਂ ਬਣਿਆ। ਉਹਨੇ ਅੱਖ ਤੋਂ ਇਹ ਗੱਲ ਸੁਣ ਕੇ ਅੱਗ ਬਬੂਲਾ ਹੋ ਉੱਠਿਆ, ਕਹਿਣ ਲੱਗਾ ਮੈਂ ਤੇਰੇ ਨਗੋਰੇ ਹੱਥੋਂ ਖਾਂਦਾ ਰਿਹਾ, ਮੇਰੇ ਧਰਮ ਕਰਮ ਮੇਰੇ ਕੀਥੇ ਤੀਰਥ ਇਸ਼ਨਾਨ ਸਫਨਾ ਹੋ ਗਏ, ਸਫਨਾ। ਬਾਬਾ ਅਮਰਦਾਸ ਹੱਥ ਜੋੜ ਕੇ ਖਿਮਾ ਦੀ ਜਾਚਨਾ ਕਰ ਰਿਹਾ ਸੀ, ਖਿਮਾ ਮੰਗ ਰਿਹਾ ਸੀ, ਪਰ ਵੈਸ਼ਨਵ ਸਾਧ ਨੇ ਬਾਬੇ ਅਮਰਦਾਸ ਦੀ ਕੋਈ ਗੱਲ ਨਹੀਂ ਸੁਣੀ। ਉਹ ਬੋਲ ਕਬੋਲ ਬੋਲਦਾ ਬਾਬਾ ਅਮਰਦਾਸ ਨੂੰ ਐਸੇ ਅਪ ਸ਼ਬਦ ਕਹਿੰਦਾ ਹੋਇਆ, ਸ਼ਬਦਾਂ ਦੇ ਬਾਣ ਮਾਰਦਾ ਹੋਇਆ, ਰੌਲਾ ਰੱਪਾ ਪਾਉਂਦਾ ਹੋਇਆ ਬਾਸਰਕਿਆਂ ਤੋਂ ਚਲਿਆ ਗਿਆ। ਉਹ ਚਲਿਆ ਗਿਆ, ਪਰ ਇਹ ਸੱਚ ਸੀ ਕਿ ਬਾਬੇ ਅਮਰਦਾਸ ਦੀ ਜ਼ਿੰਦਗੀ ਵਿੱਚ ਇੱਕ ਬਹੁਤ ਵੱਡਾ ਭੁਚਾਲ ਉਸ ਵੈਸ਼ਨਵ ਸਾਧ ਦੇ ਸ਼ਬਦਾਂ ਨੇ ਲਿਆਂਦਾ। ਫਿਰ ਮਨ ਵਿੱਚ ਇਹ ਖਿਆਲ ਇਹ ਫੁਰਨਾ ਫੁਰਿਆ ਕਿ ਨਗੋਰੇ ਹੋਣਾ ਇੰਨਾ ਮਾੜਾ ਹੈ, ਇਹ ਸਵਾਲ ਉਹਨਾਂ ਦੇ ਦਿਲੋਂ ਦਿਮਾਗ ਦੇ ਵਿੱਚ ਪੈਦਾ ਹੋਇਆ। ਫਿਰ ਬਾਬੇ ਅਮਰਦਾਸ ਦੀ ਮੁਲਾਕਾਤ ਗੁਰੂ ਸਾਹਿਬਾਨ ਦੇ ਨਾਲ ਕਿਵੇਂ ਹੁੰਦੀ ਹੈ, ਇਤਿਹਾਸ ਦਾ ਇਹ ਪੱਖ ਜਿਹੜਾ ਹੈ, ਇਤਿਹਾਸ ਦਾ ਇਹ ਪ੍ਰਕਰਨ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਸ਼ਾਮ ਦੇ ਦੀਵਾਨਾਂ ਵਿੱਚ ਆਪ ਜੀ ਦੇ ਚਰਨਾਂ ਵਿੱਚ ਕਹਿਣ ਦੀ ਕੋਸ਼ਿਸ਼ ਕਰਾਂਗੇ। ਗੁਰੂ ਹਜ਼ੂਰੀ ਅੰਦਰ ਜੁੜ ਮਿਲ ਬੈਠੀ ਮਾਣ ਸਨਮਾਨ ਭੇਜਣ ਵਾਲੀ ਸਮੁੱਚੀ ਸੰਗਤ ਦਾ ਧੰਨਵਾਦ। ਫਤਿਹ ਦੀ ਅਸੀਸ ਬਖਸ਼ੂ ਜਥੇ ਨੂੰ, ਆਓ ਗੁਰੂ ਚਰਨਾਂ ਵਿੱਚ ਅਰਦਾਸ ਵਿੱਚ ਜੁੜੀਏ ਤੇ ਸਾਰੀ ਸੰਗਤ ਆਖੀਏ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਮਰੀ ਕਿਰਪਾ ਮੈਂ ਕੋਈ ਨ ਜਾਣ, ਤੁਮਰਾ ਅੰਤ ਉੱਚੇ ਤੇ ਉੱਚਾ, ਸਗਲ ਸਮੱਗਰੀ ਤੁਮਰੇ ਸੂਤਰ ਤਾਰੀ, ਤੁਮ ਤੇ ਹੋਏ ਸੋ।

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਇਆ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰ ਨਉ ਨਿਧਿਆਵੈ ਧਾਏ। ਸਭ ਥਈ ਹੋਏ ਸਹਾਏ ਸਭ ਥਈ ਹੋਏ ਸਹਾਏ ਦਸਵਾਂ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਈ ਹੋਏ ਸਹਾਏ।

ਪੰਜਾਂ ਪਿਆਰਿਆਂ ਚੌਵਾਂ ਸਾਹਿਬਜ਼ਾਦਿਆਂ 40 ਮੁਕਤਿਆਂ ਅੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਜੀ ਕੀ ਨੇ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਵਾਹੀ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਿੰਨਾਂ ਸਦਕਵਾਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਜੀ ਕੀ ਨੇ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤ ਆਮਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ।

ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ ਹੈ। ਅਕਾਲ ਪੁਰਖ ਅੰਤਰ ਜਾਮੀ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ, ਨੇਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਨਿਆਸਰਿਓ ਕੇ ਆਸਰੇ ਸੱਚੇ ਪਿਤਾ ਵਾਹਿਗੁਰੂ ਹੈ। ਅਕਾਲ ਪੁਰਖ ਹੈ ਅੰਤਰਜਾਮੀ ਪਿਤਾ ਜੀ, ਆਪ ਜੀ ਕੇ ਪਾਵਨ ਚਰਨ ਕਮਲਾਂ ਪਾਸ ਅਰਦਾਸ ਬੇਨਤੀ। ਜੋਦੜੀ ਹੈ ਕਿਰਪਾਲੂ ਸ਼ਹਿਨਸ਼ਾਹ, ਆਪ ਜੀ ਕੀ ਮਿਹਰ ਸਦਕਾ, ਆਪ ਜੀ ਕੀ ਪਵਿੱਤਰ ਹਜ਼ੂਰੀ ਅੰਦਰ, ਸੰਧਿਆ ਕਾਲ ਦੇ ਦੀਵਾਨ ਸਜਾਏ ਗਏ ਸਜੇ ਵੇ ਦੀਵਾਨਾਂ ਅੰਦਰ, ਆਪ ਜੀ ਕੀ ਰੱਬੀ ਬਾਣੀ ਦੇ ਪਠਨ ਪਾਠ, ਗੁਰਬਾਣੀ ਕੀਰਤਨ, ਕਥਾ ਵਿਚਾਰਾਂ, ਢਾਡੀ ਵਾਰਾਂ, ਗੁਰ ਇਤਿਹਾਸਕ ਵਿਚਾਰਾਂ ਹੋਈਆਂ ਨੇ ਮਹਾਰਾਜ, ਸਮੁੱਚਾ ਪ੍ਰੋਗਰਾਮ ਆਪ ਜੀ ਕੀ ਪਾਵਨ ਹਜ਼ੂਰੀ ਅੰਦਰ ਨਿਭਾਉਂਦਿਆਂ ਹੋਈਆਂ, ਬੇਅੰਤ ਪ੍ਰਕਾਰ ਦੀਆਂ ਭੁੱਲ ਗਲਤੀਆਂ ਆਪ ਜੀ ਨੇ ਬਖਸ਼ ਲੈਣੀਆਂ ਗਾ, ਵਾਸਤੇ ਸਮੱਤ ਬੁੱਧ ਮਿਹਰ ਕਰਕੇ ਬਖਸ਼ਿਸ਼ ਕਰਨੀ। ਪੜੀ ਸੁਣੀ ਬਾਣੀ ਤੇ ਇਤਿਹਾਸ ਦੇ ਅਰਥ ਭਾਵ ਆਈਆਂ ਹੋਈਆਂ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣੇ ਮਿਹਰ ਕਰਨੀ ਮਹਾਰਾਜ, ਸਜੇ ਹੋਏ ਦੀਵਾਨਾ ਅੰਦਰ ਇਸ ਵਕਤ ਬੇਅੰਤ ਸੰਗਤਾਂ ਨੇ ਆਪ ਜੀ ਕੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰੀਆਂ ਨੇ, ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਚੱਲ ਕੇ ਆਏ ਹੋਏ ਕਦਮ ਕਦਮ ਲੇਖੇ ਵਿੱਚ ਲਾਉਣੇ ਅਰਦਾਸਾਂ ਬੇਨਤੀਆਂ ਭਾਵਨਾਵਾਂ ਗੁਰਮਤ ਮੁਤਾਬਕ ਪਰਿਪੂਰਨ ਕਰਕੇ ਦਰੋਂ ਘਰੋਂ ਗੁਰਸਿੱਖੀ ਸਿਰਕ ਭਰੋਸਾ ਨਾਮਦਾਨ ਮਿਹਰ ਕਰਕੇ ਬਖਸ਼ਿਸ਼ ਕਰਨਾ। ਸਰਬੱਤ ਸੰਗਤਾਂ ਦੇ ਪਰਿਵਾਰਾਂ ਦੇ ਕਿਰਤ ਕਮਾਈਆਂ ਚ ਬਰਕਤਾਂ ਕਾਰੋਬਾਰੀ ਤਰੱਕੀਆਂ ਵਾਧੇ ਮਿਹਰ ਕਰਕੇ ਬਖਸ਼ਿਸ਼ ਕਰਨੇ, ਦੁੱਖਾਂ ਦਰਦਾਂ ਦਲਿੱਦਰਾਂ ਵਿਘਨਾਂ ਦਾ ਨਾਸ਼, ਘਰਾਂ ਵਿੱਚ ਸੁੱਖਾਂ ਦਾ ਪ੍ਰਕਾਸ਼, ਦੇਸ਼ਾਂ ਵਿਦੇਸ਼ਾਂ ਵਿੱਚ ਵਿਚਰਦਿਆਂ ਸਿਰ ਤੇ ਮੇਰ ਭਰਿਆ ਹੱਥ ਰੱਖਣਾ, ਦਰੋਂ ਘਰੋਂ ਸਰੀਰਕ ਤੰਦਰੁਸਤੀ ਦੇ ਅਰੋਗਤਾ ਚੜ੍ਹਦੀ ਕਲਾ ਨਾਮਦਾਨ ਇਸ਼ਨਾਦੀਆਂ ਦਾਤਾਂ ਮੇਰ ਕਰਕੇ ਬਖਸ਼ਣੀਆਂ। ਪਰਿਵਾਰਾਂ ਵਿੱਚ ਪਰਸਪਰ ਪ੍ਰੇਮ ਪਿਆਰ, ਏਕਾ ਇਤਫਾਕ, ਸਦਭਾਵਨਾਵਾਂ ਮੇਰ ਕਰਕੇ ਬਖਸ਼ਣੀਆਂ। ਸੇਵਕਾਂ ਦੇ ਅਰੰਭੇ ਕਾਰਜਾਂ ਦੇ ਵਿੱਚ ਸੇਵਕਾਂ ਨੂੰ ਸਫਲਤਾਵਾਂ ਬਖਸ਼ਿਸ਼ ਕਰਨੀਆਂ। ਬੱਚਿਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਦਿਆਂ ਹੋਇਆਂ ਬੱਚਿਆਂ ਨੂੰ ਲੰਬੀ ਆਯੂ, ਬੱਚੇ ਮਾਤਾ ਪਿਤਾ ਦੇ ਆਗਿਆਕਾਰ, ਦੇਸ਼ ਕੌਮ ਦਾ ਪਿਆਰ, ਨਾਮ ਬਾਣੀ ਦੀਆਂ ਰਹਿਮਤਾਂ, ਚੜ੍ਹਦੀ ਕਲਾ ਦਾ ਜੀਵਨ ਮੇਹਰ ਕਰਕੇ ਬਖਸ਼ਿਸ਼ ਕਰਨਾ। ਇਸ ਵਕਤ ਆਪ ਜੀ ਕੇ ਪਾਵਨ ਚਰਨਾਂ ਦੇ ਵਿੱਚ ਸੰਧਿਆ ਕਾਲ ਦੇ ਸਜੇ ਹੋਏ ਦੀਵਾਨਾਂ ਦੀ ਸੰਪੂਰਨਤਾ ਦੀ ਅਰਦਾਸ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨਾ, ਬਖਸ਼ੋ ਪਵਿੱਤਰ ਹੁਕਮਨਾਮੇ, ਸਹੀ ਪਿਆਰੇ ਮਿਲੋ ਜਿਨ ਮਿਲਿਆ ਆਪ ਜੀ ਕਾ ਨਾਮ ਚੇਤਾ ਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋ ਚਹਿ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਯਾ ਕੀ ਰਹਿਣਾ, ਖੁਆਰ ਹੋਏ ਸਭ ਮਿਲੈਗੇ ਬਚੇ ਸ਼ਰਨ ਜੋ,

ਸਤਨਾਮ ਵਾਹਿਗੁਰੂ ਸਾਹਿਬ ਜੀਓ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਟ ਬਿਖੈ ਬਿਖ ਖਾਈ ਮਾਇਆ ਮੋਹ ਪਰਮ ਪੈ ਫੂਲੇ ਮਾਇਆ ਮੋਹ ਪਰਮ ਪੈ ਫੂਲੇ ਸੁਤ ਦਾਰਾ ਸਿਉਂ ਪ੍ਰੀਤ ਲਗਾਈ ਕੀ ਉਤਮ ਪੰਥ ਸੁਣਿਓ ਗੁਰ ਸੰਗਤ ਤੇ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ

ਸੂਰਠ ਮਹਲਾ ਪੰਜਵਾ ਹਮਰੀ ਗਣਤ ਨਾ ਗਣੀਆਂ ਕਾਈ।

ਸਾਚਾ ਸਾਹਿਬ ਸਦ ਮਿਹਰਬਾਨ, ਬੰਦ ਪਾਇਆ ਮੇਰਾ ਸਤਿਗੁਰ ਪੂਰੈ, ਹੋਈ ਸਰਬ ਕਲਿਆਣ ਰਹਾਓ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਸਤਿਗੁਰੂ ਸਾਹਿਬ, ਗੁਰੂ ਗ੍ਰੰਥ ਸਾਹਿਬ ਮਹਾਰਾਜ, ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਦੇ ਵਿੱਚ ਸੱਜੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਜੁੜ ਮਿਲ ਬੈਠੀ ਗੁਰੂ ਪਿਆਰੀ ਮਾਣਯੋਗ ਸਾਧ ਸੰਗਤ ਵਡਭਾਗੇ ਹਾਂ। ਸਜੇ ਹੋਏ ਦਰਬਾਰ ਦੀਆਂ ਆਪ ਜੀ ਹਾਜ਼ਰੀਆਂ ਭਰ ਰਹੇ ਸੀ, ਜੁੜ ਮਿਲ ਬੈਠੇ ਸੋ ਤੋ ਗੁਰੂ ਚਰਨਾਂ ਦੇ ਵਿੱਚ ਦਮਾਨ ਦੀ ਸੰਪੂਰਨਤਾ ਦੀ ਅਰਦਾਸ, ਸਰਬੱਤ ਦੇ ਭਲੇ ਦੀ ਅਰਦਾਸ ਹੋਈ। ਪਾਵਨ ਹੁਕਮਨਾਮਾ, ਪਾਵਨ ਮੁੱਖ ਵਾਹਿਗੁਰੂ ਸਾਹਿਬ ਜੀ ਨੇ ਬਖਸ਼ਿਆ ਹੈ, ਜੋ ਸੋਰਠ ਰਾਗ ਵਿੱਚੋਂ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਤਿਨ੍ਹਾਂ ਦੀ ਮੁਬਾਰਕ ਰਚਨਾ ਤੋਂ ਉਚਾਰਨ ਕੀਤਾ ਹੋਇਆ ਹੈ। ਮੁਬਾਰਕ ਸ਼ਬਦ ਜੋ ਆਪ ਜੀ ਨੇ ਮੁੱਖ ਵਾਕ ਦੇ ਰੂਪ ਦੇ ਵਿੱਚ ਸਰਵਣ ਕੀਤਾ ਹੈ, ਹਜ਼ੂਰ ਮਿਹਰ ਕਰਨ ਬਖਸ਼ਿਆ ਪਾਵਨ ਉਪਦੇਸ਼, ਸਾਡੀ ਸਭ ਦੀ ਜ਼ਿੰਦਗੀ ਦਾ ਜੀਵਨ ਦਾ ਬਣਿਆ ਆਧਾਰ ਹੈ। ਗੁਰੂ ਚਰਨਾਂ ਵਿੱਚ ਅਰਦਾਸ ਔਰ ਇਹਦੇ ਨਾਲ ਹੀ ਸਜੇ ਹੋਏ ਦੀਵਾਨਾਂ ਦੀ ਸੰਪੂਰਨਤਾ ਹੈ। ਤੋ ਗੁਰੂ ਪਿਆਰਿਓ, ਕੜਾ ਪ੍ਰਸ਼ਾਦ ਦਾ ਵਰਤਾਰਾ ਹੋ ਰਿਹਾ, ਜਿਹਨਾਂ ਪ੍ਰਾਪਤ ਨਹੀਂ ਕੀਤਾ ਆਪ ਜੀ ਪ੍ਰਾਪਤ ਕਰ ਸਕਦੇ ਹੋ, ਉਪਰੰਤ ਗੁਰੂ ਘਰ ਲੰਗਰ ਸਾਰੀ ਸੰਗਤ ਵਾਸਤੇ ਤਿਆਰ, ਸਭ ਦੇ ਆਪੋ ਆਪਣੀ ਲੋੜ ਮੁਤਾਬਕ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਆਓ। ਹੁਣ ਸੁਖਾਸਨ ਦੀ ਟਹਿਲ ਨਾਲ ਦੀ ਨਾਲ ਸੋਇਲਾ ਬਾਣੀ ਕਾ ਪਾਠ ਹੋਵੇਗਾ। ਗੁਰੂ ਸਾਹਿਬ ਜੀ ਨੇ ਜਿਸ ਸਥਾਨਾਂ ਵੱਲ ਜਾਣਗੇ, ਉਪਰੰਤ ਆਪਾਂ ਸਾਰਿਆਂ ਗੁਰੂ ਚਰਨਾਂ ਵਿੱਚੋਂ ਖੁਸ਼ੀ ਪ੍ਰਾਪਤ ਕਰਨੇ ਨੇ। ਤੋ ਜੁੜ ਮਿਲ ਬੈਠੀ ਸਮੁੱਚੀ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਤੀ ਮਹਲਾ ਪਹਿਲਾ, ਜੈਂਕਰ ਕੀਰਤ ਆਖੀਐ ਕਰਤਿਕਾ ਹੋਏ ਵਿਚਾਰੋ, ਤਿਤਕਰ ਗਾਵੋ ਸੋਹਿਲਾ ਸਿਬਰੁ ਸਿਰਜਣਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਾਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ, ਨਿਤ ਨਿਤ ਜਿਹੜੇ ਸੰਭਾਲੀਅਨ ਦੇਖੇ ਗਦੇ ਮਨਹਾਰ, ਤੇਰੇ ਦਾਨੇ ਕਿਮਤ ਨਾਮ ਪਵੈ ਤਿਸ ਦਾ ਤੇ ਕਮਣ ਸ਼ੁਮਾਰ, ਸੰਭਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ, ਦੇਹ ਸਜਣ ਸੀ ਸੜੀਆਂ ਜੋ ਹੋਵੇ ਸਾਹਿਬ ਸੋ ਮੇਲ, ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ, ਸਦਨ ਹਾਰਾ ਸਿਮਰੀਆ ਨਾਨਕ ਸੇ ਦੇਹਾਂ ਵਨ, ਰਾਗ ਆਸਾ ਮਹਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇ ਸੰਦੇਕ ਬਾਬਾ, ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰੱਖ ਵਡਾਈ ਤੋਏ ਰਹਾਓ, ਵਿਸੋਏ ਚਸਿਆ ਕੜੀਆਂ ਪੈਰਾਂ ਥਿੱਤੀ ਵਾਰੀ ਮਾਹੁਆ, ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇ ਸਰਾਗ ਧਨਾਸਰੀ ਮਹਲਾ ਪਹਿਲਾ, ਗਗਨ ਮੈਥਾਲ ਰਵ ਚੰਦ ਦੀਪਕ ਬਣੇ, ਧਾਰਕਾ ਮੰਡਲ ਜਨਕ ਮੋਤੀ ਧੂਪ ਮੱਲਿਆ ਨਲੋ, ਪਵਨ ਚਬਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ, ਕੈਸੀ ਆਰਤੀ ਹੋਏ ਪਵ ਖੰਡਣਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਭੇਰੀ ਰਾਓ, ਸਹਿਸ ਤਉ ਨੈਣ ਨਨ ਨੈਣ ਹੈ ਤੋਹੇ ਕਉ, ਸਹਿਸ ਮੂਰਤ ਨਨਾਇਕ ਤੋਹੀ, ਸਹਿਸ ਪਦ ਬਿਮਲ ਨਾਨੇਕ ਪਦ, ਗੰਧ ਬਿਨ ਸਹਿਸ ਤਵ ਗੰਧ ਨੇ ਵਿਚਲਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ, ਤਿਸਦਾ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਭਾਵੈ ਸਵਾਰਤੀ ਹੋਏ, ਹਰ ਚਰਨ ਕਮਲ ਮਕਰੰਦ ਲੋਭਤ ਮਨੋ, ਆਨੰਦਨ ਮੋਹੇ ਅਹੀ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰੰਗ ਕਉ, ਹੋਏ ਜਾਂ ਤੈ ਤ੍ਰਿਣੈ ਵਾਸਾ, ਰਾਗ ਗੌੜੀ ਪੂਰਬੀ ਮਹਲਾ ਚੌਥਾ, ਕਾਮ ਕਰੋਦ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾਹੇ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਲੇ ਮੰਡਲ ਮੰਡਾਹੇ, ਕਰ ਸਾਧੂ ਅੰਜਲੀ ਪੁੰਨ ਵੱਡਾ ਹੇ, ਕਰ ਡੰਡੌਤ ਪੁੰਨ ਵੱਡਾ ਹੇ, ਰਹਾਉ ਸਾਕਤ ਹਰ ਸਾਧ ਨਾ ਜਾਣਿਆ, ਤਿੰਨ ਅੰਤਰ ਹੋਮੇ ਕੰਡਾਹੇ, ਜਿਉਂ ਜਿਉਂ ਚੱਲੇ ਚੁੱਭੈ ਦੁ ਪਾਵੇ, ਜਮਕਾਲ ਸਹਿਸਰ ਡੰਡਾਹੇ, ਹਰ ਜਨ ਹਰ ਹਰ ਨਾਮ ਸਮਾਨ, ਦੁੱਖ ਜਨਮ ਮਰਨ ਪਵ ਖੰਡਾ ਹੇ, ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸ਼ੋਭ ਖੰਡ ਬ੍ਰਹਿ ਮੰਡਾ ਹੇ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੇ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੇ, ਰਾਗ ਗੌੜੀ ਪੂਰਬੀ ਮਹਲਾ ਪੰਜਵਾਂ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਇਹਾਂ ਖਾਟ ਚਲੋ ਹਰ ਲਾਹ, ਆਗੈ ਬਸਨ ਸੁਹੇਲਾ, ਔਦ ਕਟੈ ਦਿਨ ਸਰਣਾਰੇ, ਮਨ ਗੁਰਮਿਲ ਕਾਸ਼ ਸਵਾਰੀ ਰਹਾਉ, ਇਹ ਸੰਸਾਰ ਬਿਕਾਰ ਸੰਸੇ ਮਹਿ, ਤਰਿਓ ਬ੍ਰਹਮ ਗਿਆਨੀ, ਜਿਸੇ ਜਗਾਏ ਪਿਆਵੈ ਇਹ ਰਾਸੀ, ਅਕਥ ਕਥਾ ਤਿਨ ਜਾਨੀ, ਜਾ ਕੋ ਆਏ ਸੋਈ ਬਿਹਾਜਿਓ, ਹਰ ਗੁਰ ਤੇ ਮਨੈ ਬਸੇਰਾ, ਨਿਜ ਕਰ ਮਹਲ ਪਾਵੋ ਸੁਖ ਸਹਜੇ, ਬਾਉਰ ਨ ਹੋਏ ਗੋ ਫੇਰਾ, ਅੰਤਰ ਜਾਮੀ ਪੁਰਖ ਵਿਧਾਤੇ,
ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ, ਭੋ ਕਉ

ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਾਹਿਬ ਹੰਗ ਪ੍ਰਸਾਦ ਗੁਰਪੂਰੇ ਕਿਰਪਾ ਧਾਰੀ ਪ੍ਰਭੂਰੀ ਲੋਚ ਹਮਾਰੀ ਕਰ ਇਸ਼ਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਸੰਤੋ ਰਾਮ ਨਾਮ ਨਿਸਤਰੀਐ ਉਠਤ ਬੈਠਤ ਹਰ ਹਰ ਧਿਆਈਐ ਅੰਦਿਨ ਸੁਕਿਰਤ ਕਰੀਐ ਰਹਾਉ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਿਡ ਪਾਗੀ ਪਾਏ ਕੋਟ ਜਨਮ ਕੇ ਕਿਲਵਿਖ ਨਾਸੈ ਹਰ ਚਰਨੀ ਚਿਤ ਲਾਏ ਉਸਤਤ ਕਰੋ ਸਦਾ ਪ੍ਰਭ ਆਪਣੇ ਜਿਨ ਭੂਰੀ ਕਲ ਰਾਖੀ ਜੀ ਜੰਤ ਸਪਹਿ ਪਵਿੱਤਰਾ ਸਤਿਗੁਰ ਕੀ ਸੱਚ ਸਾਖੀ ਬਿਘਨ ਬਿਨਾਸਨ ਸਭ ਦੁੱਖ ਨਾਸਨ ਸਤਿਗੁਰ ਨਾਮ ਦ੍ਰਿੜਾਇਆ ਖੋਏ ਪਾਪੈ ਸਾ ਪਾਵਨ ਜਨ ਨਾਨਕ ਸੁਖ ਕਰਿਆ ਸੁਣੀ ਅਰਦਾਸ ਸਵਾਮੀ ਮੇਰੇ ਸਰਬ ਕਲਾ ਬਣਿਆ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਸੁਖ ਹੋਟਲ ਗੁਰਸੀ ਵੀ ਐਨੇ ਸਹਿ ਸੁਭਾਏ ਦਰਸ਼ਨ ਪਰਸਿਆਂ ਗੁਰੂ ਕੈ ਜਨਮ ਮਰਨ ਦੁੱਖ ਜਾਏ ਹੋਵੈ ਸਿਫਤ ਕਸਮ ਦੀ ਨੂਰ ਅਰਸੋਂ ਕੁਰਸੋਂ ਚੱਠੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੇ ਸ਼ਾਹ ਜਿਸ ਪਾਸ ਬੈਠਿਆਂ ਸੋਹੀਐ ਸਭਨਾਂ ਦਾ ਵਿਸਵਾਹ ਜਿਸ ਪਾਸ ਬੈਠਿਆਂ ਸੋਹੀਐ ਸਭਨਾਂ ਦਾ ਵਿਸਵਾਹ ਸਤਨਾਮ ਧੰਨ ਵਾਹਿਗੁਰੂ ਜੀ ਜੈਤ ਸ੍ਰੀ ਮਹਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੇਰੇ ਹੀਰੇ ਰਤਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਜਨਮ ਜਨਮ ਕੈ ਕਿਲ ਬਿਖ ਦੁੱਖ ਉਤਰੈ

ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਜਨਮ ਜਨਮ ਕੈ ਕਿਲ ਬਿਖ ਦੁਖ ਉਤਰੈ ਗੁਰਨਾਮ ਦਿਓ ਰਿਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਵਿਅਰਥਾ ਗੁਰਪੂਰੇ ਹਰ ਨਾਮ ਦੜਾਇਆ ਬਿਨ ਨਾਵੇਂ ਜੀਵਨ ਬਿਰਥਾ ਰਹਾਉ ਬਿਨ ਗੁਰ ਮੂੜ ਪਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਤਿਨ ਸਾਧੂ ਚਰਨ ਸੇਵੇ ਕਬ ਹੂੰ ਤਿਨ ਸਭ ਜਨਮ ਅਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੈ ਤਿਨ ਸਫਲਿਓ ਜਨਮ ਸਨਾਥਾ ਮੋਕੋ ਕੀਜੇ ਦਾਸ ਦਾਸ ਦਾਸਨ ਕੋ ਹਰ ਦਿਆ ਧਾਰ ਜਗਨਨਾਥਾ ਹਮੇ ਅੰਦਲੇ ਗਿਆਨਹੀਣ ਗਿਆਨੀ ਕਿਉਂ ਚਾਲੇ ਮਾਰਗ ਪੰਥਾ ਹਮੇ ਅੰਦਲੇ ਕੋ ਗੁਰੇ ਅੰਚਲ ਦੀਜੈ ਜਨ ਨਾਨਕ ਚਲੈ ਮਲੰਥਾ ਹਮ ਅੰਦਲੇ ਗਿਆਨਹੀਣ ਗਿਆਨੀ ਕਿਉਂ ਚਾਲੇ ਮਾਰਗ ਪੰਥਾ ਹਮ ਅੰਦਲੇ ਕਹੋ ਗੁਰੇ ਅੰਚਲ ਦੀਜੈ ਜਨ ਨਾਨਕ ਚਲੈ ਮਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤ ਸ੍ਰੀ ਮਹਲਾ ਚੌਥਾ ਘਰ ਪਹਿਲਾ ਚੌਪਦੇ ਕਿਉ ਓੰਕਾਰ ਸਤਿਗੁਰ ਪ੍ਰਸਾਦ ਮੇਰੇ ਹੀ ਅਰੇ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਜਨਮ ਜਨਮ ਕੈ ਕਿਲ ਬਿਖ ਦੁਖ ਉਤਰੇ ਗੁਰਨਾਮ ਦਿਓ ਰਿਨ ਲਾਥਾ ਸਤਨਾਮ ਸ੍ਰੀ ਵਾਹਿਗੁਰੂ ਜੀ ਹਮਰੀ ਗਣਤ ਨ ਗਣੀਆਂ ਕਾਈ ਆਪਣਾ ਬਿਰਦ ਪਛਾਣ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਹਰਬਾਨ ਬੰਦ ਪਾਇਆ ਮੇਰੇ ਸਤਿਗੁਰ ਪੂਰੇ ਹੋਈ ਸਰਬ ਕਲਿਆਣ ਰਹਾਉ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀਆ ਪੈ ਰਾਖੀ ਨਾਨਕ ਸਦ ਕੁਰਬਾਨ ਤਿਥੀ ਗੌੜੀ ਮਹਲਾ ਪੰਜਵਾਂ ਸ਼ਲੋਕ ਕਿਉ ਓੰਕਾਰ ਸਤਿਗੁਰ ਪ੍ਰਸਾਦ ਜਲ ਥਲ ਮਈਅਲ ਪੂਰਿਆ ਸਵਾਮੀ ਸਿਰਜਣਹਾਰ ਜਲ ਥਲ ਮਈਅਲ ਪੂਰਿਆ ਸਵਾਮੀ ਸਿਰਜਣਹਾਰ ਅਨਕ ਪਾਤ ਹੋਈ ਪਸਰਿਆ ਨਾਨਕ ਏਕ ਅੰਕਾਰ ਪੌੜੀ ਏਕ ਮੇਕ ਅੰਕਾਰ ਪ੍ਰਭ ਕਰੋ ਬੰਦਨਾ ਧਿਆਏ ਗੁਣ ਗੋਬਿੰਦ ਗੋਪਾਲ ਪ੍ਰਭ ਸਰਨ ਪਰੋ ਹਰਿ ਰਾਏ ਤਾਂ ਕੀ ਆਸ ਕਲਿਆਣ ਸੁਖ ਜਾਤੇ ਸਭ ਕੁਛ ਹੋਏ ਚਾਰ ਕੁੰਡ ਦਾ ਦਿਸ ਪਰਮੇ ਹੋ ਤਿਸ ਬਿਨ ਅਵਰ ਨ ਕੋਏ ਵੇਦ ਪ੍ਰਾਣ ਸਿਮਰ ਸੁਨੇ ਬਹੁ ਵਿਦ ਕਰੋ ਵਿਚਾਰ ਪਤ ਤੇ ਉਦਾਰਨ ਪੈ ਹਰਨ ਸੁਖ ਸਾਗਨ ਅਹੰਕਾਰ ਦਾਤਾ ਬਹੁਤਾ ਦੇਣਹਾਰ ਤਿਸ ਬਿਨ ਅਵਰ ਨ ਜਹਾ ਜਾਏ ਜੋ ਚਾਹੇ ਸੋਈ ਮਿਲੇ ਨਾਨਕ ਹਰ ਗੁਣ ਗਾਏ ਗੋਬਿੰਦ ਜਸ ਗਾਈਏ ਹਰਨੀਤ ਮਿਲ ਭਜੀਏ ਸਾਧ ਸੰਗ ਮੇਰੇ ਮੀਤ ਰਹਾਉ ਸਲੋਕ
करो बंदना अनकवार, शरण परो हर राय, परम कटिए नानक साध संग, दुतिया पाओ मटाए पौड़ी, दुरिया दुर्म दूर कर गुर सेवा कर नीत, राम रतन मन तन बसै तय काम करो लो मीता, मरण मिटाए जीवन मिलै बिनसे सगल कलेस, आप तजो गोबिंद भजो पाहो भगत परवेश, लाभ मिले तोटा हृदय हर दरगे पतवंत, राम नाम तन संच वह साच सा भगवंत, उठत बैठत हर पजो साधु संग प्रीत, नानक दुर्मत छुट गई पार ब्रह्म बस चीत, सलोका तीन ब्यापह जगत कहो तुरिया पावे कोए, नानक संदर मलक पह जिन मन वस्या सोए पौड़ी, तृतीया त्रै गुण बिखे फल कब उत्तम कब नीच, नरक सुरग नरक सुरग परम तो कणो सदा संहारे मीच, हरख सोग सहसा संसार हो करत बिहाय, जिन किए तेह न जाने चित वे अनको पाए, आद ब्याद पाद रस कब न टूटे ताप, पार भम पूरन तनि न बूझे प्रताप, मेरा परम बूढ़त कणो महंदर कमै वास, कर कृपा भरा रा लियो नानक तेरी आस, सलोका चतर सियाणा सुगड़ सोए जिन तज आया बमान, चार पदार्थ हर्ष सिद्ध पाई नानक हर नाम पौड़ी, चतरत चारे बेद सुन सोद्यो तत विचार, सर्व केम कल्याण निध राम नाम जप सार, नरक नवारे दुखर है टूटे अनक, नरक दवार नरक नवारे दुखर है टूटे अनक कलेश, मी झूठे जमते छुटे हर कीर्तन परवेश, पौ बिन सै अमृत रस रंग रते निरंकार, दुख दारिद अपवित्रता नाम नाशे नाम आधार, सुर नर मुंजन खोजते सो सागुर गोपाल, मन निर्मुख उजला हो नानक सादर वाल, सलोका पंच बेकार मन में बसे राचे माया संग, साध संग होए निर्मला नानक प्रभ कै रंग पौड़ी, पंचम पंच प्रधान ते जे जाने ऊपर पंच, कुसंबास बोरंग कणो समिथिया बलवंश, न जापे न बूझिए न कुछ करत विचार, स्वाद मोह रस बेदियो ज्ञान चो संसार, जन्म मरण बो जोन परम कीने कर्म अनेक, रचनहार न सिमरयो मन विचार बबेका, पाओ भगत भगवान समाया लिप्त नरंच, नानक बिरले पाइये जो न रचे परपंच, सलोका खाट सातु चो कहे अंतर पारा वार, भगत सोए गुण गावते दानक प्राके द्वार पौड़ी, खसम खर सात्र कह सिमरत कथे अनेक, भूत मोचो पार ब्रह्म जाने सेख, नार मुंजन सुख ब्यास जस गावत गोबिंद, रस की ते हर सो विदहे भगत रचे भगवंत, मोह मान परम बिनस्यो पाई सरन दयाल, चरण का मन तन बस है दर्शन देह नयाल, ला मिले तोटा हिरे साध संगले वलाए, खाड़ गजाना गुण निधरे नानक नाम ध्याए, सलोका संत मंडल हर जस कते बोले सत सुभाए, नानक मन संतोखिया एक सिउ लिवलाए पौड़ी, सबदा सचो नाम तरन तूर न जाए पंडार, संत संगत मैं पाई है अंत न पार हवार, आवत जो गोबिंद पजो सरन परो हर राय, तू करे पव जल तर मंच दिया फल पाए, आठ पैर बन हर जपै सफल जन्म परवान, अंतर बास सदा संकरने हर पिछाण,
ਸੋ ਜਾ ਸੋ ਸਾਜਨ ਸੋ ਸਖਾ ਮੀ ਜੋ ਹਰ ਕੀ ਮਤ ਦੇ ਨਾਨਕ ਤਿਸ ਬਲਹਾਰ ਨੇ ਹਰ ਨਾਮ ਜਪੇ ਸਲੋਕਾ ਆਠ ਪੈਰ ਗੁਣ ਗਾਈਐ ਤਜੀਐ ਅਵਰ ਜੰਜਾਲ ਜਮ ਕੰਕਰ ਜੋ ਨ ਸਕੀ ਨਾਨਕ ਪ੍ਰਭੂ ਦਿਆਲ ਪੌੜੀ ਅਸ਼ਟਮੀ ਅਸ਼ਟ ਸਿੱਧ ਨਾਮ ਨਿਧ ਸਗਲ ਪਦਾਰਥ ਪੂਰਨ ਬੁੱਧ ਕਲ ਪ੍ਰਗਾ ਸਦਾ ਆਨੰਦ ਨਿਰਮਰੀ ਨਰੋ ਧਰਮੰਤ ਸਗਲ ਧਰਮ ਪਵਿੱਤਰ ਇਸ਼ਨਾਨ ਸਾਮੇ ਯੋਜ ਬਸੇ ਗਿਆਨ ਹਰ ਹਰ ਭਜਨ ਪੂਰੇ ਗੁਰਸੰਗ ਜਪ ਧਰੀਏ ਨਾਨਕ ਨਾਮ ਰੰਗ ਸਲੋਕਾ ਨਾਰਾਇਣ ਨਾ ਸਿਮਰਿਓ ਮੋਇਓ ਸਵਾਦ ਬਿਕਾਰ ਨਾਨਕ ਨਾਮ ਬਸਾਰਿਆਂ ਨਰਕ ਸੁਰਗ ਅਵਤਾਰ ਪੌੜੀ ਨੌਵੀਂ ਨਵੇਂ ਸਿਦਰ ਪਵੀਤ ਹਰ ਨਾਮ ਜਪੇ ਕਰਤ ਬਪ੍ਰੀਤ ਪਾਤਿਆ ਰਸੇ ਬਕੇ ਸਾਰ ਦਿੰਦ ਕਰਨਾ ਸੁਨੇ ਹਰ ਜਸ ਬਿੰਦ ਹਿਰੇ ਪਰ ਦਰ ਬਹੁਦਰ ਕਹਿ ਤਾਈ ਅਗਰ ਨਿਵਰੇ ਤ੍ਰਿ ਨ ਬੁਝਾਈ ਹਰ ਸੇਵਾ ਬਿਨ ਇਹ ਫਲ ਲਾਗੈ ਨਾਨਕ ਪ੍ਰਭ ਬਿਸਰਤ ਮਰ ਜਮੇ ਅਪਾਗੇ ਸਲੋਕ ਦੈ ਦਿਸ ਖੋਜਤ ਮੈਂ ਫਿਰਿਓ ਜਦ ਦੇਖੋ ਤਤ ਸੋਏ ਮਨ ਬਸਿਆ ਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਪੌੜੀ ਦਸਵੀਂ ਦਸ ਦੁਆਰ ਬਸ ਕਹਿੰਦੇ ਮਨ ਸੰਤੋ ਨਾਮ ਜਪ ਲੀਂਦਾ ਹੈ ਇਸ ਕਰਨੀ ਸੁਣੀਏ ਜਸ ਗੋਪਾਲ ਨੈਨੀ ਭੇਕਤ ਸਾਧ ਦਿਆਲ ਰਸਨਾ ਗੁਣ ਗਾਵੇ ਬੇਅੰਤ ਮਨ ਮੈਂ ਚਿਤ ਵੈ ਪੂਰਨ ਭਗਵੰਤ ਹਸਤ ਚਰਨ ਸਨ ਟੈਲ ਕਮਾਈਐ ਨਾਨਕੇ ਸੰਜਮ ਪ੍ਰਭ ਕਿਰਪਾ ਪਾਈਏ ਸਲੋਕ ਏਕੋ ਏਕ ਬਖਾਨੀਏ ਬਿਰਲਾ ਜਾਣੇ ਸਵਾਦ ਗੁਣ ਗੋਬਿੰਦ ਨਾ ਜਾਣੀਐ ਨਾਨਕ ਸਭ ਸਮਾਧ ਪੌੜੀ ਏਕਾਦਸੀ ਦਿਗਟ ਪੇਕ ਹਰ ਰਾਮ ਇੰਦਰੀ ਬਸਕਰ ਸੁਣ ਹਰ ਨਾਮ ਮਨ ਸੰਤੋਖ ਸਰਬ ਜੀ ਦਿਆ ਇਨ ਬਿਦ ਬਰਤ ਸੰਪੂਰਨ ਪਿਆ ਤਾਵਤ ਮਨ ਰਾਖੇ ਕਠਾਏ ਮਨ ਤਨ ਸੁਦ ਜਪਤ ਹਰ ਨਾਏ ਸਾਮੈ ਪੂਰੇ ਪਾਰ ਬ੍ਰਹਮ ਨਾਨਕ ਕਰ ਕੀਰਤਨ ਕਰ ਅਟਲ ਏ ਧਰਮ ਸਲੋਕ ਦੁਰਮਤ ਹਰੀ ਸੇਵਾ ਕਰੀ ਪੇਟੇ ਸਾਧ ਕਿਰਪਾਲ ਨਾਨਕ ਪ੍ਰਭ ਸੋ ਮਿਰੈ ਬਿਨ ਸੇ ਸਲ ਜੰਜਾਲ ਪਾਉ।

ਪਤ ਦੇ ਉਦਾਰਨ ਬਸ ਮਨ ਬਸ ਨਾਨਕ ਛੂਟੇ ਨਾਮ ਪੌੜੀ ਤ੍ਰਉਦਸੀ ਤੀਨ ਤਾਪ ਸੰਸਾਰ ਆਵ ਜਾ ਨਰਕ ਅਵਤਾਰ ਹਰ ਪ੍ਰਣ ਮਨ ਮੈਂ ਆਇਓ ਸੁਖ ਸਹਿ ਪ੍ਰਣ ਮਨ ਗਾਇਓ ਹਰ ਇੱਕ ਸੋ ਕਾ ਦੇ ਕਰ ਬਾਧਿਓ ਦੀਰ ਗ੍ਰੋਹ ਮਾਇਆ ਸਾਧਿਓ ਦਿਨ ਸਿ ਬਿਦੇ ਬੇਕਾਰ ਕਰ ਸੰਪਾਇਓ ਨੈਣੀ ਨੀ ਸੁਪਨ ਬਰੜਾਇਓ ਹਰ ਬਿਸਰਤ ਹੋਵਤੇ ਹਾਲ ਸੜ ਨਾਨਕ ਪ੍ਰਭ ਪੁਰਖ ਦਿਆਲ ਸਲੋ ਚਾਰ ਕੁੰਟ ਦੋ ਚੌਦਹ ਪਵਨ ਚਾਰ ਕੁੰਟ ਚੌਦਹ ਪਵਨ ਸਗਲ ਵਿਆਪਤ ਰਾਮ ਨਾਨਕ ਉਹਨਾਂ ਦੇਖੀਏ ਪੂਰਨ ਤੱਕ ਕੰਮ ਪੌੜੀ ਚੌਦਹ ਚਾਰ ਕੁੰਡ ਪ੍ਰਭ ਆਪ ਸਗਲ ਪਰਮ ਪੂਰਨ ਪ੍ਰਤਾਪ ਦਸੇ ਦਿਸਰ ਵਿਆ ਪ੍ਰਭੇਕ ਤਰਨਾਨ ਸਭ ਮੈਂ ਪ੍ਰਭੇਖ ਜਲ ਤਲ ਬਨ ਪਰਬਤ ਪਾਤਾਲ ਪਰਮੇਸ਼ਰ ਤੇ ਬਸੇ ਦਿਆਲ ਸੁਖ ਮਸਤੂਲ ਸਗਲ ਭਗਵਾਨ ਨਾਨਕ ਗੁਰਮ ਪ੍ਰਮ ਪਛਾਣ ਸਲੋਕ ਆਤਮ ਜੀਤਾ ਗੁਰਮਤੀ ਗੁਣ ਗਾਏ ਗੋਬਿੰਦ ਸੰਤ ਸਹਾਈ ਪੈ ਮਿਟੈ ਨਾਨਕ ਬਿੰਸੀ ਚਿੰਦ ਪੌੜੀ ਅਮਾਵਸ ਆਤਮ ਸੁਖੀ ਪੈ ਸੰਤੋਖ ਦੀਆ ਗੁਰਦੇਵ ਮਾਤਾ ਸੀਤਲ ਸਾਂਸ ਸਹਿਜ ਲਾਗਾ ਪ੍ਰਭ ਕੀ ਸੇਵਾ ਟੂਟੇ ਬੰਧਨ ਬਹੁ ਬਿਕਰਾਲ ਸੰਪੂਤਾ ਕੇ ਕਾਮ ਦੁਰਮ ਮਿੱਟੀ ਹੋ ਮੈਂ ਛੁੱਟੀ ਸਿਮਰਤ ਹਰ ਕੋ ਨਾਮ ਸਗਲ ਗਈ ਪਾਰ ਬੰਕੀ ਮਿਟਿਆ ਆਵਾ ਗਮਨ ਆਪ ਤਰਿਆ ਕੁੱਟਾਂ ਬਸਿਓ ਗੁਣ ਗੋਬਿੰਦ ਪ੍ਰਭ ਰਵਣ ਹਰ ਕੀ ਟਹਿਲ ਕਮਾਵਣੀ ਜਪੀਏ ਪ੍ਰਭ ਕਾ ਨਾਮ ਗੁਰਪੂਰੇ ਤੇ ਪਾਇਆ ਨਾਨਕ ਸੁਖ ਬਿਸਰਾਮ ਸਲੋਕ ਪੂਰਨ ਕਬੂ ਨ ਡੋਲਤਾ ਪੂਰਾ ਪ੍ਰਭ ਪੂਰਾ ਕੀਆ ਪ੍ਰਭ ਆਪ ਪੂਰਨ ਕਬੂ ਨ ਡੋਲਤਾ ਪੂਰਾ ਕੀਆ ਪ੍ਰਭ ਆਪ ਦਿਨ ਦਿਨ ਚੜੇ ਸਵਾਇਆ ਨਾਨਕ ਓਤ ਨਾ ਕਾਟ ਪੌੜੀ ਪੂਰਨਮਾ ਪੂਰਨ ਪ੍ਰਭੇ ਕਰਨ ਕਾਲ ਸਮਰੱਥ ਜੀ ਜਨ ਦਿਆਲ ਪੁਰ ਸਭ ਪੁਰ ਜਾ ਕਾ ਹੱਥ ਗੁਣ ਨਾਨ ਗੋਬਿੰਦ ਗੁਰ ਕੀ ਆ ਜਾ ਕਾ ਹੋਏ ਅੰਤਰ ਜਾਮੀ ਪ੍ਰਭ ਜਨ ਲਖ ਨਰਿੰਜਨ ਸੋਏ ਪਾਰ ਬਮ ਪਰਮੇਸ਼ਰੋ ਸਭ ਜਨ ਹਾਰ ਸੰਤ ਸਾਈ ਸਰਨ ਜੋ ਆਠ ਪੈਰ ਨਮਸਕਾਰ ਅਕਾਦ ਕਦਾ ਨ ਬੂਝਿਆ ਸਿਮਰੋ ਹਰ ਕੇ ਚਰਨ ਪਤ ਉਦਾਰਨ ਨਾਥ ਨਾਥ ਨਾਨਕ ਪ੍ਰਭ ਕੀ ਸਰਨ ਸਲੋਕ ਦੋਹ ਬਿੰਸੈ ਸਹਿਸਾ ਗਯੋ ਸਰਨ ਗਈ ਹਰ ਰਾਏ ਮਨ ਚਿੰਦੇ ਫਲ ਪਾਇਆ ਨਾਨਕ ਹਰ ਗੁਣ ਗਾਏ ਪੌੜੀ ਕੋਈ ਗਾਵੇ ਕੋ ਸੁਣੇ ਕੋਈ ਕਰੇ ਵਿਚਾਰ ਕੋਈ ਉਪਦੇਸੇ ਕੋ ਦੜੈ ਤਿਸਕਾ ਹੋਏ ਆਧਾਰ ਕਿਲਬੇ ਕਾਟੇ ਹੋਏ ਨਿਰਮਲਾ ਜਨਮ ਜਨਮ ਮਲ ਜਾਏ ਹਲਤ ਪਲਤ ਮੋਖ ਜਲਾ ਨਾ ਪੋਏ ਤੇ ਸਮਾਏ ਸੋ ਬੈਨ ਸੋ ਸੁਰਤਾ ਸੋ ਬੈਸਨੋ ਸੋ ਤਨਿਆਂ ਸੋ ਗਿਆਨੀ ਤਰਵੰਤ ਸੋ ਸੂਰਾ ਸੋ ਬਹਿਨੋ ਸੋ ਗਿਆਨੀ ਤਰਵੰਤ ਸੋ ਸੂਰਾ ਕਲਵੰਤ ਸੋਏ ਜਿਨ ਭਜਿਆ ਭਗਵੰਤ ਖੱਤਰੀ ਬ੍ਰਾਹਮਣ ਸੂਦ ਵੈਸ ਉਦਰੇ ਸਿਮਰ ਚਡਾਲ ਜਿਨ ਜਾਣਿਓ ਪ੍ਰਭ ਆਪਣਾ ਨਾਨਕ ਸਿਰ ਵਾਲ ਗੌੜੀ ਕੀ ਵਾਰ ਮਹਲਾ ਚੌਥਾ ਇਕਿਓ ਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਚੌਥਾ ਸਤਿਗੁਰ ਪੁਰਖ ਦਿਆਲ ਹੈ ਜਿਨੋ ਸਮ ਸਭ ਕੋਏ ਏਕ ਦ੍ਰਿਸ਼ਟ ਕਰ ਦੇਖਦਾ ਮਨ ਪਾਵਣੀ ਤੇ ਸਿੱਧੋਏ ਸਤਿਗੁਰ ਵਿੱਚ ਅੰਮ੍ਰਿਤ ਹੈ ਉੱਤਮ ਹਰ ਪਾਸ ਹੋਏ ਨਾਨਕ ਕਿਰਪਾ ਤੇ ਹਰ ਧਿਆਈਏ ਗੁਰਮੁਖ ਪਾਵੇ ਕੋਏ ਮਹੱਲਾ ਚੌਥਾ ਹੋਮੇ ਮਾਇਆ ਸਭ ਬਿਖ ਹੈ ਨਿਦਕ ਤੋਟਾ ਸੰਸਾਰ ਲਾਹਾਰ ਤਨ ਘਟਿਆ ਗੁਰਮੁਖ ਸ਼ਬਦ ਵਿਚਾਰ ਹੋਮੇ ਬੈਲ ਬਿਖ ਉਤਰੇ ਹਰ ਅਮਰਤਾਰ ਉਰਤਾਰ ਸਭ ਕਾਰ ਤਿਸਕੇ ਬੇਸਿੱਧ ਹੈ ਜਿਨ ਗੁਰਮੁਖ ਕਿਰਪਾ ਤਾਰ ਨਾਨਕ ਜੋ ਤੁਰ ਮਿਲੈ ਸੇ ਮਿਲ ਰਹੇ ਹਰ ਮੇਲੇ ਸਿਜਣ ਹਰ ਪੌੜੀ ਤੂੰ ਸੱਚਾ ਸਾਹਿਬ ਸੱਚ ਹੈ ਸਾ ਸੱਚਾ ਗੋਸਾਈ ਤੁਨੂੰ ਸਭ ਧਿਆਏ ਦੀ ਸਭ ਲੱਗੇ ਤੇਰੀ ਪਾਣੀ ਤੇਰੀ ਸਿਵ ਸਵਾਲਿਓ ਸਰੂਪ ਹੈ ਜਿਨ ਕੀਤੇ ਸਪਾਰਪ ਲਗਾਈ ਗੁਰਮੁਖਾਂ ਨੂੰ ਫਲ ਪਾਣ ਦਾ

0: ਔਰ ਸਤਨਾਮ ਕਰਤਾ ਪੁਰਖ ਤ੍ਰਿਪਾਦਾ ਵਾਹਿਗੁਰੂ ਅਕਾਲ ਮੂਰਤਿ ਜੁਨੀ ਸਾਹਿਬ ਅੰਗਦ ਪ੍ਰਸਾਦ ਆਸਾ ਮਹਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਮਹਲੇ ਪਹਿਲੇ ਚ ਲਿਖੇ ਟੁੰਡੇ ਆਸਰਾ ਜੀ ਕੀ ਤੁਰੀ ਸਲੋਕ ਮਹਲਾ ਪਹਿਲਾ
1: ਬਲਿਆਰੀ ਗੁਰ ਆਪਣੀ ਦਿਵਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀ ਇਹ ਕਰਤ ਨਾ ਲਾਗੀ ਵਾਰ ਮਹਲਾ ਦੂਜਾ ਜੇ ਸੋਚਣ ਦਾ ਉਗਵੈ ਸੁਰ ਚੜੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ ਮਹਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੋਚੇ ਟੁੱਟੈ ਤਿਲਵਾੜ ਜਿਉਂ ਸੁਣੇ ਅੰਦਰ ਰੱਖੇ

0: ਮਹਾਰਾਜ ਲਿਖੇ ਡੇਵ ਰਾਣੀ ਸਮਾਜ ਸਾਧ ਲੱਗੇ ਪ੍ਰਾਣੀ
1: ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸੰਯੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਵਤ ਵਿਸਮਾਦ ਸਲਾਹ ਵਿਸਮਾਦ ਉਜੜ ਵਿਸਮਾਦ ਰਾਹ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖੇ ਹਾਜ਼ਰਾ ਜੂ

ਆਪਣੀ ਸਬਜ਼ੀ ਦਾ ਦੇਖਾ ਜੇ ਅਗਵਾਈਏ ਜੇ ਲੋਹੜੇ ਚੰਗਾ ਆਪਣਾ ਘਰ ਨੂੰ ਨਿਸਦਾਈਏ ਜੇ ਜਨਵਾਣਾ ਜਰਵੇਸ ਕਰਦੀ ਆਈਏ ਕੋ ਰਹਿਣਾ ਪ੍ਰੀਏ ਪਾਈਏ ਕੋ ਰਹਿਣਾ ਪ੍ਰੀਏ ਪਾਈਏ।

ਨਾਨਕ ਜਿਨ ਤੋ ਉਪਾਇ ਕਹਿ ਸਭ ਮਹਲੇ ਸਭ ਨਾ ਜਿਨ ਕਰਤੇ ਕਰਣਾ ਕੀਆ ਚਿੰਤਾ ਭੀ ਕਰਨੀ ਤਾਂ ਸੋ ਕਰਤਾ ਚਿੰਤਾ ਕਰੇ ਜਿਨ ਪਾਇਆ ਜਗ।

ਲਖਤ ਪੁੱਪ ਤੀਰਥਾਂ ਸਹਿਜੁਗ ਬੇਬਾਣ ਲਖ ਸੂਰਤ ਸੰਗਰਾਮ ਰਣ ਮੇ ਛੁੱਟੇ ਪ੍ਰਾਣ ਤੁਰਤੀ ਲੱਗਿਆ ਧਿਆਨ ਪੜੀਏ ਪਾਠ ਪੁਰਾਣ ਜਿਨ ਕਰਤੇ ਕਰਣਾ ਕੀਆ ਲਿਖਿਆ ਆਵਣ ਜਾਣ।

0: ਨਾਨਕ ਲਿਖੇ ਕਲ ਹੋਰ ਮੈਂ ਚਖਣਾ ਚਾਕ ਮਹਲਾ ਪਹਿਲਾ
1: ਲਿਖ ਲਿਖ ਪੜਿਆ ਤੇ ਤੱਕੜਿਆ ਬਤੀਰਤ ਭਵਿਆ ਤੇ

ਲਾਗੇ ਗੁਰਬਿਨ ਸੂਤਾ, ਪੱਗੁ ਪੇ ਤਾਣ ਆਪਣਾ ਕੀਆ ਕਮਾਣਾ, ਪਰ ਮਲਖਾਈ ਸਿਰ ਛਾਈ ਪਾਈ, ਮੂਰ ਕੰਧੇ ਪਤ ਗਵਾਏ, ਬਿਨ ਨਾਮ ਕਿਸਥਾਏ ਨ ਪਾਏ, ਰਹਿ ਬਾਣੀ ਮੜੀ ਮਸਾਣੀ, ਅੰਧ ਨ ਜਾਣੀ ਫਿਰ ਪਿਛਤਾਣੀ, ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਕਾ ਨਾਮਨ ਵਸਾਏ, ਨਾਨਕ ਨਦਰ ਕਰੇ ਸੁਪਾਏ ਆਸ।

ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੇ ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ ਸੱਚ ਤਾਂ ਪਰ ਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ ਸਤਿਗੁਰੂ ਨੂੰ ਪੁੱਛ ਕੇ ਬੈਰ ਕਰੇ ਨਿਵਾਸ।

ਪਲਕੀ ਤੁਪ ਵੈ ਨਿਤਾੜੀ ਤਗਨ ਪੈਰੀ ਤਗਨ ਅਤੀ ਤਗਨ ਜੀਵਾ ਤਗਨ ਵੜਤਾ ਗਏ ਵਰਾਗਤ ਲੈ ਭੜ ਕਰੀ ਵੀ ਆਓ ਕਟਕਾ ਗਲ ਦੱਸੇ ਰਾਓ।

ਚਿੱਤੇ ਨੂੰ ਸਭ ਕੁ ਵੇਖਣਾ ਤੇਰੀ ਹੇਠ ਚਲਾਇਦਾ ਆਪੇ ਦੇਵਣੀ ਆਪ ਹੀ ਕਰਮ ਕਰਾਇਦਾ ਵੱਡੇ ਵੜਾ ਅੜਮੇਦ ਨੀ ਸਰੈ ਸਰਤਨ ਦੇ ਲਾਇਦਾ ਨਦਰ ਪਟੀਏ ਕਰਾਏ ਸੁਲਤਾਨਾ ਖਾਓ ਕਰਾਇਦਾ ਧਰਮ

ਆਓ, ਕੁਟਮ ਨਿਮਾਣੀ ਨਾ ਬੈਠੇ ਕਰ ਪੈਸਾਰੇ ਆਓ, ਜੀ ਕਰਮਨ ਪਾਉਂਦੇ ਅਰ ਬੁੱਝਣਾ ਹੀ ਖਾ ਰਿਹਾ, ਕਰ ਪਰਮਾਇਕ ਸੁਆ ਖਾਇਆ ਵਿਕਮੈਲ ਤੁਮਨ ਨੂੰ ਸਾਰਿਆ।

0: ਲਗਾ ਸੁਪ੍ਰਵਾਨ ਮਹੱਲਾ ਦੂਜਾ
1: ਜੋ ਜੀਉ ਸੁਖੇ ਮੁਕ ਕੇ ਅਵਾਉ ਬੀਜੇ ਬਿਖ ਮੰਗੇ ਅੰਮ੍ਰਿਤ ਵੇਖੋ ਨਿਆਉ ਮਹੱਲਾ ਦੂਜਾ ਹਲੇ ਆਣੇ ਦੋਸਤੀ ਕਦੀ ਨਾ ਆਵੇ ਰਾਤ ਜਿਹਾ ਜਾਣੇ ਤੇ ਵਰਤੇ ਵੇਖੋ ਕੁੰਦਰ ਜਾਤ ਵਸਤੂ ਅੰਦਰ ਵੱਤ ਸਮਾਵੇ ਦੂਜੀ ਹੋਵੇ ਪਾ ਸਾਹਿਬ ਸਿੱਧੀ ਹੁਕਮ ਨਾ ਚੱਲੇ ਕਈ ਬਣੀ ਅਰਦਾਸ ਕੂੜ ਕਮਾਣੇ ਕੂੜ ਹੋਵੇ ਨਾਨਕ ਸਿਫਤ ਵਿਗਾਸ ਮਹੱਲਾ ਦੂਜਾ
0: ਨਾਲਿਆਣੇ ਦੋਸਤੀ ਬੜਾ ਰੁੱਸਿਓ ਨੇ

सगल सुमगर ही तुमर तुम ते हो सो

ਨਾਨਕ ਦਾਸ ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ ਕਿਉਂ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਬਹੁਤ ਜੀ ਸਹਾਏ ਵਾਰ ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਬਗੌਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੁਣੀ ਸਹਾਏ ਅਰਜਨ ਹਰ ਗੋਬਿੰਦੋ ਸਿਮਰੋਂ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਦ ਠਹਿ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਾਰ ਨਾਉਣ ਦੇ ਆਵੇ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੋ ਸਭ ਥਾਈ ਹੋਈ ਸਹਾਏ ਦਸੋ ਪਾਤਸ਼ਾਹੀਓ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦਿਦਾਰ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਟੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇ ਕੇ ਹੰਡ ਕੀਤਾ ਤਿੰਨਾਂ ਗੁਰਮਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀਸ ਦਿੱਤੇ ਬੰਦ ਬੰਦ ਕਟਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਧਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਵੇਂ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਕਹਿਗਾ ਸਾਰ ਦੇ ਸ਼ਹੀਦੋ ਸਿੱਖਿਤ ਕੇ ਸਵਾਸਾਂ ਸੰਗ ਨਿਭਾਈ ਧਰਮ ਨਿਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਦੇ ਅੰਦਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾ ਆਵੇ ਚੇਤਾ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਹਾ ਦੇ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ, ਚੌਂਕੀਆਂ, ਝੰਡੇ, ਮੂੰਘੇ, ਜੁਗੋ ਜੁਗ ਅਟਲ ਧਰਮ ਗਾ ਜੈਕਾਰ, ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ। ਸਿੱਖਾਂ ਦਾ ਮਨ ਨੀਵਾਂ ਮਾਤ ਉੱਚੀ, ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰਜਾਮੀ, ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪੰਥ ਦੇ ਸਦਾ ਸਹਾਜ ਦੇ ਧਾਰ ਪਿਤਾ ਜੀ ਹੋ, ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ, ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ। ਨਿਮਾਣਿਆਂ ਦੇ ਮਾਣ, ਨਤਾਣਿਆਂ ਦੇ ਤਾਣ, ਨਿਓਟਿਆਂ ਦੇ ਉਣ, ਆਸਰਿਆਂ ਦੇ ਆਸਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੀ ਅਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਸਜੇ ਦੀਵਾਨਾਂ ਵਿੱਚ ਆਪ ਦੀ ਲਾਹੀ ਬਾਣੀ ਦੇ ਪਾਠ ਉਪਰੰਤ ਸ੍ਰੀ ਆਸ ਸਜ ਵਾਜ ਕੀਤੇ ਜੀ ਭੋਗ ਜੀ ਕੀ ਅਰਦਾਸ। ਪੁੱਲ ਚੋ ਮਾਫ ਕਰਨੀ, ਸਿੱਖ ਪੜਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ, ਸਰਬੱਤ ਸੰਗਤਾਂ ਦੀ ਹਾਜ਼ਰੀ, ਤਿਲ ਫੁੱਲ ਪੈਟਾਵਾਂ ਰਸਤਾ ਆਦਿਕ ਆਪਣੇ ਦਰ ਤੇ ਪ੍ਰਵਾਨ ਕਰਨੀ ਆ। ਦਰੋਂ ਕਰੋਂ ਸਿੱਖੀ ਸਿੱਧ ਭਰੋਸਾ, ਨਾਮਦਾਨ ਅੰਮ੍ਰਿਤ ਵੇਲੇ ਦੇ ਜਾਗਣੇ, ਨਿਤ ਨਿਯਮ ਕਰਦੇ ਬਲ ਬਾਣੀ ਤੇ ਬਾਣ ਨਾ ਪਿਆਰ, ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਸੇਵਾ ਕਰਨ ਦਾ ਉਦਮ, ਬਲ ਬਖਸ਼ਿਸ਼ ਕਰਨਾ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਸਰਬੱਤ ਦੇ ਕਾਰਜ ਰਾਸ ਕਰਨੇ, ਪਵਿੱਤਰ ਹਜ਼ੂਰੀ ਵਿੱਚ ਕੜਾ ਪ੍ਰਸ਼ਾਦ ਦੇਗਾ ਹਾਜ਼ਰਾ ਦਾਰ ਪ੍ਰਵਾਨ ਹੋਵੇ, ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ, ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸਹੀ ਗੁਰਮ ਪਿਆਰੇ ਮੇਲਾ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਾਂ ਕਾ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ, ਖੁਆ ਰੋਏ ਸਭ ਮਿਲੇਂਗੇ, ਬਚੇ ਸ਼ਰਨ

0: ਸਤਨਾਮ ਧੰਨ ਵਾਹਿਗੁਰੂ ਜੀ ਤੁਮਰੀ ਸਰਣ ਤੁਮਾਰੀ ਆਸਾ ਤੁਮਹੀ ਸਜਣ ਸੁਹਿਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਘਰ ਕੇ ਗੋਲੇ ਸੋ ਕਹੋ ਟਲ ਗੁਰਸੇਵੀ ਐਨ ਸਹਿ ਸੁਭਾਏ ਦਰਸ਼ਨ ਪਰਸਿਆਂ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਕਸਮ ਦੀ ਨੂਰ ਅਰਸੋਂ ਕੁਰਸੋਂ ਚਟੀਐ ਤੋਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹੁੰਦੇ ਸ਼ਾਹ ਜਿਸ ਪਾਸ ਬੈਠਿਆਂ ਸੋਹੀਐ ਸਭਨਾਂ ਦਾ ਵਿਸਾਸ ਸਤਨਾਮ ਧੰਨ ਵਾਹਿਗੁਰੂ ਜੀ ਜੈਤ ਸ੍ਰੀ ਮਹਲਾ ਚੌਥਾ ਘਰ ਪਹਿਲਾ ਚੌਪਦੇ ਇਕ ਓਂਕਾਰ ਸਤਿਗੁਰ ਪ੍ਰਸਾਦ ਮੇਰੇ ਹੀਰੇ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਜਨਮ ਜਨਮ ਕਹਿ ਕੇ ਲਿਖ ਦੁੱਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰੇ ਹੀ ਅਰੇ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਜਨਮ ਜਨਮ ਕਹਿ ਕੇ ਲਿਖ ਦੁੱਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰਪੂਰੇ ਹਰ ਨਾਮ ਦੜਾਇਆ ਬਿਨ ਨਾਮੇ ਜੀਵਨ ਬਿਰਥਾ ਰਹਾਉ ਬਿਨ ਗੁਰ ਮੂੜ ਪਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਤਿਨ ਸਾਧੂ ਚਰਨ ਸੇਵੈ ਕਬ ਹੂੰ ਤਿਨ ਸਭ ਜਨਕ ਜਨਮ ਅਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੈ ਤਿਨ ਸਫਲਿਓ ਜਨਮ ਸਨਾਥਾ ਮੋਕੋ ਕੀ ਜੈ ਦਾਸ ਦਾ ਦਾਸਨ ਕੋ ਹਰ ਦਿਆ ਧਾਰ ਜਗਨਨਾਥਾ ਹਮ ਅੰਦਲੇ ਗਿਆਨਹੀਣ ਅਗਿਆਨੀ ਕਿਉਂ ਚਾਲੇ ਮਾਰਗ ਪੰਥਾ ਹਮ ਅੰਦਲੇ ਕੋ ਗੁਰ ਅੰਚਲ ਦੀ ਜੈ ਜਨ ਨਾਨਕ ਚਲੇ ਮਲੰਥਾ ਹਮ ਅੰਦਲੇ ਗਿਆਨਹੀਣ ਅਗਿਆਨੀ ਕਿਉਂ ਚਾਲੇ ਮਾਰਗ ਪੰਥਾ ਹਮ ਅੰਦਲੇ ਕੋ ਗੁਰ ਅੰਚਲ ਦੀ ਜੈ ਜਨ ਨਾਨਕ ਚਲੇ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਕਾਰ ਜੋ ਸਤਸੰਗ ਜੀਓ ਸਤਿਗੁਰ ਦੀ ਅਪਾਰ ਬਖਸ਼ ਰਹਿਮਤ ਕਿਰਪਾ ਹੋਈ ਹੈ ਅੰਮ੍ਰਿਤ ਵੇਲੇ ਤੋਂ ਸਜੇ ਦੀਵਾਨਾਂ ਦੀਆਂ ਹਾਸੀਆਂ ਭਰੀਆਂ ਨੇ। ਨਿਤਨੇਮ ਅਨੁਸਾਰ ਜੋ ਸਹਿਜ ਪਾਠ ਰਾਮ ਨੇ ਬਾਣੀ ਦੇ ਪਾਠ ਸਰਵਣ ਕੀਤੇ ਨੇ, ਉਪਰੰਤ ਭਾਈ ਸਾਹਿਬ ਭਾਈ ਗੁਰਦਿਆਲ ਸਿੰਘ ਜੀ ਖਡੂਰ ਸਾਹਿਬ ਵਾਲੇ ਜਥੇ ਪਾਸੋਂ ਆਸਾ ਕੀ ਵਾਰ ਦੇ ਕੀਰਤਨ ਸਰਵਣ ਕੀਤੇ, ਰਸ ਪ੍ਰਾਪਤ ਕੀਤਾ ਸਰਬੱਤ ਦੇ ਭਲੇ ਲਈ। ਪੰਦੀ ਚੜ੍ਹਦੀ ਕਲਾ ਆਪ ਸਰਬੱਤ ਸੰਗਤਾਂ ਦੀ ਚੜ੍ਹਦੀ ਕਲਾ ਲਈ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ ਹੈ। ਸਤਿਗੁਰ ਨੇ ਪਵਿੱਤਰ ਗੁਰਨਾਮੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸਰਵਣ ਕੀਤੇ ਨੇ, ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ, ਬਖਸ਼ਿਆ ਉਪਦੇਸ਼ ਸਰਬੱਤ ਸੰਗਤਾਂ ਦੇ ਹਿਰਦੇ ਤੇ ਵਸੇ, ਔਰ ਜੋ ਭਾਵ ਅਰਥ ਸਤਿਗੁਰ ਨੇ ਇਸ ਪਾਵਨ ਪਵਿੱਤਰ ਮੁੱਖ ਭਾਗ ਵਿੱਚ ਸਾਨੂੰ ਬਖਸ਼ਿਸ਼ ਕੀਤੇ ਨੇ ਉਹ ਸਾਡੇ ਹਿਰਦੇ ਵਿੱਚ ਦ੍ਰਿੜ੍ਹ ਹੋ ਸਕਣ। ਇਸੇ ਚੀਜ਼ ਨੂੰ ਮੁੱਖ ਰੱਖਦਿਆਂ ਹੋਇਆਂ ਜੋ ਅੰਮ੍ਰਿਤ ਵੇਲੇ ਹੁਕਮਨਾਮੇ ਦੀ ਕਥਾ ਵਿਚਾਰ ਹੁੰਦੀ ਉਹਦਾ ਮਕਸਦ ਇਹੋ ਹੀ ਹੈ ਕਿ ਜੋ ਅੱਜ ਸਤਿਗੁਰ ਨੇ ਸਾਡੇ 'ਤੇ ਕਿਰਪਾ ਕਰਕੇ ਸਾਨੂੰ ਹੁਕਮ ਬਖਸ਼ ਕੀਤਾ ਜੀਵਨ ਦਾ, ਜੋ ਸਾਨੂੰ ਮਨੋਰਥ ਬਖਸ਼ ਕੀਤਾ, ਜੋ ਉਪਦੇਸ਼ ਬਖਸ਼ ਕੀਤਾ, ਇਸ ਨੂੰ ਆਪਾਂ ਕਥਾ ਰਾਹੀਂ ਸਮਝ ਸਕੀਏ ਕਿ ਸਤਿਗੁਰ ਨੇ ਸਾਡੇ 'ਤੇ ਅੱਜ ਕੀ ਬਖਸ਼ਿਸ਼ ਕੀਤੀ ਹੈ। ਔਰ ਵੈਸੇ ਦਾਸ ਗਾਏ ਬਗਾਏ ਆਪ ਜੀ ਨੂੰ ਬੇਨਤੀ ਵੀ ਕਰਦਾ ਵੀ ਕੋਸ਼ਿਸ਼ ਕਰੋ ਹਰ ਇੱਕ ਸਿੱਖ ਆਪਣਾ ਜੋ ਵੀ ਹੁਕਮਨਾਮਾ ਆਉਂਦਾ, ਆਪਾਂ ਸਾਡੇ ਫੋਨਾਂ 'ਤੇ ਆਉਂਦੇ ਨੇ ਹੁਕਮਨਾਮੇ, ਇਹਨਾਂ ਨੂੰ ਅਰਥਾਂ ਸਮੇਤ ਪੜ੍ਹਿਆ ਜ਼ਰੂਰ ਕਰੋ, ਜ਼ਰੂਰ ਪੜ੍ਹਿਆ ਕਰੋ ਤਾਂ ਕਿ ਪਤਾ ਲੱਗ ਜਾਏ ਕਿ ਮਾਲਕ ਦੀ ਕਿਰਪਾ ਸਾਡੇ 'ਤੇ ਕੀ ਹੈ। ਕਿਉਂਕਿ ਬਾਣੀ ਸਮਝਣ ਦਾ ਵਿਸ਼ਾ, ਇਹ ਬਾਣੀ ਪੂਜਾ ਦਾ ਵਿਸ਼ਾ ਨਹੀਂ, ਇਹ ਬਾਣੀ ਸਮਝਣ ਦਾ ਵਿਸ਼ਾ। ਕਿਉਂਕਿ ਜਿੱਦਣ ਅਸੀਂ ਆਪਾਂ ਇਹਨੂੰ ਸਮਝ ਗਏ ਉਦਣ ਸਾਡੀ ਬਖਸ਼ਿਸ਼ ਜਿਹੜੀ ਹੈ ਸਾਡੀ ਝੋਲੀ ਵਿੱਚ ਪੈ ਜਾਏਗੀ। ਸੋ ਗੁਰੂ ਕਿਰਪਾ ਕਰੇ, ਇਸੇ ਸਮੇਂ ਨੂੰ ਮੁੱਖ ਰੱਖਦੇ ਹਾਂ ਭਾਈ ਸਾਹਿਬ ਗੁਰਸ਼ਰਨ ਸਿੰਘ ਜੀ ਆਪ ਹੀ ਨੂੰ ਅੱਜ ਦੇ ਮੁੱਖ ਭਾਗ ਦੀ ਕਥਾ ਵਿਚਾਰ ਸਰਵਣ ਕਰਾਉਣਗੇ। ਭਾਈ ਸਾਹਿਬ ਦੇ ਜਥੇ ਦਾ ਧੰਨਵਾਦ ਜਿੰਨਾ ਆਸਾ ਦੀ ਵਾਰ ਦੇ ਕੀਰਤਨ ਸਰਵਣ ਕਰਾਉਣੇ। ਅੱਜ 3 ਅਖੰਡ ਪਾਠ ਆਰੰਭ ਹੋਣੇ ਨੇ, ਐਤਵਾਰ ਨੂੰ ਭੋਗ ਪੈਣਗੇ, ਪਰਿਵਾਰ ਵੱਲੋਂ ਬੇਨਤੀ ਦਰਸ਼ਨ ਦੇਣੇ। ਬਿਲਡਿੰਗ ਵਾਸਤੇ ਆਪ ਜੀ ਨੂੰ ਬੇਨਤੀ ਆ, ਜ਼ਰੂਰ ਆਪਣਾ ਦਸਵੰਧ ਕੱਢ ਕੇ ਸਫਲ ਕਰਨ ਦੀ ਜਤਨ ਕਰੋ ਜੀ। ਆਓ ਸਰਵਣ ਕਰੀਏ ਕਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਾਹਿਬ ਜੀਓ ਤੂੰ ਸਮਰੱਥ ਅਕਥ ਅਗੋਚਰ, ਜੀਉ ਪਿੰਡ ਤੇਰੀ ਰਾਸ ਰਹਿਮ ਤੇਰੀ

ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਕੋਟ ਪਰਾਧ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਧ ਰਖਾਵੋ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ਰਾਖੋ ਰਾਖਨਹਾਰ ਦਿਆਲਾ ਨਾਨਕ ਕਰਕੇ ਗੋਲੇ ਰਾਖੋ ਰਾਖਨਹਾਰ ਦਿਆਲਾ ਨਾਨਕ ਕਰਕੇ ਗੋਲੇ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹਿਤ ਅੰਮ੍ਰਿਤ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸੱਚੇ ਪਾਤਸ਼ਾਹ ਧੰਨ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਅਤੇ ਮੁਕੱਦਸ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਬਹੁਤ ਹੀ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋ, ਸਤਿਗੁਰਾਂ ਦੀ ਬੜੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ ਜੋ ਆਪ ਸਭ ਗੁਰਦੇਵ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਆਸਾ ਕੀ ਵਾਰ ਦੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਕਰਕੇ ਰਾਗੀ ਜਥੇ ਪਾਸੋਂ ਸਰਵਣ ਕਰ ਰਹੇ ਸੀ। ਤੋ ਆਓ ਸਾਧ ਸੰਗਤ ਬਣੇ, ਗੁਰਦੁਆਰਾ ਸਾਹਿਬ ਦੇ ਵਿਧਾਨ ਦੇ ਮੁਤਾਬਕ ਸਮਾਂ ਹੈ ਮੁੱਖ ਵਾਕ ਦੀ ਵਿਚਾਰ ਦਾ, ਜਿਹੜਾ ਮੁੱਖ ਵਾਕ ਗਿਆਨੀ ਜੀ ਨੇ ਗੁਰੂ ਚਰਨਾਂ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਆਪ ਜੀ ਨੂੰ ਸਰਵਣ ਕਰਾਇਆ ਹੈ। ਤੋ ਆਓ ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਆਪਸ ਵਿੱਚ ਫਤਿਹ ਦੀ ਸਾਂਝ ਪਾਈਏ ਜੀ। ਘਰਾਂ ਵਿੱਚ ਬੈਠੀ ਸੰਗਤ ਜਾਂ ਜਿਹੜੀ ਸੋਸ਼ਲ ਮੀਡੀਆ ਉੱਤੇ ਸੁਣ ਰਹੇ ਨੇ, ਤੋ ਆਓ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੈਤ ਸ੍ਰੀ ਰਾਗ ਵਿੱਚ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਬਚਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 696 ਦੇ ਉੱਤੇ ਸੁਭਾਇਮਾਨ ਹੈ। ਤੋ ਮਹਾਰਾਜ ਨੇ ਇਸ ਪਾਵਨ ਸ਼ਬਦ ਬਚਨ ਵਿੱਚ ਜਿਹੜਾ ਸਿਰਲੇਖ ਰੱਖਿਆ ਹੈ ਉਹ ਹੈ ਜੈਤ ਸ੍ਰੀ ਮਹਲਾ ਚੌਥਾ। ਮਹਲਾ ਦਾ ਅਰਥ ਹੁੰਦਾ ਹੈ ਸਰੀਰ, ਕਿਉਂਕਿ ਜਿੰਨੇ ਗੁਰੂ ਨੇ ਉਹਨਾਂ ਦੀ ਜੋਤ ਇੱਕੋ ਹੀ ਹੈ ਨਾਨਕ, ਤੇ ਸਰੀਰ ਵੱਖਰੇ ਵੱਖਰੇ ਨੇ। ਇਸ ਕਰਕੇ ਜਦੋਂ ਵੀ ਮਹਾਰਾਜ ਆਪਣੇ ਆਪ ਨੂੰ ਬਾਣੀ ਦੇ ਵਿੱਚ ਬਾਣੀ ਰਚ ਕੇ ਉੱਪਰ ਆਪਣਾ ਜ਼ਿਕਰ ਕਰਦੇ ਨੇ ਤੇ ਉਹ ਆਪਣੇ ਆਪ ਨੂੰ ਸਰੀਰ ਹੀ ਕਹਿੰਦੇ ਨੇ, ਕਿਉਂਕਿ ਜੋਤ ਉਹ ਹੀ ਆ। ਆਪਾਂ ਬਾਣੀ ਵਿੱਚੋਂ ਪੜ੍ਹਦੇ ਜੋਤ ਉਹ ਆ, ਜੋਤ ਸਾਏ ਸ਼ੈ ਕਾਇਆ ਫੇਰ ਪਲਟੀਐ। ਜੋਤ ਉਹ ਹੈ, ਜੁਗਤੀ ਤਰੀਕਾ ਵੀ ਉਹ ਹੈ। ਇਹ ਨਹੀਂ ਹੈ ਵੀ ਜੋਤ ਹੋਰ ਹੈ ਤੇ ਤਰੀਕਾ ਹੋਰ ਹੈ ਹੁਣ, ਨਹੀਂ। ਜੋਤ ਉਹ ਆ, ਜੁਗਤ ਸਾਏ, ਜੁਗਤ ਵੀ ਉਹ ਹੀ ਹੈ, ਜੁਗਤੀ ਵੀ ਉਹ ਹੀ ਹੈ।
ਸ਼ਹਿ ਕਾਇਆ ਫਿਰ ਪਲਟ ਗਿਆ, ਸਿਰਫ ਜੇ ਬਦਲਿਆ ਹੈ ਤੇ ਉਹ ਕਾਇਆ ਪਲਟੀ ਹੈ, ਸਰੀਰ ਪਲਟਿਆ ਹੈ। ਕਵੀ ਸੰਤੋਖ ਸਿੰਘ ਹੁਣਾਂ ਨੇ ਨਾ ਆਪਣੇ ਗ੍ਰੰਥ ਸੂਰਜ ਪ੍ਰਕਾਸ਼ ਦੇ ਵਿੱਚ ਇਹਦਾ ਜ਼ਿਕਰ ਕੀਤਾ ਹੈ ਵੀ ਜਿਵੇਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਗੁਰੂ ਅੰਗਦ ਸਾਹਿਬ ਨੂੰ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਸੌਂਪਦੇ ਨੇ ਤੇ ਉਹ ਕਰਤਾਰਪੁਰ ਸਾਹਿਬ ਨੂੰ ਛੱਡ ਕੇ ਗੁਰੂ ਅੰਗਦ ਸਾਹਿਬ ਖਡੂਰ ਸਾਹਿਬ ਵਿੱਚ ਆ ਕੇ ਜੋ ਜਗਾਉਂਦੇ ਨੇ ਤੇ ਉਹਨਾਂ ਨੇ ਉਸ ਸਮੇਂ ਦਾ ਜ਼ਿਕਰ ਕਰਦਿਆਂ ਇਹ ਗੱਲ ਲਿਖੀ ਹੈ ਵੀ ਜਿਵੇਂ ਇੱਕ ਰਾਜਾ ਆਪਣੀ ਇੱਕ ਪੁਸ਼ਾਕ ਬਦਲ ਕੇ ਦੂਜੀ ਸਭਾ ਵਿੱਚ ਜਾ ਕੇ ਬੈਠ ਜਾਵੇ। ਰਾਜਾ ਉਹੀ ਹੁੰਦਾ ਹੈ, ਸਿਰਫ ਪੁਸ਼ਾਕ ਉਹਦੀ ਬਦਲ ਜਾਂਦੀ ਹੈ, ਡਰੈਸ ਉਹਦੀ ਬਦਲ ਜਾਂਦੀ ਹੈ। ਹੁਣ ਤੁਸੀਂ ਗੁਰਦੁਆਰਾ ਸਾਹਿਬ ਬੈਠੇ ਹੋ, ਜੇ ਆਪਾਂ ਕਿਸੇ ਹੋਰ ਕਾਰਜ ਉੱਤੇ ਜਾਣਾ ਹੋਵੇ ਤੇ ਆਪਣੇ ਕੱਪੜੇ ਹੋਰ ਤਰੀਕੇ ਦੇ ਨੇ, ਆਪਾਂ ਘਰ ਵਿੱਚ ਜਾਣਾ ਹੋਵੇ ਤੇ ਆਪਣੇ ਕੱਪੜੇ ਹੋਰ ਤਰੀਕੇ ਦੇ ਨੇ, ਆਪਾਂ ਸਕੂਲ ਜਾਣਾ ਹੈ, ਯੂਨੀਵਰਸਿਟੀ ਜਾਣਾ ਹੈ, ਬੱਚਿਆਂ ਨੇ ਕੱਪੜੇ ਹੋਰ ਤਰੀਕੇ ਦੇ ਨੇ, ਮਤਲਬ ਪੁਸ਼ਾਕਾਂ ਬਦਲਦੀਆਂ ਰਹਿੰਦੀਆਂ ਨੇ, ਪਰ ਬੰਦਾ ਤੇ ਉਹੀ ਹੁੰਦਾ ਹੈ ਨਾ। ਇਸੇ ਤਰੀਕੇ ਨਾਲ ਮੰਨੋ ਵੀ ਗੁਰੂ ਨਾਨਕ ਜੋਤ ਉਹੀ ਹੈ ਤੇ ਉਸ ਜੋਤ ਦੀ ਜਿਹੜੀ ਪੁਸ਼ਾਕ ਹੈ ਉਹ ਬਦਲ ਗਈ ਹੈ। ਤੋ ਕਵੀ ਜੀ ਨੇ ਲਿਖਿਆ, ਕਿਉਂਕਿ ਭਾਵੇਂ ਸੰਤੋਖ ਸਿੰਘ ਇਤਿਹਾਸਕਾਰ ਨਹੀਂ ਹੈ, ਉਹਨੂੰ ਇਤਿਹਾਸਕਾਰ ਮੰਨਣਾ ਭੁੱਲ ਹੈ, ਪਰ ਕਵੀ ਚੰਗਾ ਸੀ ਉਹ। ਇਤਿਹਾਸਕਾਰ ਹੋਰ ਹੁੰਦੇ ਨੇ, ਕਵੀ ਹੋਰ ਹੁੰਦੇ ਨੇ। ਤੋ ਜਦੋਂ ਉਹਦੇ ਗ੍ਰੰਥਾਂ ਦਾ ਵੀ ਕਈ ਵਾਰ ਰੌਲਾ ਪੈਂਦਾ ਹੈ, ਉਹਦਾ ਰੀਜ਼ਨ ਇਹ ਹੈ, ਕਾਰਨ ਇਹ ਹੈ ਵੀ ਜੋ ਉਹਨੂੰ ਲੱਭਾ ਜਿੱਦਾਂ ਦਾ ਲੱਭਾ ਉਹਨੇ ਉਹਦੀ ਕਵਿਤਾ ਬਣਾ ਦਿੱਤੀ, ਉਹਨੇ ਘੋਖਿਆ ਨਹੀਂ, ਉਹਨੇ ਵਿਚਾਰਿਆ ਨਹੀਂ, ਇਸ ਕਰਕੇ ਉਹ ਕਵੀ ਸੀ, ਇਸ ਕਰਕੇ ਜੋ ਵੀ ਉਹਨੂੰ ਮਿਲਿਆ ਉਹਨੇ ਉਹਦੀ ਕੀ ਬਣਾ ਦਿੱਤੀ, ਕਵਿਤਾ ਬਣਾ ਦਿੱਤੀ, ਕਹਾਣੀਆਂ ਸਾਖੀਆਂ ਉੱਦਾਂ ਹੀ ਸਾਰੀਆਂ। ਤੋ ਸਾਰਾ ਤਾਂ ਨਹੀਂ ਉਹ ਪੜ੍ਹਨ ਵਾਲਾ ਜਾਂ ਵਿਚਾਰਨ ਵਾਲਾ, ਪਰ ਚਲੋ ਜੋ ਚੰਗਾ ਹੈ ਉਹਨੂੰ ਅਸੀਂ, ਜਿਵੇਂ ਬਾਬਾ ਜੀ ਕਹਿੰਦੇ ਨੇ ਵੀ ਆਪਾਂ ਉਗਣ ਛੱਡਣੇ ਨੇ ਤੇ ਗੁਣਾਂ ਨੂੰ ਧਾਰਨ ਕਰਨਾ, ਇਹ ਸਿੱਖ ਦਾ ਕਰਮ ਹੈ। ਤੋ ਵੱਡਕਾਰੀ ਉਹਦਾ ਗ੍ਰੰਥ ਹੈ, ਉਹਦੇ ਵਿੱਚ ਜਿਹੜੀ ਚੰਗਿਆਈ ਹੈ, ਜੋ ਗੁਰੂ ਸਾਹਿਬ ਦੀ ਸ਼ੋਭਾ ਹੈ, ਉਸਤਤ ਹੈ, ਉਹਨੂੰ ਆਪਾਂ ਲੈ ਸਕਦੇ ਹਾਂ। ਜਿੱਥੇ ਕਿਤੇ ਉਹਦੇ ਕੋਲੋਂ ਕੁਤਾਹੀ ਹੋਈ ਹੈ ਉਹ ਆਪ ਮੰਨਦਾ ਹੈ ਤੇ ਉਹਨੂੰ ਛੱਡਿਆ ਜਾ ਸਕਦਾ। ਤੋ ਉਹ ਇੱਕ ਗੱਲ ਲਿਖਦਾ, ਕਹਿੰਦਾ ਜਿਉਂ ਅਧਪਤ, ਅਧਪਤ ਦਾ ਅਰਥ ਹੁੰਦਾ ਜੀ ਰਾਜਾ, ਜਿਉਂ ਅਧਪਤ ਇੱਕ ਪੋਸ਼ਿਸ਼ ਤਜਕ ਹੈ, ਇੱਕ ਪੁਸ਼ਾਕ ਤਜਕ ਹੈ ਛੱਡ ਕੇ, ਵੈਸੇ ਸਭਾ ਦੁਤੀਆ ਤਨ ਸੱਜ ਕੇ, ਜਿਵੇਂ ਉਹ ਦੂਜੀ ਸਭਾ ਦੇ ਵਿੱਚ, ਦੁਤੀਆ ਦਾ ਅਰਥ ਹੁੰਦਾ ਦੂਜੀ। ਤੋ ਜਿਵੇਂ ਇੱਕ ਰਾਜਾ ਇੱਕ ਸਭਾ ਵਿੱਚੋਂ ਉੱਠਿਆ, ਉਹਨੇ ਪੁਸ਼ਾਕ ਬਦਲੀ ਤੇ ਦੂਜੀ ਸਭਾ ਦੇ ਵਿੱਚ ਜਾ ਕੇ ਬਹਿ ਗਿਆ, ਕੋਈ ਬੰਦਾ ਇੱਕ ਮੀਟਿੰਗ ਚੋਂ ਉੱਠਿਆ ਤੇ ਦੂਜੀ ਮੀਟਿੰਗ ਦੇ ਵੱਲ ਰਵਾਨਾ ਹੋ ਗਿਆ, ਉਹਨੇ ਕੱਪੜੇ ਬਦਲ ਲਏ, ਡਰੈਸ ਚੇਂਜ ਕਰ ਲਈ, ਬੰਦਾ ਉਹ ਹੈ, ਫੈਸਲੇ ਵੀ ਉਹਨੇ ਉਸੇ ਤਰੀਕੇ ਨਾਲ ਹੀ ਲੈਣੇ ਨੇ ਜਿੱਦਾਂ ਦੀ ਉਹਦੀ ਸੁਰਤ ਹੈ, ਮਤ ਹੈ, ਬੁੱਧ ਹੈ, ਜਿੱਦਾਂ ਦਾ ਉਹਨੂੰ ਅਨੁਭਵ ਹੈ, ਗਿਆਨ ਹੈ, ਸੋਝੀ ਹੈ, ਸਿਰਫ ਜੇ ਚੇਂਜ ਹੋਈ ਹੈ ਤੇ ਉਹਦੀ ਪੁਸ਼ਾਕ ਚੇਂਜ ਹੋਈ ਹੈ। ਹੁਣ ਇੱਦਾਂ ਹੀ ਕਵੀ ਸੰਤੋਖ ਸਿੰਘ ਲਿਖਦੇ ਨੇ ਵੀ ਜਿਉਂ ਅਧਪਤ ਇੱਕ ਪੋਸ਼ਿਸ਼ ਤਜ ਕੈ, ਵੈਸੇ ਸਭਾ ਦੁਤੀਆ ਤਨ ਸੱਜ ਕੇ, ਤਿਉਂ ਖਡੂਰ ਮੈਂ ਆਨ ਬਰਾਜੇ। ਆਖਿਆ ਬਾਬਾ ਨਾਨਕ ਹੁਣ ਕਰਤਾਰਪੁਰ ਸਾਹਿਬ ਨੂੰ ਛੱਡ ਕੇ ਗੁਰੂ ਅੰਗਦ ਸਾਹਿਬ ਦੇ ਰੂਪ ਦੇ ਵਿੱਚ ਖਡੂਰ ਸਾਹਿਬ ਦੀ ਧਰਤੀ ਨੂੰ ਭਾਗ ਲਾਉਣ ਪਹੁੰਚੇ। ਤੋ ਇਸ ਕਰਕੇ ਮਹਾਰਾਜ ਬਾਣੀ ਵਿੱਚ ਜਦੋਂ ਵੀ ਲਿਖਦੇ ਨੇ ਉਹ ਆਪਣੇ ਆਪ ਨੂੰ ਕਹਿੰਦੇ ਨੇ ਮਹਿਲਾ ਪਹਿਲਾ, ਮਹਿਲਾ ਦੂਜਾ, ਮਹਿਲਾ ਤੀਜਾ, ਸਰੀਰ ਪਹਿਲਾ, ਸਰੀਰ ਦੂਜਾ, ਸਰੀਰ ਤੀਜਾ, ਸਰੀਰ ਚੌਥਾ, ਸਰੀਰ ਪੰਜਵਾਂ, ਤੋ ਸਰੀਰ ਨੌਵਾਂ। ਉਹ ਤਾਂ ਉਹਨਾਂ ਨੇ ਮਹਿਲਾ ਸ਼ਬਦ ਵਰਤਿਆ। ਤੋ ਗੁਰੂ ਰਾਮਦਾਸ ਸਾਹਿਬ ਨੇ ਕਿਹਾ ਜੈਤ ਸ੍ਰੀ ਮਹਿਲਾ ਚੌਥਾ, ਘਰ ਪਹਿਲਾ, ਪਹਿਲੇ ਘਰ ਵਿੱਚ ਇਸ ਸ਼ਬਦ ਨੂੰ ਉਚਾਰਨ ਕੀਤਾ ਗਿਆ ਹੈ। ਚੌਪਦੇ ਦਾ ਅਰਥ ਹੁੰਦਾ ਜੀ ਚਾਰ ਪਦਿਆਂ ਵਾਲਾ ਸ਼ਬਦ, ਜਿਹੜੇ ਸ਼ਬਦ ਦੇ ਫੋਰ ਸਟੈਂਜ਼ਾ ਨੇ। ਬੱਚਿਆਂ ਨੂੰ ਸਮਝ ਲੱਗ ਜਾਵੇਗੀ ਸਟੈਂਜ਼ਾ ਪਦੇ, ਵੈਸੇ ਸਟੈਂਜ਼ਾ ਪਹਿਰੇ ਨੂੰ ਕਹਿ ਦਿੰਦੇ ਨੇ, ਪਰ ਆਪਾਂ ਸੌਖੇ ਤਰੀਕੇ ਨਾਲ ਇੱਦਾਂ ਸਮਝ ਲਈਏ। ਤੋ ਕੀ ਹੁੰਦਾ ਹੈ ਵੀ ਜਿਵੇਂ ਆਪਾਂ ਅਸ਼ਟਪਦੀ ਪੜ੍ਹਦੇ ਹਾਂ, ਸੁਖਮਣੀ ਸਾਹਿਬ ਦੇ ਵਿੱਚ ਅਸ਼ਟਪਦੀਆਂ ਨੇ। ਤੋ ਅਸ਼ਟਪਦੀ ਦਾ ਮਤਲਬ ਹੁੰਦਾ ਜਿਸ ਸ਼ਬਦ ਦੇ ਅੱਠ ਪਦੇ ਨੇ, ਉਹਨੂੰ ਕਿਹਾ ਜਾਂਦਾ ਅਸ਼ਟਪਦੀ, ਚੌ ਪਦਾ। ਇਸੇ ਤਰੀਕੇ ਨਾਲ ਦੋ ਪਦੇ, ਜਿਹੜੇ ਸ਼ਬਦ ਦੇ ਦੋ ਪਦੇ ਨੇ, ਤੇ ਪਦੇ, ਤੇ ਤੁਕੀ, ਜਿਹਦੀਆਂ ਤਿੰਨ ਤੁਕਾਂ ਨੇ। ਤੋ ਇਹ ਮਹਾਰਾਜ ਨੇ ਬੜਾ ਸਪਸ਼ਟ ਕੀਤਾ ਸਭ ਤੋਂ ਪਹਿਲਾਂ। ਤੋ ਅੱਗੇ ਸਤਿਗੁਰੂ ਦਾ ਮੰਗਲ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਖਿਆ ਉਹ ਵਾਹਿਗੁਰੂ, ਉਹ ਅਕਾਲ ਪੁਰਖ ਹੋਈ ਹੈ, ਸਦੀਵੀ ਹੋਂਦ ਵਾਲਾ ਹੈ ਤੇ ਗੁਰੂ ਦੀ ਕਿਰਪਾ ਦੁਆਰਾ ਉਹਦੀ ਸਮਝ, ਸੋਝੀ, ਅਨੁਭਵ ਜਿਹੜਾ ਹੈ ਉਹ ਪ੍ਰਾਪਤ ਹੁੰਦਾ ਹੈ।
महाराज गुरु रामदास साहब रहाओ वाली पंक्ति विच कहिंदे ने, मेरे मन हे मेरे मन भज राम नाम सब अर्था। आखे इहदे विच सारे अर्थ ने, चार पदार्थ मन्ने जांदे ने जी, जिहदे विचों आपां पढ़दे धर्म अर्थ काम मोख। ਇਹ ਚਾਰ ਪਦਾਰਥ ਬਾਰੇ ਤੁਸੀਂ ਸੁਖਮਣੀ ਸਾਹਿਬ ਦੀ ਬਾਣੀ ਵਿੱਚੋਂ ਪੜ੍ਹਦੇ ਹੋ ਵੀ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲੱਗੈ। ਤੋ ਸਤਿਗੁਰੂ ਮਹਾਰਾਜ ਨੇ ਜਿਹੜਾ ਇੱਥੇ ਸ਼ਬਦ ਵਰਤਿਆ ਹੈ ਵੀ ਮੇਰੇ ਮਨ ਭਜ ਰਾਮ ਨਾਮ ਸਭ ਅਰਥ ਆ, ਇਹਨੂੰ ਆਪਾਂ ਵਿਚਾਰਨ ਲਈ ਇੱਕ ਪੰਕਤੀ ਪੜ੍ਹਾਂਗੇ ਬਾਣੀ ਦੇ ਵਿੱਚੋਂ ਹੀ। ਉਸ ਸ਼ਬਦ ਵਿੱਚ ਗੁਰਦੇਵ ਨੇ ਕਿਹਾ ਚਾਰ ਪਦਾਰਥ ਕਹੈ ਸਭ ਕੋਈ। ਵਾਹਿਗੁਰੂ, ਚਾਰ ਪਦਾਰਥਾਂ ਦਾ ਜ਼ਿਕਰ ਚੱਲਦਾ, ਸਾਰੇ ਕਹਿੰਦੇ ਨੇ ਚਾਰ ਪਦਾਰਥਾਂ ਬਾਰੇ ਤੇ ਚਾਰ ਪਦਾਰਥਾਂ ਦੇ ਪਿੱਛੇ ਭੱਜੇ ਫਿਰਦੇ ਨੇ। ਚਾਰ ਪਦਾਰਥ ਕਹੈ ਸਭ ਕੋਈ, ਸਿਮਰਤ ਸ਼ਾਸਤਰ ਪੰਡਿਤ ਮੁੱਖ ਸੋਈ। ਸਿਮਰਤੀਆਂ ਸ਼ਾਸਤਰਾਂ ਤੇ ਪੰਡਤਾਂ ਦੇ ਮੂੰਹੋਂ ਵੀ ਚਾਰ ਪਦਾਰਥਾਂ ਬਾਰੇ ਸੁਣਿਆ ਜਾਂਦਾ, ਉਹ ਵੀ ਇਹ ਜ਼ਿਕਰ ਕਰਦੇ ਨੇ। ਹੁਣ ਵੇਖੋ ਮਹਾਰਾਜ ਨੇ ਅੱਗੇ ਜਿਹੜਾ ਆਹ ਸ਼ਬਦ ਵਰਤਿਆ ਨਾ ਅਰਥਾ, ਇਹਦਾ ਜ਼ਿਕਰ ਕੀਤਾ। ਬਿਨ ਗੁਰ, ਇਹਦਾ ਅਰਥ ਕੀ ਬਣੇਗਾ? ਗੁਰੂ ਤੋਂ ਬਿਨਾਂ। ਬਿਨ ਗੁਰ ਅਰਥ ਵਿਚਾਰ ਨਾ ਪਾਇਆ। ਹੁਣ ਇੱਥੇ ਵੀ ਸ਼ਬਦ ਕੀ ਆਇਆ? ਅਰਥ। ਇੱਥੇ ਵੀ ਕੀ ਆਇਆ? ਮੇਰੇ ਮਨ ਭਜ ਰਾਮ ਨਾਮ ਸਭ ਅਰਥ। ਤੋ ਬਿਨ ਗੁਰ ਅਰਥ ਵਿਚਾਰ ਨਾ ਪਾਇਆ। ਇੱਥੇ ਅਰਥ ਦਾ ਮਤਲਬ ਹੈ ਸਾਧ ਸੰਗਤ ਉਹ ਅਨੁਭਵੀ ਗਿਆਨ ਜਿਹਨੇ ਸਾਨੂੰ ਮੁਕਤੀ ਦੇਣੀ ਹੈ। ਤੋ ਉਹ ਅਨੁਭਵੀ ਗਿਆਨ ਕਿੱਥੋਂ ਮਿਲਦਾ ਆਪਾਂ ਨੂੰ? ਉਹ ਸਾਨੂੰ ਗੁਰੂ ਦੇ ਕੋਲੋਂ ਪ੍ਰਾਪਤ ਹੁੰਦਾ, ਗੁਰੂ ਤੋਂ ਬਿਨਾਂ ਨਹੀਂ। ਅੱਛਾ, ਇੱਕ ਜਿਹੜਾ ਅਨੁਭਵ ਸ਼ਬਦ ਹੈ ਨਾ, ਇਹਨੂੰ ਧਾਰਮਿਕ ਪੁਰਖਾਂ ਨੇ ਬੜਾ ਵਰਤਿਆ, ਜਿਹੜੇ ਆਪਣੇ ਆਪ ਨੂੰ ਕਲੇਮ ਕਰਦੇ ਨੇ ਅਸੀਂ ਧਰਮੀ, ਉਹਨਾਂ ਬਹੁਤ ਵਰਤਿਆ। ਉਹ ਕਹਿੰਦੇ ਜੀ ਮਹਾਂਪੁਰਖਾਂ ਦਾ ਅਨੁਭਵ ਬੜਾ ਹੈ। ਚਲੋ, ਜਿਹੜਾ ਕੋਈ ਸੱਤ ਪੁਰਸ਼ ਹੈ, ਮੈਂ ਉਹਦਾ ਜ਼ਿਕਰ ਨਹੀਂ ਕਰ ਰਿਹਾ, ਜਿਹੜਾ ਕੋਈ ਪੇਖੀ ਪਖੰਡੀ ਨਹੀਂ ਹੈ, ਪਰ ਬਹੁਤਾਂਤ ਵਿੱਚ ਜਿਹੜੇ ਪਖੰਡੀ ਲੋਕ ਨੇ ਉਹਨਾਂ ਨੇ ਕਿਸੇ ਦੇ ਮੂੰਹ ਨੂੰ ਬੰਦ ਕਰਨ ਲਈ ਵੀ ਇਹ ਸ਼ਬਦ ਦੀ ਦੁਰਵਰਤੋਂ ਕੀਤੀ ਵੀ ਜਿੰਨਾ ਕਾਕਾ ਜੀ ਇਹਨਾਂ ਨੂੰ ਅਨੁਭਵ ਬਹੁਤ ਹੈ, ਇਹਨਾਂ ਨੂੰ ਤੇ ਰੱਬ ਦਾ ਅਨੁਭਵ ਹੈ। ਤੋ ਇਹ ਸ਼ਬਦ ਦੀ ਵਰਤੋਂ ਬੜੀ ਕੀਤੀ ਜਾਂਦੀ ਤੇ ਫਿਰ ਉਹਨਾਂ ਦਾ ਅਨੁਭਵ ਵੀ ਇੱਦਾਂ ਦਾ ਹੁੰਦਾ ਹੈ ਵੀ ਜਿਹੜਾ ਮਨਮਤ ਵਾਲਾ ਹੈ, ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਕਸੌਟੀ ਦੇ ਉੱਤੇ ਖਰਾ ਨਹੀਂ ਉਤਰਦਾ, ਉਹਨਾਂ ਦਾ ਅਨੁਭਵ ਵੀ ਇੱਦਾਂ ਦਾ ਹੁੰਦਾ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ ਬਿਨ ਗੁਰ ਅਰਥ। ਉਹ ਜਿਵੇਂ ਕਹਿੰਦੇ ਨਾ ਵੀ ਕੋਈ ਪੁਰਾਣੇ ਸਮਿਆਂ 'ਚ ਜਦੋਂ ਆ ਨਾ ਬੋਰ ਬਾਰ ਕਰਾਉਣੇ ਹੁੰਦੇ ਸੀ ਤੇ ਸੱਦਦੇ ਹੁੰਦੇ ਸੀ ਇੱਦਾਂ ਭਾਈਆਂ ਨੂੰ ਸੱਦ ਲੈਣਾ, ਕਿਸੇ ਨੇ ਦੇਗਾਂ ਦੀ ਉਹ ਚੌਲਾਂ ਦੀ ਦੇਗ ਦੇਣੀ ਮੋਟਰ ਤੇ ਬੰਬੀ ਤੇ, ਉਹ ਚਲੋ ਰੱਬ ਦਾ ਸ਼ੁਕਰਾਨਾ ਕਰਦੇ ਹਾਂ, ਕੋਈ ਗੱਲ ਨਹੀਂ, ਅਰਦਾਸ ਬੇਨਤੀ ਉਹ ਇੱਕ ਵੱਖਰੀ ਗੱਲ ਹੈ। ਜਦੋਂ ਵੀ ਕੋਈ ਕਾਰਜ ਤੁਸੀਂ ਆਰੰਭਦੇ ਹੋ ਤੇ ਜੇ ਤੁਸੀਂ ਕਰ ਲਓ ਤੇ ਕੋਈ ਗੁਨਾਹ ਵਾਲੀ ਗੱਲ ਵੀ ਨਹੀਂ, ਪਰ ਹੁੰਦਾ ਕੀ ਹੈ ਵੀ ਪੁਰਾਣੇ ਸਮਿਆਂ ਦੇ ਵਿੱਚ ਨਾ ਇੱਕ ਕਾਢੇ ਹੁੰਦੇ ਸੀ ਜਿਹੜੇ ਦੱਸਦੇ ਹੁੰਦੇ ਸਨ ਵੀ ਇੱਥੇ ਪਾਣੀ ਖਾਰਾ ਹੈ ਤੇ ਇੱਥੇ ਮਿੱਠਾ। ਤੁਹਾਨੂੰ ਪਤਾ ਹੋਣਾ ਵੀ ਉਹਨਾਂ ਦਾ ਅਨੁਭਵ ਇਸ ਤਰੀਕੇ ਨਾਲ ਹੁੰਦਾ ਸੀ। ਤੋ ਬਾਣੀ ਵਿੱਚ ਉਹਦਾ ਜ਼ਿਕਰ ਵੀ ਆਇਆ, ਉਹ ਕਾਢੇ ਦੀ ਉਦਾਹਰਣ ਮਹਾਰਾਜ ਨੇ ਦਿੱਤੀ ਆ। ਆਖਿਆ ਏਦਾਂ ਹੀ ਗੁਰੂ ਵੀ ਜਿਹੜਾ ਹੈ ਉਹ ਬੰਦੇ ਦੇ ਅੰਦਰ ਚੀਜ਼ ਪ੍ਰਗਟ ਕਰ ਦਿੰਦਾ, ਜਿਵੇਂ ਕਾਢਾ ਜਿਹੜਾ ਹੁੰਦਾ ਉਹ ਜਿਹੜਾ ਪਾਣੀ ਹੈ ਨਾ, ਜਿਹੜਾ ਮਿੱਠਾ ਪਾਣੀ, ਉਹ ਦੱਸ ਦਿੰਦਾ ਵੀ ਇੱਥੇ ਮਿੱਠਾ ਪਾਣੀ ਹੈ ਉਹ ਧਰਤੀ ਦੇ ਵਿੱਚੋਂ। ਸਿਆਣੇ ਬਜ਼ੁਰਗਾਂ ਨੂੰ ਪਤਾ ਹੁੰਦਾ ਸੀ ਇੱਥੇ ਟੱਕ ਲਾਓ ਇੱਥੋਂ ਪਾਣੀ ਮਿੱਠਾ ਨਿਕਲੂਗਾ, ਉਹਨਾਂ ਦਾ ਅਨੁਭਵ ਸੀ ਜੀ। ਤੋ ਇਹ ਹੁਣ ਮੇਰੇ ਵਰਗਾ ਬੰਦਾ ਅੰਦਾਜ਼ੇ ਨਾਲ ਕਹਿ ਦੋ ਵੀ ਇੱਥੇ ਟੱਕ ਲਾ ਲਓ ਇੱਥੋਂ ਪਾਣੀ ਮਿੱਠਾ ਨਿਕਲੂਗਾ, ਹੋ ਸਕਦਾ ਖਾਰਾ ਨਿਕਲ ਆਵੇ। ਤੋ ਇਹ ਜਿਹੜੇ ਲੋਕ ਇਹ ਹੁੰਦੇ ਨੇ ਨਾ, ਆਹ ਹੁਣ ਸੁਨਾਮੀਆਂ ਆਉਂਦੀਆਂ ਨੇ ਤੇ ਤੁਸੀਂ ਵੇਖੋ ਕਿੰਨੀ ਤਬਾਹੀ ਉਹ ਮਚਾ ਦਿੰਦੀਆਂ ਨੇ। ਮੈਂ ਇੱਕ ਮਿੰਟ ਲਈ ਵਿਸ਼ੇ ਤੋਂ ਬਾਹਰ ਹੋ ਕੇ ਆਪਣੀ ਗੱਲ ਜਿਹੜੀ ਮੈਂ ਕਹਿਣੀ ਚਾਹੁੰਦਾ ਉਹਨੂੰ ਸਪਸ਼ਟ ਕਰਾਂਗਾ। ਸੁਨਾਮੀ ਆਈ, ਸਮੁੰਦਰ ਦੇ ਕੰਢੇ ਦੇ ਉੱਤੇ ਹੋਟਲ ਢਹਿ ਗਏ, ਸਾਰਾ ਕੁਝ ਜਿਹੜਾ ਹੈ ਉਹ ਤਬਾਹ ਹੋ ਗਿਆ। ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਮਛੁਆਰੇ ਹੁੰਦੇ ਸਨ, ਮਛੁਆਰੇ ਮੱਛੀਆਂ ਫੜਨ ਵਾਲੇ ਜਿਹੜੇ ਸਮੁੰਦਰਾਂ ਦੇ ਕੰਢਿਆਂ 'ਤੇ ਰਹਿੰਦੇ ਹੁੰਦੇ ਸਨ,
ਤੋਂ ਉਦੋਂ ਵੀ ਹੜ੍ਹ ਆਉਂਦੇ ਸਨ, ਉਦੋਂ ਵੀ ਸੁਨਾਮੀਆਂ ਆਉਂਦੀਆਂ ਸਨ। ਇਹ ਤਾਂ ਨਹੀਂ ਵੀ ਸੁਨਾਮੀ ਦੁਨੀਆਂ 'ਤੇ ਹੁਣ ਆਉਣ ਲੱਗੀ ਹੈ, ਸੁਨਾਮੀਆਂ ਤਾਂ ਪਹਿਲੀਆਂ ਵੀ ਆਉਂਦੀਆਂ ਸਨ। ਹੁਣ ਅੱਜ ਜਿਵੇਂ ਮੌਸਮ ਵਿਭਾਗ ਵਾਲੇ ਅੰਦਾਜ਼ਾ ਲਾਉਂਦੇ ਨੇ ਚੀਜ਼ਾਂ ਨੂੰ ਵੀ ਹੁਣ ਮੀਂਹ ਪੈਣਾ, ਕਈ ਵਾਰ ਤੁਸੀਂ ਵੇਖੋ ਮੌਸਮ ਵਿਭਾਗ ਦੇ ਅੰਦਾਜ਼ੇ ਵੀ ਪੁੱਠੇ ਹੋ ਜਾਂਦੇ ਨੇ, ਲਿਖਿਆ ਹੁੰਦਾ ਸਰੀ ਦੇ ਵਿੱਚ ਮੀਂਹ ਪੈਣਾ ਤੇ ਮੁੜ ਕੇ ਪੈਂਦਾ ਵੀ ਨਹੀਂ ਕਈ ਵਾਰ, ਹੈ ਨਾ। ਚਲੋ ਇੱਕ ਬੇਸਿਕਲੀ ਜਿਹੜਾ ਹੈ ਉਹ ਅੰਦਾਜ਼ਾ ਜਿਹਾ ਹੀ ਹੁੰਦਾ ਉਹਨਾਂ ਦਾ ਵੀ, ਤੇ ਚਲੋ ਹੁਣ ਤੇ ਅੱਜ ਕੱਲ੍ਹ ਜਿਹੜੀ ਟੈਕਨੋਲੋਜੀ ਉਹ ਡਿਵੈਲਪ ਹੋ ਗਈ। ਪਹਿਲੇ ਸਮਿਆਂ ਦੇ ਵਿੱਚ ਜਦੋਂ ਸਮੁੰਦਰਾਂ ਦੇ ਕੰਢਿਆਂ ਤੇ ਵੱਸਣ ਵਾਲੇ ਲੋਕ ਹੁੰਦੇ ਸਨ ਨਾ ਜਿਹੜੇ ਜੀ, ਉਹ ਪੰਛੀਆਂ ਨੂੰ ਵੇਖ ਕੇ ਸਮੁੰਦਰ ਦੇ ਵੇਗਾਂ ਨੂੰ ਵੇਖ ਕੇ ਅੰਦਾਜ਼ਾ ਲਾ ਲੈਂਦੇ ਸਨ ਵੀ ਅਗਲੇ ਇੰਨੇ ਦਿਨਾਂ ਨੂੰ ਸਮੁੰਦਰ ਦੇ ਵਿੱਚ ਕੋਈ ਭੂਚਾਲ ਤੂਫਾਨ ਆਉਣਾ ਤੇ ਪੰਛੀ ਉੱਡ ਰਹੇ ਨੇ, ਤੋ ਇੱਥੋਂ ਉਹਨਾਂ ਨੂੰ ਅੰਦਾਜ਼ਾ ਲੱਗ ਜਾਂਦਾ ਸੀ। ਉਹ ਪਹਿਲਾਂ ਹੀ ਆਪਣੇ ਆਪ ਨੂੰ ਸੰਭਾਲ ਲੈਂਦੇ ਸਨ, ਜਿਵੇਂ ਬਾਬਾ ਜੀ ਨੇ ਕਿਹਾ ਅੱਗੋਂ ਦੇ ਜੇ ਚੇਤੀਏ ਤਾਂ ਕਾਇਤ ਮਿਲੇ ਸਜਾਏ, ਵੀ ਉਹਨਾਂ ਦੀ ਸਿਆਣਪ ਉਹਨਾਂ ਦੀ ਸਹਿਣ ਸੇ ਨਹੀਂ ਕੰਮ ਕਰ। ਹੁਣ ਮੇਰੇ ਵਰਗੇ ਬੰਦੇ ਸਮੁੰਦਰ ਦੇ ਕੰਢੇ ਮਤਲਬ ਗਏ ਨੇ ਘੁੰਮਣ ਫਿਰਨ, ਸਾਨੂੰ ਨਹੀਂ ਪਤਾ ਵੀ ਜਿਹੜੇ ਪੰਛੀ ਉੱਡ ਰਹੇ ਨੇ ਉੱਪਰ ਸਮੁੰਦਰ ਦੇ ਵੱਲ ਜਾਂ ਵਾਪਸ ਆ ਰਹੇ ਨੇ ਉਹਦਾ ਰੀਜ਼ਨ ਕੀ ਹੈ, ਕਾਰਨ ਕੀ ਹੈ, ਕਿਉਂਕਿ ਪੰਛੀ ਵੀ ਖਬਰ ਲੈ ਕੇ ਆਉਂਦੇ ਨੇ। ਜਿਵੇਂ ਆਪਣੇ ਹੁੰਦਾ ਸੀ ਵੀ ਜੇ ਐਸ ਬੰਨਿਓ ਦੀ ਹਵਾ ਚੱਲੇ ਬਜ਼ੁਰਗ ਕਹਿੰਦੇ ਸੀ ਹੁਣ ਮੀਂਹ ਪੈਣਾ, ਜੇ ਇੱਧਰੋਂ ਦੀ ਚੱਲੀ ਹੈ ਤਾਂ ਫਿਰ ਮੀਂਹ, ਉਹਨੂੰ ਪੁਰੇ ਦੀ ਹਵਾ ਸ਼ਾਇਦ ਕਹਿੰਦੇ ਹੁੰਦੇ ਸੀ, ਹੈ ਨਾ, ਵੀ ਇੱਧਰੋਂ ਦੀ ਉਹ ਉਹਨਾਂ ਦੇ ਤਜਰਬੇ ਸਨ, ਇੱਕ ਐਕਸਪੀਰੀਅੰਸ ਸੀ, ਚਾਹੇ ਉਹ ਪਾਣੀ ਥੱਲਿਓਂ ਧਰਤੀ ਵਿੱਚ ਉਹਨਾਂ ਦੱਸਣਾ ਵੀ ਇਹ ਖਾਰਾ ਇੱਥੇ ਮਿੱਠਾ ਨਿਕਲਣਾ, ਜੇ ਮਤਲਬ ਇੱਥੇ ਬੋਰ ਕੀਤਾ ਤਾਂ ਪਾਣੀ ਖਾਰਾ ਨਿਕਲਣਾ, ਇੱਥੋਂ ਕਿੱਲਾ ਹਟਵਾਂ ਕਰ ਲਓ ਅਤੇ ਪਾਣੀ ਮਿੱਠਾ ਨਿਕਲਣਾ। ਤੋ ਇਹ ਇੱਕ ਤਰੀਕੇ ਨਾਲ ਵਿਦਿਆ ਹੁੰਦੀ ਸੀ, ਇਹ ਸਾਰੀ ਸਮਝ ਹੁੰਦੀ ਸੀ। ਤੋ ਸਤਿਗੁਰੂ ਨੇ ਜਿਹੜਾ ਜ਼ਿਕਰ ਅੱਜ ਕੀਤਾ, ਆਪਾਂ ਇੱਧਰ ਨੂੰ ਥੋੜ੍ਹਾ ਜਿਹਾ ਹੁਣ ਪਰਤਦੇ ਹਾਂ, ਜਿਹੜਾ ਮੈਂ ਸ਼ਬਦ ਵਿਚਾਰ ਰਿਹਾ ਵੀ ਇੱਕ ਕੋਈ ਬੰਦਾ ਜਿਹੜਾ ਆਪਣੇ ਆਪ ਨੂੰ ਕਲੇਮ ਕਰ ਰਿਹਾ, ਅਨੁਭਵੀ ਗਿਆਨ ਤੋਂ ਆਪਾਂ ਗੱਲ ਕੀਤੀ ਸੀ ਵੀ ਅਨੁਭਵ ਬੜਾ ਹੈ, ਉਹ ਕਹਿੰਦੇ ਵੀ ਕਿਸੇ ਬਾਬੇ ਨੂੰ ਸੱਦ ਲਿਆ ਘਰੇ, ਪਰਿਵਾਰ ਨੇ, ਟੱਬਰ ਵਾਲੇ ਨੇ, ਉਹਨੇ ਆਖਿਆ ਜੀ ਇੱਥੇ ਬੋਰ ਕਰ ਲਿਓ, ਅਸੀਂ ਮੈਨੂੰ ਸਭ ਪਤਾ, ਮੈਂ ਅਨੁਭਵ ਹੈ, ਮੈਨੂੰ ਹੈ ਤੇ ਥੋਥਾ ਅਨੁਭਵ ਸੀ, ਗਿਆਨ ਤੇ ਕੋਈ ਹੈ ਕੋਈ ਨਹੀਂ ਸੀ, ਸਿਰਫ ਪੈਸੇ ਵੱਟਣ ਦਾ ਇੱਕ ਢੰਗ ਸੀ ਤੇ ਬੱਚਾ ਕੋਈ ਸਿਆਣਾ ਬੈਠਾ ਸੀ ਲਾਗੇ। ਉਹ ਕਹਿੰਦੇ ਜੀ ਇੱਥੇ ਬੋਰ ਕਰਿਓ ਤੇ ਪਾਣੀ ਮਿੱਠਾ ਨਿਕਲੂਗਾ। ਉਹ ਕਹਿੰਦੇ ਠੀਕ ਹੈ ਚਲੋ। ਉਹਨੇ ਜੋ ਆਪਣਾ ਮੰਤਰ ਮੁੰਤਰ ਪੜ੍ਹਨੇ ਸੀ ਉਹਨੇ ਪੜ੍ਹ ਲਏ ਤੇ ਅਖੀਰ ਤੇ ਪ੍ਰਸ਼ਾਦੇ ਪਾਣੀ ਦਾ ਟਾਈਮ ਆਇਆ ਤੇ ਖੀਰ ਦੀ ਕੌਲੀ ਲਿਆਣ ਕੇ ਤੇ ਉਹਦੇ ਅੱਗੇ ਰੱਖੀ। ਉਹ ਜੀ ਉਹਨੇ ਚਿਮਚਾ ਖੀਰ ਦਾ ਭਰਿਆ ਤੇ ਫਿੱਕਾ, ਕਹਿੰਦਾ ਪੁੱਤ ਵੀ ਖੀਰ ਜਿਹੜੀ ਹੈ ਉਹ ਫਿੱਕੀ ਸਵਾਦ ਨਹੀਂ ਲੱਗਦੀ। ਉਹ ਕਹਿੰਦਾ ਬਾਬਾ ਜੀ ਖੰਡ ਪਾਈ ਹੋਈ ਇਹਦੇ ਵਿੱਚ, ਖੰਡ ਪਾਈ ਹੋਈ ਇਹਦੇ ਵਿੱਚ, ਤੁਸੀਂ ਖਾਓ ਧਿਆਨ ਨਾਲ। ਉਹਨੇ ਦੂਜਾ ਚਿਰਿਆ, ਕਹਿੰਦਾ ਨਹੀਂ ਹੈਗੀ ਖੰਡ। ਅੱਛਾ ਉਹ ਬੱਚਾ ਗਿਆ, ਉਹਨੇ ਨਾ ਇੱਦਾਂ ਪਲਟਾ ਮਾਰਿਆ, ਉਹਦਾ ਥੱਲੇ ਖੰਡ ਪਈ ਹੋਈ ਸੀ, ਉਸੇ ਖੀਰ ਦੀ ਕੌਲੀ ਦੇ ਥੱਲੇ ਖੰਡ ਪਈ ਹੋਈ ਸੀ। ਉਹ ਕਹਿੰਦੇ ਕਮਾਲ ਹੈ, ਤੂੰ ਇਹ ਕਲੇਮ ਕਰਨਿਆ ਵੀ ਮੈਨੂੰ ਅਨੁਭਵ ਹੈ ਵੀ ਮੈਂ ਧਰਤੀ ਦੇ ਥੱਲੇ ਕੋਈ ਇਹੋ ਜਿਹੇ ਮੰਤਰ ਪੜਾਂਗਾ ਵੀ ਇੱਥੋਂ ਧਰਤੀ ਦੇ ਥੱਲਿਓਂ ਵੀ ਮਿੱਠਾ ਪਾਣੀ ਨਿਕਲ ਆਵੇਗਾ, ਇਸੇ ਖੀਰ ਦੀ ਕੌਲੀ ਦੇ ਥੱਲੜੇ ਬੰਨੇ ਜਿਹੜੀ ਖੰਡ ਪਈ ਹੋਈ ਸੀ ਉਹ ਤਾਂ ਤੈਨੂੰ ਦੇਖੀ ਕੋਈ ਨਹੀਂ। ਤਾਂ ਮੇਰੇ ਕਹਿਣ ਦਾ ਮਤਲਬ ਵੀ ਕਈ ਬੰਦੇ ਐਸੇ ਅਨੁਭਵੀ ਗਿਆਨ ਵੀ ਚੁੱਕੀ ਫਿਰਦੇ ਨੇ ਵੀ ਜਿਨ੍ਹਾਂ ਨੂੰ ਇਹ ਨਹੀਂ ਨਾ ਪਤਾ। ਉਹ ਜਿਵੇਂ ਬਾਬਾ ਜੀ ਨੇ ਕਿਹਾ ਵੀ ਅੱਖੀਂ ਤਾਂ ਮੀਟੈ ਨਾਕ ਪਕੜੇ ਠੱਗਣ ਕੋ ਸੰਸਾਰ, ਵੀ ਅੱਖਾਂ ਬੰਦ ਕਰਕੇ ਗੱਲਾਂ ਤੇ ਕਰਨੀਆਂ ਵੀ ਉਹ ਸਵਰਗਾਂ 'ਚ ਕੀ ਹੋ ਰਿਹਾ, ਅੱਖਾਂ ਬੰਦ ਕਰਕੇ ਨੱਕ ਫੜ ਕੇ ਗੱਲਾਂ ਤੇ ਕਰਨੀਆਂ ਵੀ ਪੰਜਵੇਂ ਲੋਕ 'ਚ ਕੀ ਹੋ ਰਿਹਾ, ਸੱਤਵੇਂ ਲੋਕ 'ਚ ਕੀ ਹੋ ਰਿਹਾ, ਸਵਰਗ ਕਿੱਥੇ ਹੈ, ਪਰ ਪਤਾ ਇਸ ਗੱਲ ਦਾ ਨਹੀਂ ਵੀ ਮੇਰੇ ਪਿੱਛੇ ਕਿਹੜੀ ਚੀਜ਼ ਪਈ ਹੈ, ਪਤਾ ਇਸ ਗੱਲ ਦਾ ਵੀ ਨਹੀਂ। ਹੁੰਦੇ ਜਿਹੜੇ ਫਿਊਚਰ ਦੱਸਣ ਵਾਲੇ ਨੇ, ਭਵਿੱਖ ਦੱਸਣ ਵਾਲੇ ਨੇ, ਜਿਹੜੇ ਪਾਂਡੇ ਪੁੰਡੇ, ਇਹ ਉਹੀ ਸਾਰਾ ਕੰਮ ਕਰਦੇ ਨੇ, ਤੈਨੂੰ ਅੱਗੇ ਆਉਣ ਵਾਲੇ 50 ਸਾਲਾਂ ਬਾਅਦ ਤਿਰਨਾ ਕੀ ਹੋਵੇਗਾ, 20 ਸਾਲਾਂ ਬਾਅਦ ਤਿਰਨਾ ਕੀ ਹੋਵੇਗਾ, ਉਹ ਸਾਰੇ ਇਹ ਰਾਸ਼ੀ ਫਲਾਂ ਵਾਲੇ ਸਾਰੇ ਇਹੋ ਹੀ ਨੇ ਨਾ, ਮਰਨ ਤੋਂ ਬਾਅਦ ਤੂੰ ਕਿੱਥੇ ਜਾਵੇਂਗਾ। ਉਹ ਬਾਬਾ ਗੁਰੂ ਨਾਨਕ ਸਾਹਿਬ ਨੇ ਆਖਿਆ ਵੀ ਭਾਈ ਤੈਨੂੰ ਆਪਣੇ ਅੱਗੇ ਪਿੱਛੇ ਪਈ ਹੋਈ ਚੀਜ਼ ਤੇ ਦੇਦੀ ਕੋਈ ਨਹੀਂ, ਤੇ ਤੂੰ ਇਹ ਕਹਿ ਰਿਹਾ ਵੀ ਮਰਨ ਤੋਂ ਬਾਅਦ ਕੀ ਹੋਵੇਗਾ, ਤੈਨੂੰ ਕਿਵੇਂ ਪਤਾ। ਤੋ ਇਹੋ ਜਿਹਾ ਜਿਹੜਾ ਥੋਥਾ ਅਨੁਭਵ ਹੈ ਨਾ, ਜਿਹੜਾ ਮਤਲਬ ਕਿਸੇ ਕੰਮ ਦਾ ਅਨੁਭਵ ਨਹੀਂ, ਸਾਨੂੰ ਸਤਿਗੁਰ ਸੱਚੇ ਪਾਤਸ਼ਾਹ ਨੇ ਆਖਿਆ ਵੀ ਇਹੋ ਜਿਹੇ ਦੰਬੀਆਂ ਦੇ ਕੋਲੋਂ ਤੁਸੀਂ ਬਚ ਕੇ ਰਹਿਣਾ। ਤੋ ਇਹ ਜਿਹੜਾ ਸ਼ਬਦ ਅਨੁਭਵ ਹੈ ਨਾ, ਇਹਨੂੰ ਬੜਾ ਗਲਤ ਤਰੀਕੇ ਦੇ ਨਾਲ ਇਹ ਸ਼ਬਦ ਦੀ ਵੀ ਵਰਤੋਂ ਕਈ ਵਾਰ ਕਰ ਲਈ ਜਾਂਦੀ ਹੈ। ਤੋ ਖੈਰ ਆਪਾਂ ਸ਼ਬਦ ਦੀ ਵਿਚਾਰ ਵਾਲੇ ਬੰਨੇ ਆਈਏ। ਬਾਬਾ ਜੀ ਨੇ ਕਿਹਾ ਚਾਰ ਪਦਾਰਥ ਕਹੈ ਸਭ ਕੋਈ, ਸਿਮਰਤ ਸ਼ਾਸਤ ਪੰਡਤ ਮੁੱਖ ਸੋਈ। ਚਾਰ ਪਦਾਰਥਾਂ ਦਾ ਜ਼ਿਕਰ ਧਰਮ ਅਰਥ ਕਾਮ ਮੋਖ ਦਾ ਪੰਡਿਤ ਕਰੀ ਜਾਂਦੇ ਨੇ, ਸਿਮਰਤੀਆਂ ਸ਼ਾਸਤਰ ਜਿਹੜੇ ਨੇ ਉਹ ਚਾਰ ਪਦਾਰਥ ਦਾ ਜ਼ਿਕਰ ਕਰੀ ਜਾਂਦੇ ਨੇ, ਪਰ ਅਸਲ ਵਿੱਚ ਜਿਹੜਾ ਅਰਥ ਵਿਚਾਰ, ਜਿਹੜਾ ਅਨੁਭਵੀ ਗਿਆਨ ਹੈ, ਜਿਹੜਾ ਮੁਕਤੀ ਦਾ ਪਦਾਰਥ ਹੈ, ਉਹ ਗੁਰੂ ਤੋਂ ਬਿਨਾਂ ਨਹੀਂ ਜੇ ਮਿਲਣਾ।
बिन गुर अर्थ विचार ना पाया, वो नहीं मिलना इतने गुरु तो बिना। हुण वेखो होर सतगुरु दे बचन पढ़ते हैं, जिन अंतरे राम नाम वसै, जिन्हां दे अंदर रब दा नाम वसदा है, गुरु दी विचार वसदी है। जिन अंतरे राम नाम वसै, तिन चिंता सब गवाया राम। उन्हां दी चिंता सारी गवा जांदी। अच्छा, गुरु दा जिहड़ा शब्द है वह बंदे दे अंतर दी चिंता नूं कढ दिंदा। जिन्ना अंतरे राम नाम वसै, तिन चिंता सब गवाया राम। सब अर्था सब धर्म मिले, मन चिंदिया सो फल पाया राम। तो गुरुदेव महाराज कहन लगे उन्हां नूं धर्म अर्थ काम मोख सारे पदार्थ प्राप्त हो गए, इहदे विचों ही जिहनूं रब दा नाम मिल गया उहदे लई इहो ही सब कुछ है। उहदे अंदर चिंता कोई नहीं, उहदे अंदर झोरा कोई नहीं, उहदे अंदर सहम कोई नहीं। हुण इह दसो कोई पदार्थां नालों घट चीज़ है किसे बंदे दे अंदर चिंता ही कोई नहीं। उहदा धर्म ही उहो ही है, उहदा अर्थ भी काम ही मोख, उह ते मुक्त हो गया जिउंदिआं जी। तो बाबा जी ने कहा, जिन अंतरे राम नाम वसै, तिन जिन अंतरे राम नाम वसे, तिना चिंता सब गवाया राम। सब अर्था सारे ही अर्थ, सारे पदार्थ, सब धर्म मिले, सारे धर्म इहदे विच ही आ गए। मन चिंदिया सो फल पाया राम, मन चिंदिया फल पाया राम नाम त्याया, राम नाम गुण गाए। दुरमत उन्हां दी दुरमत नाश होगी, भैड़ी मत नाश होगी। दुरमत कबुद्ध, कबुद्ध दा मतलब भैड़ी बुद्धि। दुरमत कबुद्ध शुद्ध होई, उन्हां दी जिहड़ी दुरमत सी जिहड़ी कबुद्ध सी वह की हो गई, शुद्ध हो गई। इहो ही धर्म अर्थ काम मोख है। दुरमत कबुद्ध शुद्ध होई, राम नाम मन लाए। उन्हां दा मन रब दे नाम दे विच लग गया। सफल जन्म शरीर सब हुआ, जित राम नाम परगाशिया। उन्हां दा जन्म सफल हो गया, शरीर सफल हो गया, क्योंकि रब दा नाम गुरु दी विचार दा प्रगाश अंदर हो गया। तो बाबा जी ने कहा, नानक हर भज सदा दिन राती। तो बाबा जी कहते ने उस रब न ही चेते करना चाहिए दिन राती। तो अज भी गुरु रामदास साहब ने बख्शिश की, खैर मेरे मन भज राम नाम सब अर्था, ये सारा कुछ है। गुर पूरा हर नाम दृढ़ाया, गुरु पूरा तुहानू नाम दृढ़ करा, पक्या करा। बिन नाम है जीवन बिरथा, ते नाम तो बिना जीवन व्यर्थ है, विचार तो बिना जीवन व्यर्थ है। रहाऊ हुण अगे गुरु रामदास पहले पदे विच कहिंदे ने, मेरा ही हिरै, हीरे दा मतलब हिरदे विच, रतन नाम हर बसिया। रब दा रतन रूपी नाम हिरदे विच वस गया। गुर हाथ धरियो मेरा माथा, माथा इत्थे बुद्धि हुंदी बंदे दी, इत्थे की हुंदी मत्थे दे विच बुद्धि हुंदी, क्योंकि सिर सिर सिर ही सारा कुछ करदा ना अपना, इस करके मत्था। गुर हाथ धरियो मेरा माथा, जन्म जन्म के किल बेख दुख उतरे। जन्मां जन्मांतरां दे किल विख दुख जिहड़े ने ओह उतर गए। गुर नाम दियो रिन लाथा, रिन दा मतलब हुंदा जी करजा। अच्छा, करजा बड़ी माड़ी चीज हुंदी है, इत्थे ते चलो हुण करजे नूं चंगा समझिया जांदा। जिवें साडे वीर भरा कहिंदे ने मोरगेज अप्रूव हो गई जी अपनी, मोरगेज उही हुंदी, करजा ही हुंदा वी करजा अप्रूव हो गया। करजे दे इत्थे वंडदे फिरदे ने, तुसीं किहे स्टोर च वड़ जाओ, वो कहते हैं ले लो कार्ड, ले लो $10,000 मिलू, तुम 5 मिलू।
ਅੱਛਾ ਜੀ, ਕਰਜ਼ਾ ਲੈਣ ਦਾ ਸਵਾਦ ਬੜਾ ਆਉਂਦਾ ਜੀ ਵੈਸੇ, ਜਦੋਂ ਬੰਦਾ ਕਰਜ਼ਾ ਲੈਂਦਾ ਨਾ ਇੱਕ, ਕਿਉਂਕਿ ਇਕੱਠੇ ਪੈਸੇ ਇੱਦਾਂ ਆਉਂਦੇ, ਉਹਦਾ ਸਵਾਦ ਬੜਾ ਵੱਖਰਾ, ਉਹਦਾ ਚਾਅ ਬੜਾ ਹੁੰਦਾ ਬੰਦੇ ਨੂੰ। ਮੰਨ ਲਓ ਹੁਣ ਤੁਹਾਨੂੰ $5 ਲੱਖ ਦਾ ਕਰਜ਼ਾ ਮਿਲ ਗਿਆ, ਇੱਦਾਂ $5 ਲੱਖ ਲੱਗਦਾ ਤੇ ਚੰਗਾ, ਪਰ ਮੁੜ ਕੇ ਕਰਜ਼ੇ ਦਾ ਰਿਜ਼ਲਟ ਕੀ ਹੁੰਦਾ? ਮੁੜ ਕੇ ਕੰਮ ਔਖਾ ਹੁੰਦਾ। ਚਲੋ ਦੁਨੀਆਂ ਦੇ ਕਰਜ਼ੇ ਤੇ ਜਿਹੜਾ ਬੰਦਾ ਲੈਂਦਾ ਉਹਦੇ ਵਿੱਚ ਵੀ ਜਿਹੜੇ ਸਿਆਣੇ ਬੰਦੇ ਹੁੰਦੇ ਨੇ, ਜੇ ਉਹਨਾਂ $5 ਲੱਖ ਲਿਆ ਤੇ ਉਹ ਪਹਿਲਾਂ ਜੋੜ ਤੋੜ ਸਾਰਾ ਲਾ ਕੇ ਲੈਂਦੇ ਆ ਦੁਨੀਆਂ ਦਾ ਕਰਜ਼ਾ। ਹੁਣ ਕਿਸੇ ਨੇ ਬਿਜ਼ਨਸ 'ਚ ਇਨਵੈਸਟ ਕਰ ਦਿੱਤਾ, ਕਿਸੇ ਨੇ ਕਿਸੇ ਤਰੀਕੇ ਨਾਲ, ਉਹਨਾਂ ਲਈ ਫਿਰ ਈਜ਼ੀ ਹੋ ਜਾਂਦਾ ਉਹ ਕੰਮ। ਪਰ ਇੱਥੇ ਬਾਬਾ ਜੀ ਨੇ ਕਿਹੜੇ ਕਰਜ਼ੇ ਦੀ ਗੱਲ ਕੀਤੀ ਆ? ਇੱਥੇ ਕਰਜ਼ਾ ਹੈ ਜਿਹੜਾ ਆਪਾਂ ਐਵੇਂ ਚੜਾਈ ਫਿਰਦੇ ਹਾਂ, ਔਗਣਾਂ ਦਾ, ਬੁਰਾਈਆਂ ਦਾ, ਪਾਪਾਂ ਦਾ, ਕਿੰਨੇ ਕਰਜ਼ੇ ਜਿਹੜੇ ਬੰਦੇ, ਫਿਰ ਉਹ ਕਰਜ਼ਾ ਕਰਜ਼ੇ ਦੇ ਉੱਤੇ ਵਿਆਜ ਤੇ ਵਿਆਜ ਜੁੜਦਾ ਜਾਂਦਾ, ਵਿਆਜ ਤੇ ਵਿਆਜ, ਇੱਥੇ ਬੈਂਕਾਂ ਲੈਂਦੀਆਂ ਨਾ, ਵਿਆਜ ਤੇ ਵਿਆਜ ਵੀ ਲੱਗਦਾ ਗਾ। ਤੋ ਸਤਿਗੁਰੂ ਮਹਾਰਾਜ ਨੇ ਆਖਿਆ ਉਹ ਜਿਹੜਾ ਕਰਜ਼ਾ ਬੰਦੇ ਨੂੰ ਦੁਖੀ ਕਰ ਰਿਹਾ ਸੀ ਨਾ ਅੰਦਰੋਂ, ਜਦੋਂ ਮੇਰੇ ਗੁਰੂ ਨੇ ਬਖਸ਼ਿਸ਼ ਕੀਤੀ ਤੇ ਉਹ ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ, ਗੁਰਨਾਮ ਦਿਓ ਰਿਨ ਲਾਥਾ। ਉਹ ਕਰਜ਼ਾ ਲੈ ਗਿਆ, ਹੁਣ ਉਹ ਕਰਜ਼ਾ ਲੈ ਗਿਆ, ਹੁਣ ਜੀਵਨ ਵਿੱਚ ਕੋਈ ਕਰਜ਼ਾ ਨਹੀਂ ਰਿਹਾ ਭਾਈ। ਅਗਲਾ ਬਚਨ, ਬਿਨ ਗੋਰ ਗੁਰੂ ਤੋਂ ਬਿਨਾ ਮੂੜ ਭਏ ਹੈ ਮਨਮੁਖ। ਗੁਰੂ ਤੋਂ ਬਿਨਾ ਜਿਹੜਾ ਮਨਮੁਖ ਹੁੰਦਾ ਨਾ ਜੀ, ਉਹ ਮੂਰਖ ਹੁੰਦਾ, ਮੂਰਖਾਂ ਵਾਲੇ ਕੰਮ ਕਰਦਾ। ਹੁਣ ਬਾਬੇ ਦੀ ਬਾਣੀ ਪੜੋ, ਬਾਬਾ ਜੀ ਨੇ ਕਿਹਾ ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾਹੀਂ ਨਾਉ। ਜੇ ਉਹ ਰੱਬ ਦਾ ਨਾਂ ਨਹੀਂ ਨਾ ਮੰਨ ਰਿਹਾ ਤੇ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਹਾ ਵੀ ਉਹ ਮੂਰਖਾਂ ਦੇ ਸਿਖਰ ਵਾਲਾ ਮੂਰਖ ਜਿਹਨੂੰ ਆਪਾਂ ਕਹਿੰਦੇ। ਬਚਨ ਰੱਖਿਆ, ਬਿਨ ਗੁਰ ਮੂੜ ਭਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ। ਕਿਉਂ ਮੂਰਖ ਹੈ ਉਹ? ਕਿਉਂਕਿ ਉਹ ਕਰਜ਼ੇ ਦੀ ਮੋਹ ਮਾਇਆ ਵਿੱਚ ਫਸਿਆ ਹੋਇਆ, ਕਰਜ਼ੇ ਦੀ ਮੋਹ ਮਾਇਆ ਵਿੱਚ ਫਸਿਆ ਹੋਇਆ ਜਿਹੜਾ ਕਰਜ਼ਾ ਉਹਦੇ ਉੱਤੇ ਚੜਿਆ। ਤਿੰਨ ਸਾਧੂ ਚਰਨ ਨਾ ਸੇਵੇ ਕਬਹੂ। ਇੱਥੇ ਸਾਧੂ ਕਿਹਨੂੰ ਕਿਹਾ ਜੀ? ਸਾਧੂ ਕਿਹਾ ਜੀ ਗੁਰੂ ਨੂੰ, ਗੁਰਮੁਖੋ, ਗੁਰੂ ਸਾਧੂ ਹੈ ਸਾਡੇ ਲਈ। ਗੁਰੂ ਤੋਂ ਬਿਨਾਂ ਕੋਈ ਸਾਧੂ ਨਹੀਂ। ਸਾਧੂ ਸਤਿਗੁਰ ਜੇ ਮਿਲਿਆ ਤਾਂ ਪਾਈਏ ਗੁਣੀ ਨਿਦਾਨ। ਅੱਛਾ, ਵੈਸੇ ਤੁਸੀਂ ਸਾਧੂਆਂ ਨੂੰ ਮੰਨਣਾ ਹੈ ਨਾ ਜੀ, ਮੇਰੀ ਬੇਨਤੀ ਹੈ। ਸਾਡੇ ਕੋਲ 35 ਸਾਧੂ ਹੈਗੇ ਨੇ, ਸਾਡੇ ਕੋਲ 35 ਸਾਧੂ ਹੈਗੇ ਨੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ, ਜਿਨ੍ਹਾਂ ਦੀ ਬਾਣੀ ਹੈ। ਸਾਧੂਆਂ ਨੂੰ ਹੀ ਮੰਨਣਾ ਤੇ 35 ਤੇ 6 ਗੁਰੂ ਸਾਹਿਬਾਨ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ, 4 ਗੁਰੂ ਬਾਕੀ ਲਾ ਲਓ, 39 ਮਹਾਂਪੁਰਖ, 39 ਸਾਧੂ ਸਾਡੇ ਕੋਲ ਮੌਜੂਦ ਨੇ। ਇਸ ਕਰਕੇ ਇਹ ਸਾਧੂ ਵੀ ਸਾਰੇ ਸਾਨੂੰ ਕਿਹਦੇ ਨਾਲ ਜੋੜਦੇ ਨੇ? ਰੱਬ ਨਾਲ ਜੋੜਦੇ ਨੇ। ਇਹ ਸਾਧੂ ਵੀ ਇਹ ਨਹੀਂ ਕਹਿੰਦੇ ਸਾਡੇ ਨਾਲ ਜੋੜੋ, ਇਹ ਕਹਿੰਦੇ ਨੇ ਤੁਸੀਂ ਕਿਹਦੇ ਨਾਲ ਜੋੜਨਾ? ਰੱਬ ਨਾਲ। ਕਬੀਰ ਨੇ ਕਿਤੇ ਨਹੀਂ ਆਪਣੀ ਬਾਣੀ 'ਚ ਲਿਖਿਆ ਮੇਰੇ ਨਾਲ ਜੁੜੋ। ਬਾਬੇ ਨਾਨਕ ਨੇ ਕਿਤੇ ਨਹੀਂ ਲਿਖਿਆ ਆਪਣੀ ਬਾਣੀ 'ਚ ਮੇਰੇ ਨਾਲ ਜੁੜੋ। ਗੁਰੂ ਅੰਗਦ ਸਾਹਿਬ ਨੇ ਕਿਤੇ ਨਹੀਂ ਕਿਹਾ ਮੇਰੇ ਨਾਲ ਜੁੜੋ। ਸਾਰੇ ਦੇ ਸਾਰੇ ਸਾਧੂ ਸਾਨੂੰ ਸ਼ਬਦ ਨਾਲ ਤੇ ਰੱਬ ਨਾਲ ਹੀ ਜੋੜਦੇ ਨੇ। ਇਸ ਕਰਕੇ ਜੇ ਸਾਧੂ ਮੰਨਣੇ ਹੀ ਨੇ ਤੇ ਆਪਾਂ ਇਹਨਾਂ ਸਾਧੂਆਂ ਨੂੰ ਮੰਨੀਏ। ਇਹਨਾਂ ਸਾਧੂਆਂ 'ਚ ਕੀ ਘਾਟ ਹੈ ਵੀ ਸਾਨੂੰ ਨਵੇਂ ਨਵੇਂ ਸਾਧੂ ਬਣਾਉਣੇ ਪੈਂਦੇ ਨੇ? ਕੋਈ ਖੇਸੀ ਵਾਲਾ, ਕੋਈ ਕੰਬਲੀ ਵਾਲਾ, ਕੋਈ ਫਲਾਨੇ ਟਮਕਾਨੇ, ਕਿੰਨੇ ਸਾਧੂ ਨੇ? ਤੋ ਲੋੜ ਨਹੀਂ ਹੈਗੀ, ਲੋੜ ਨਹੀਂ ਹੈਗੀ। ਹਾਂਜੀ, ਫਿਰ ਵੀ ਤੋਟ ਹੈ ਤੇ ਫਿਰ ਤਾਂ ਕੋਈ ਦੱਸ ਸਕਦਾ ਵੀ ਨਹੀਂ ਭਾਈ ਸਾਡਾ 39 ਸਾਧੂਆਂ ਨਾਲ ਸਰਿਆ ਨਹੀਂ, ਸਾਨੂੰ ਅਸੀਂ 40 ਪੂਰੇ ਕਰਨੇ, ਫਿਰ ਚਲੋ ਇੱਕ ਅੱਧੇ ਦੀ ਤੁਹਾਨੂੰ ਛੋਟ ਦੇ ਦਿਆਂਗੇ। ਜੋ ਵੀ ਚਲੋ ਮੰਨਣੇ ਨੇ, ਫਿਰ ਭਾਈ ਮਨੀ ਸਿੰਘ ਹੈਗਾ ਸਾਧੂ। ਤੋ ਮੰਨਣ ਦਾ ਮਤਲਬ ਇਹ ਜਿੰਨੇ ਸਾਧੂ ਨੇ ਨਾ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਾਲੇ, ਇਹਨਾਂ ਸਾਧੂਆਂ ਚੋਂ ਇੱਕ ਵੀ ਸਾਧੂ ਦਾ ਕੋਈ ਬੋਲ ਐਸਾ ਨਹੀਂ ਜਿਹੜੇ ਕਹਿੰਦੇ ਮੇਰੇ ਨਾਲ ਜੁੜੋ, ਮੇਰੀ ਪੂਜਾ ਕਰੋ। ਸਾਰੇ ਸਾਧੂ ਕਹਿੰਦੇ ਨੇ ਰੱਬ ਨੂੰ ਚੇਤੇ ਕਰਿਆ ਕਰੋ, ਰੱਬ ਨੂੰ ਚੇਤੇ ਕਰਿਆ ਕਰੋ। ਤੇ ਆ ਜਿਹੜੇ ਦੁਨੀਆਂ ਦੇ ਸਾਧੂ ਨੇ, ਇਹਨਾਂ ਨੇ ਆਪੇ ਆਪਣੀਆਂ ਫੋਟੋਆਂ ਬਣਾਈਆਂ, ਫਿਰ ਫੋਟੋਆਂ ਵੇਚਦੇ ਨੇ। ਕਹਿੰਦੇ ਬਾਬਾ ਜੀ ਪੂਜਾ ਨਹੀਂ ਕਰਾਉਂਦੇ ਜੀ ਆਪਦੀ। ਅੱਛਾ, ਬਾਬੇ ਦੀਆਂ ਫੋਟੋਆਂ ਕਿਵੇਂ ਵੇਖੀ ਜਾਂਦੀਆਂ ਫਿਰ? ਸਮਝ ਰਿਹਾ ਮੇਨ ਦੀ ਨੂੰ? ਸਾਡੇ ਮਹਾਂਪੁਰਖ ਆਪਦੀ ਪੂਜਾ ਨਹੀਂ ਕਰਾਉਂਦੇ ਜੀ, ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ। ਗੁਰੂ ਗ੍ਰੰਥ ਸਾਹਿਬ ਤੇ ਤੁਹਾਡੇ ਘਰ 'ਚ ਹੈ ਨਹੀਂ ਗਾ, ਪਰ ਬਾਬੇ ਦੀ ਫੋਟੋ ਲੱਗੀ ਹੋਈ ਹੈ। ਬਾਬੇ ਦੀ ਫੋਟੋ ਕਿੱਥੋਂ ਆਈ? ਜੇ ਉਹ ਗੁਰੂ ਨਾਲ ਹੀ ਜੋੜਦਾ ਤਾਂ ਉਹਦੀ ਫੋਟੋ ਤੋਂ ਕੀ ਲੈਣਾ? ਇਸ ਕਰਕੇ ਸਮਝਿਓ ਬੇਨਤੀ ਨੂੰ ਮੇਰੀ ਨੂੰ।
ਤੇ ਖੇਸੀਆਂ ਕੰਬਲਾਂ ਵਾਲੇ ਬਥੇਰੇ ਸਾਧੂ ਤੁਰੇ ਫਿਰਦੇ ਉਹਨੇ ਲੱਭਣ ਜਾਓ ਅੱਜ ਕੱਲ੍ਹ ਤੇ ਉਹ ਪਹਿਲਾਂ ਕਹਿੰਦੇ ਸੀ ਇੱਟ ਪੁੱਟਿਆ ਸਾਧੂ ਨਿਕਲਦਾ ਹੁਣ ਤੇ ਇੱਟ ਦੇ ਉੱਤੇ ਵੀ ਤਿੰਨ ਚਾਰ ਬੈਠੇ ਹੋਏ ਨੇ ਤੇ ਹੁਣ ਤੇ ਗਾਂ ਵੇਖੋ ਤੁਸੀਂ ਇਹਨਾਂ ਇੱਟਾਂ ਚੁੱਕ ਕੇ ਮਗਰ ਮਗਰ ਤੁਰੇ ਫਿਰਨਾ ਵੀ ਸਾਨੂੰ ਮੰਨੋ ਸਾਨੂੰ ਮੰਨੋ ਤੋਂ ਭਟਕਣ ਦੀ ਲੋੜ ਨਹੀਂ ਕੇਵਲ ਗੁਰੂ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ ਆਸਰਾ ਲੈ ਕੇ ਅਕਾਲ ਪੁਰਖ ਨੂੰ ਮੰਨਣਾ ਆਪਾਂ ਹੋਰ ਕਿਸੇ ਨੂੰ ਜਿਹੜਾ ਸਭ ਤੋਂ ਵੱਡਾ ਹੈ ਨਾ ਉਹਨੂੰ ਮੰਨਣਾ ਹੋਰ ਕਿਸੇ ਨੂੰ ਮੰਨਣ ਦੀ ਲੋੜ ਨਹੀਂ ਤੋ ਮਹਾਰਾਜ ਕਹਿੰਦੇ ਨੇ ਤਿੰਨ ਸਾਧੂ ਚਰਨ ਨਾ ਸੇਵੇ ਕਬ ਹੂ ਇੱਥੇ ਸਾਧੂ ਕਿਹੜਾ ਹੈ ਮੇਰਾ ਗੁਰੂ ਇਹਦੇ ਚਰਨਾਂ ਨਾਲ ਜੁੜੋ ਆ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੋ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਨਾਲ ਜੁੜੋ ਤਿੰਨ ਸਭ ਜਨਮ ਅਕਾਥਾ ਅਕਾਥਾ ਦਾ ਮਤਲਬ ਹੁੰਦਾ ਅਕਾਰਥ ਵਿਅਰਥ ਕੱਢ ਲਿਆ ਬੰਦਿਆਂ ਦੀ ਚਾਕਰੀ ਕਰਦਿਆਂ ਸਾਡਾ ਜਨਮ ਵਿਅਰਥ ਜਾ ਰਿਹਾ ਬੰਦਿਆਂ ਦੀ ਚਾਕਰੀ ਕਰਦੇ ਅਗਲਾ ਬਚਨ ਜਿਨ ਸਾਧੂ ਚਰਨ ਸਾਧ ਪੱਗ ਸੇਵੇ ਜਿਹਨੇ ਐਸੇ ਸਾਧੂ ਦੇ ਚਰਨਾਂ ਨੂੰ ਪਕੜ ਲਿਆ ਐਸੇ ਗੁਰੂ ਦੇ ਪੈਰਾਂ ਵਿੱਚ ਜਿਹੜਾ ਆਣ ਕੇ ਡਿੱਗ ਪਿਆ ਜਿਨ ਸਾਧੂ ਚਰਨ ਸਾਧ ਪੱਗ ਸੇਵੇ ਤਿੰਨ ਸਫਲਿਓ ਜਨਮ ਸਨਾਥਾ ਉਹਨਾਂ ਦਾ ਜਨਮ ਕੀ ਹੋ ਗਿਆ ਸਫਲ ਹੋ ਗਿਆ ਸਨਾਥਾ ਉਹ ਸੋਹਣੇ ਨਾਥ ਵਾਲੇ ਹੋ ਗਏ

ਰਾਮਦਾਸ ਸਾਹਿਬ ਕਹਿੰਦੇ ਨੇ, ਹੇ ਅਕਾਲ ਪੁਰਖ ਜਿਹੜੇ ਤੇਰੇ ਦਾਸਾਂ ਦੇ ਦਾਸ ਨੇ ਨਾ, ਮੈਨੂੰ ਤੇ ਉਹਨਾਂ ਦੀ ਸੰਗਤ ਬਖਸ਼। ਅਖੀਰਲੀਆਂ ਪੰਕਤੀਆਂ ਨੇ ਜੀ, ਹਮ ਅੰਧੁਲੇ। ਗੁਰੂ ਰਾਮਦਾਸ ਸਾਹਿਬ ਕੀ ਕਹਿੰਦੇ ਨੇ, ਅਸੀਂ ਕੀ ਆ, ਅੰਨੇ ਆ। ਤੇ ਅੰਨੇ ਕਿਵੇਂ ਨੇ, ਅੰਨੇ ਗਿਆਨ ਤੋਂ ਨੇ, ਗਿਆਨ ਤੋਂ ਸੱਖਣੇ ਆ ਅਸੀਂ, ਸਾਨੂੰ ਸਮਝ ਨਹੀਂ ਹੈ। ਹਮ ਅੰਧੁਲੇ ਕਿਉਂਕਿ ਗਿਆਨਹੀਨ, ਕਿਉਂਕਿ ਅਸੀਂ ਗਿਆਨ ਤੋਂ ਹੀਣੇ ਆ, ਸਾਨੂੰ ਗਿਆਨ ਨਹੀਂ ਹੈ। ਵੇਖੋ ਜਿੱਥੇ ਗਿਆਨ ਆ ਜਾਂਦਾ, ਬਾਬਾ ਜੀ ਨੇ ਕਿਹਾ ਜਾਂ ਗਿਆਨ ਪ੍ਰਗਾਸ਼ ਅਗਿਆਨ ਮਿਟੰਤ, ਦੀਵਾ ਬਲੈ ਅੰਧੇਰਾ ਜਾਏ। ਦੀਵਾ ਬਲ ਗਿਆ ਤੇ ਅੰਧੇਰਾ ਚਲਿਆ ਜਾਂਦਾ। ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉਂ ਚੱਲੈ ਕਿਵੇਂ ਚੱਲੀਏ, ਮਾਰਗ ਪੰਥਾ ਕਿਵੇਂ, ਉਸ ਮਾਰਗ ਉੱਤੇ ਚੱਲੀਏ ਜਿਹੜਾ ਤੇਰੇ ਪੰਥ ਲੈ ਜਾਂਦਾ। ਪੰਥ ਦਾ ਅਰਥ ਹੁੰਦਾ ਜੀ ਰਸਤਾ। ਪੰਥ ਦਾ ਅਰਥ ਕੀ ਹੈ, ਰਸਤਾ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਤੋ ਪੰਥ ਦਾ ਅਰਥ ਹੈ ਰਸਤਾ। ਤੋ ਬਾਬਾ ਜੀ ਨੇ ਕਿਹਾ ਹਮ ਅੰਧਲੇ। ਅੱਛਾ ਪੰਥ ਕਿਹੜਾ ਹੈ, ਪੰਥ ਕਿਹੜਾ ਹੁੰਦਾ? ਪੰਥ ਗੁਰੂ ਦੇ ਵਿਵੇਕ ਗਿਆਨ ਨੂੰ ਕਹਿੰਦੇ ਨੇ। ਪੰਥ ਕੋਈ ਸਰੀਰਾਂ ਦਾ ਜੋੜ ਨਹੀਂ ਹੁੰਦਾ। ਪੰਥ ਦਾ ਅਰਥ ਕੀ ਹੈ, ਗੁਰੂ ਦਾ ਦੱਸਿਆ ਹੋਇਆ ਰਸਤਾ। ਪੰਥ ਸਰੀਰਾਂ ਦਾ ਜੋੜ ਨਹੀਂ ਹੁੰਦਾ। ਇਕੱਲਾ ਬੰਦਾ ਵੀ ਪੰਥ ਹੋ ਸਕਦਾ ਜੇ ਉਹਦੇ ਅੰਦਰ ਗੁਰੂ ਦੀ ਵਿਚਾਰ ਵਰਤ ਰਹੀ ਆ, ਕਿਉਂਕਿ ਉਸ ਪੰਥ ਉੱਤੇ ਹੈ ਨਾ, ਉਸ ਰਸਤੇ ਉੱਤੇ ਹੈ ਉਹ। ਇੱਥੇ ਤੇ ਸਾਡੀ ਸਮੱਸਿਆ ਵੀ ਬਣ ਗਈ ਵੀ ਚਾਰ ਬੰਦੇ ਇਕੱਠੇ ਹੋ ਕੇ ਕਹਿ ਦਿੰਦੇ ਨੇ ਵੀ ਅਸੀਂ ਕੀ ਹਾਂ, ਪੰਥ ਹਾਂ, ਉਹ ਬਾਕੀਆਂ ਨੂੰ ਪੰਥ ਹੀ ਨਹੀਂ ਮੰਨਦੇ। ਨਹੀਂ ਨਹੀਂ ਨਹੀਂ, ਪੰਥ ਆਪਣੇ ਆਪ ਦੇ ਵਿੱਚ ਜਿਹੜੇ ਨੇ ਨਾ, ਉਹ ਇੱਦਾਂ ਨਹੀਂ ਚੱਲਦਾ ਕੰਮ। ਹਾਂ, ਜਥੇਬੰਦੀਆਂ ਹੋ ਸਕਦੀਆਂ ਨੇ, ਵੱਖਰੀਆਂ ਵੱਖਰੀਆਂ ਜਥੇਬੰਦੀਆਂ ਹੋ ਸਕਦੀਆਂ ਨੇ। ਤੁਸੀਂ ਆਪਣਾ ਇੱਕ ਗਰੁੱਪ ਬਣਾਇਆ, ਠੀਕ ਹੈ, ਤੁਸੀਂ ਵੀ ਪੰਥ ਵਾਲੇ ਕਾਰਜ ਕਰੋ, ਪਰ ਚਾਰ ਬੰਦੇ ਇਹ ਨਹੀਂ ਲਾਣ ਸਕਦੇ ਵੀ ਅਸੀਂ ਪੰਥ ਹਾਂ ਜੀ, ਪੰਥ ਨੂੰ ਜਵਾਬ ਦਿਓ, ਇੱਦਾਂ ਨਹੀਂ ਹੁੰਦਾ। ਤੋ ਖੈਰ, ਇਸ ਟੌਪਿਕ ਉੱਤੇ ਆਪਾਂ ਫਿਰ ਕਿਤੇ ਗੱਲ ਕਰਾਂਗੇ। ਤੋ ਬਾਬਾ ਜੀ ਨੇ ਇੱਥੇ ਆਖਿਆ ਪੰਥਾ ਪੰਥਾ, ਕਿਉਂ ਚੱਲੈ ਮਾਰਗ ਪੰਥਾ, ਹਮ ਅੰਧਲੇ ਕੋ ਗੁਰ ਅੰਚਲ ਦੀਜੈ। ਹੇ ਗੁਰੂ, ਮੈਨੂੰ ਅੰਨੇ ਨੂੰ ਅੱਖਾਂ ਦੇ। ਅੰਚਲ ਦਾ ਮਤਲਬ ਕੀ ਹੈ ਜੀ, ਅੱਖਾਂ। ਹਮ ਅੰਧਲੇ ਕੋ ਗੁਰ ਅੰਚ, ਕਿਹੜੀਆਂ ਅੱਖਾਂ ਚਾਹੀਦੀਆਂ ਆਪਾਂ ਨੂੰ, ਗਿਆਨ ਦੀਆਂ, ਸੋਝੀ ਦੀਆਂ, ਵਿਵੇਕ ਦੀਆਂ, ਦੂਜੀਆਂ ਤੇ ਆਪਣੇ ਕੋਲ ਹੈਗੀਆਂ ਨੇ। ਹਮ ਅੰਧਲੇ ਕੋ ਗੁਰ ਅੰਚਲ ਦੀਜੈ, ਜਨ ਨਾਨਕ ਚਲੈ ਮਿਲਨਥਾ, ਤਾਂ ਕਿ ਮੈਂ ਤੇਰੇ ਨਾਲ ਆਪਣਾ ਮਿਲਾਪ ਹਾਸਲ ਕਰ ਲਵਾਂ। ਤੋ ਅਸੀਂ ਅੰਨੇ ਹਾਂ, ਅਗਿਆਨੀ ਹਾਂ, ਬੇਸਮਝ ਹਾਂ। ਬਾਬਾ ਜੀ ਨੇ ਕਿਹਾ ਵੀ ਕਈ ਵਾਰ ਏਦਾਂ ਵੀ ਹੁੰਦਾ ਹੈ, ਅੰਦਰੋਂ ਅੰਨਾ ਬਾਹਰੋਂ ਅੰਨਾ, ਕੂੜੀ ਕੂੜੀ ਗਾਵੇ ਬੰਦਾ, ਅੰਦਰੋਂ ਵੀ ਅੰਨਾ ਬਾਹਰੋਂ ਵੀ ਅੰਨਾ, ਐਵੇਂ ਝੂਠਾ ਝੂਠਾ ਗਾਈ ਜਾ ਰਿਹਾ, ਸਮਝ ਤੇ ਆਈ ਕੋਈ ਨਹੀਂ, ਸਮਝ ਕੋਈ ਨਹੀਂ ਹੈ। ਅੰਦਰੋਂ ਵੀ ਅੰਨਾ ਤੇ ਬਾਹਰੋਂ ਵੀ ਅੰਨਾ ਤੇ ਐਵੇਂ ਕੂੜਾ ਕੂੜਾ ਹੀ ਗਾਈ ਜਾਂਦਾ। ਵੀ ਜੇ ਮੰਨ ਲਓ ਕਿਸੇ ਬੰਦੇ ਨੂੰ ਦਿਖਦਾ ਨਾ ਹੋਵੇ, ਸਾਹਮਣੇ ਇੱਕ ਬੰਦਾ ਖਲੋਤਾ ਹੋਵੇ, ਉਹਦੇ ਕੰਨ 'ਚ ਜਿਹਨੂੰ ਦਿਖਦਾ ਨਹੀਂ, ਉਹਦੇ ਕੰਨ 'ਚ ਕਹਿੰਦੇ ਫੂਕ ਮਾਰਿਓ, ਇਹ ਇਹ ਬੰਦੇ ਦੀ ਤਾਰੀਫ ਕਰਜ ਨਹੀਂ ਹੋ ਸਕਦੀ। ਉਹ ਆਖੇ ਤੇਰੇ ਸਿਰ 'ਤੇ ਦਸਤਾਰ ਬੜੀ ਸੋਹਣੀ ਲੱਗਦੀ ਆ, ਆਪਣੀ ਸੋਚ ਮੁਤਾਬਕ ਉਹਨੇ ਕੀ ਕਹਿ ਦਿੱਤਾ, ਉਸਤਤ ਕਰ ਦਿੱਤੀ। ਅਤੇ ਜਿਹੜਾ ਲਾਗੇ ਅੱਖਾਂ ਵਾਲਾ, ਉਹ ਵੇਖਣ ਡਿਆ ਵੀ ਜਿਹਦੀ ਇਹ ਦਸਤਾਰ ਦੀ ਤਾਰੀਫ ਕਰ ਰਿਹਾ, ਉਹਦੀ ਤਾਂ ਉਹਦਾ ਦਸਤਾਰ ਬੰਨਦਾ ਹੀ ਨਹੀਂ। ਸਮਝੇ ਬੇਨਤੀ ਨੂੰ? ਉਸਤਤ ਵੀ ਤਾਂ ਹੀ ਹੁੰਦੀ ਆ ਜੇ ਤੁਹਾਨੂੰ ਸਾਹਮਣੇ ਵਾਲੇ ਦੇ ਗੁਣਾਂ ਬਾਰੇ ਪਤਾ। ਅੱਛਾ, ਉਹਨੇ ਆਖਿਆ ਜੀ ਤੇਰਾ ਰੰਗ ਕਿੱਡਾ ਸੋਹਣਾ, ਤੇਰਾ ਨੱਕ ਬੜਾ ਤਿੱਖਾ, ਮਤਲਬ ਜਿੱਦਾਂ ਜਿੱਦਾਂ ਉਹਨੂੰ ਲੱਗਦਾ ਸੀ ਉਦਾਂ ਉਦਾਂ ਗਾਈ ਜਾ ਰਿਹਾ। ਨਾਲ ਜਿਹੜਾ ਜਿਹਨੂੰ ਬੰਦਾ ਦਿਖਣ ਵਾਲਾ ਕਹਿੰਦਾ, ਕਈ ਤੇ ਜਾ ਰਿਹਾ ਨੱਕ ਤਿੱਖਾ, ਪਰ ਉਹਦਾ ਤੇ ਨੱਕ ਚਪਟਾ, ਠੀਕ ਹੈ ਨਾ। ਤੇ ਜਦੋਂ ਅੱਖਾਂ ਨਾਲ ਦਿਖਦਾ ਹੋਵੇ, ਮੰਨ ਲਓ ਉਹਨੇ ਦਸਤਾਰ ਨਹੀਂ ਬੱਧੀ, ਉਹਦਾ ਨੱਕ ਵੀ ਚਪਟਾ, ਮਤਲਬ ਹਾਲਾਂਕਿ ਨੱਕ ਤਿੱਖਾ ਚਪਟਾ ਇਹ ਕੋਈ ਸੋਹਣੇ ਦੀ ਨਿਸ਼ਾਨੀ ਨਹੀਂ ਹੁੰਦੀ, ਮੈਂ ਜਸਟ ਇੱਕ ਐਗਜ਼ਾਮਪਲ ਦੇ ਰਿਹਾ। ਜਦੋਂ ਜਿਹਨੂੰ ਦਿਖ ਰਿਹਾ ਤੇ ਸਾਹਮਣੇ ਇੱਕ ਬੰਦਾ ਖਲੋਤਾ, ਉਹਨੇ ਦਸਤਾਰ ਵੀ ਨਹੀਂ ਬੰਨੀ, ਉਹਦਾ ਨੱਕ ਵੀ ਚਵਟਾ, ਉਹਦੀਆਂ ਅੱਖਾਂ ਵੀ ਜਿਹੜੀਆਂ ਨੇ ਉਹ ਇੱਕ ਅੱਖ ਕੰਮ ਕਰਦੀ, ਦੂਜੀ ਨਹੀਂ ਕੰਮ ਕਰਦੀ,
ਜਦੋਂ ਉਹ ਬੋਲਿਆ ਨਾ, ਡਿਸਕਸ਼ਨ ਕੀਤੀ ਉਹਨੇ, ਫਿਰ ਉਸਤਤ ਪਤਾ ਕਿਵੇਂ ਕੀਤੀ ਜਿਹਨੂੰ ਦੇਖਦਾ ਸੀ, ਉਹ ਕਹਿੰਦਾ ਭਾਵੇਂ ਸਰੀਰਕ ਤੌਰ ਉੱਤੇ ਤੂੰ ਜਿਹੜਾ ਹੈ ਉਹ ਠੀਕ ਠਾਕ ਆ, ਪਰ ਤੂੰ ਵਿਚਾਰ ਦੇ ਲੈਵਲ ਉੱਤੇ ਬਹੁਤ ਉੱਚਾ। ਸਮਝੇ ਬੇਨਤੀ ਨਾਲ? ਏਦਾਂ ਹੁੰਦਾ, ਜਿੰਨਾ ਚਿਰ ਸਾਨੂੰ ਦੀਂਦਾ ਹੀ ਨਹੀਂ, ਜਿੰਨਾ ਚਿਰ ਸਾਨੂੰ ਸਮਝ ਹੀ ਨਹੀਂ, ਉਸਤਤ ਵੀ ਕਿਵੇਂ ਹੋਵੇਗੀ? ਤੋ ਅੰਦਰੋਂ ਅੰਨਾ ਬਾਹਰੋਂ ਅੰਨਾ, ਕੂੜੀ ਕੂੜੀ ਗਾਵੈ। ਬਾਬਾ ਜੀ ਨੇ ਆਖਿਆ ਅੰਦਰੋਂ ਵੀ ਅੰਨਾ ਬਾਹਰੋਂ ਵੀ ਅੰਨਾ, ਝੂਠਾ ਝੂਠਾ ਗਾਈ ਜਾ ਰਿਹਾ, ਝੂਠਾ ਝੂਠਾ। ਸੁਣ ਵੱਡਾ ਆਖੇ ਸਭ ਕੋਏ, ਕੇਵੜ ਵੱਡਾ ਡੀਠਾ ਹੋਏ। ਤੋ ਸਤਿਗੁਰ ਨੇ ਬਖਸ਼ਿਸ਼ ਕੀਤੀ, ਅਖੀਰਲੀਆਂ ਪੰਕਤੀਆਂ ਨੇ, ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚਾਲੈ ਮਾਰਗ ਪੰਥਾ, ਹਮ ਅੰਧਲੇ ਕੋ ਗੋਰੇ ਅੰਚਲ ਦੀਜੈ, ਜਨ ਨਾਨਕ ਚੱਲੈ ਮਿਲੰਥਾ। ਮੈਨੂੰ ਅੰਨੇ ਨੂੰ ਹੇ ਵਾਹਿਗੁਰੂ ਅੱਖਾਂ ਦੇ, ਤਾਂ ਕਿ ਮੈਂ ਵੀ ਤੇਰੇ ਸਹੀ ਰਾਹ ਉੱਤੇ ਚੱਲ ਸਕਾਂ। ਤੋ ਇਹ ਸੀ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਬਚਨ ਦੀ ਵਿਚਾਰ। ਵਿਚਾਰਾਂ ਕਰਦਿਆਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਸੋਂ ਆਪ ਸਾਰੀ ਸੰਗਤ ਦਾ ਧੰਨਵਾਦ। ਯਤਨ ਕਰਿਆ ਕਰੋ ਸ਼ਬਦ ਦੀ ਵਿਚਾਰ ਨਾਲ ਨਾ ਆਪਾਂ ਜ਼ਰੂਰ ਜੁੜਿਆ ਕਰੀਏ। ਮੈਂ ਇਸ ਗੱਲ ਨੂੰ ਸਮਝ ਸਕਦਾ ਵੀ ਸਾਡੇ ਵੀਰਾਂ ਨੇ ਕੰਮਾਂ ਕਾਰਾਂ 'ਤੇ ਜਾਣਾ ਹੁੰਦਾ, ਉਹਦਾ ਤੁਹਾਨੂੰ ਮੈਂ ਹਾਲੇ ਇਹ ਦੱਸਦਾ ਵੀ ਜਦੋਂ ਤੁਸੀਂ ਆਉਂਦੇ ਹੋ ਨਾ ਗੁਰਦੁਆਰੇ, ਜਾਂ ਜਦੋਂ ਆ ਰਹੇ ਹੁੰਦੇ ਜੋ ਘਰ ਤੋਂ, ਇਹ ਸਿੰਘ ਸਭਾ ਸਰੀ ਤੋਂ ਲਾਈਵ ਆਪਣਾ ਇਹ ਸਾਰਾ ਪ੍ਰੋਗਰਾਮ ਚੱਲਦਾ। ਤੁਸੀਂ ਘਰੋਂ ਨਿਕਲਦਿਆਂ ਹੀ ਜਿਹੜਾ ਹੈ ਉਹ ਗੁਰਦੁਆਰਾ ਸਾਹਿਬ ਦਾ ਜਿਹੜਾ ਚੈਨਲ ਹੈ ਉਹ ਲਾ ਕੇ ਅਤੇ ਕਥਾ ਵਿਚਾਰ ਜਿਹੜੀ ਹੈ ਉਹ ਸੁਣ ਸਕਦੇ ਹੋ ਜੇ ਤੁਸੀਂ ਚੱਲੇ ਹੋ ਤਾਂ, ਕਿ ਸਾਨੂੰ ਸਮਝ ਲੱਗ ਜਾਵੇ ਵੀ ਉਪਦੇਸ਼ ਹੈ ਕੀ। ਵੱਧ ਤੋਂ ਵੱਧ ਸਵੇਰੇ ਰੁਝਾਨ ਆਪਾਂ ਬਣਾ ਲਈਏ, ਸ਼ਾਮਾਂ ਨੂੰ ਰੁਝਾਨ ਬਣਾ ਲਈਏ, ਘਰਾਂ ਦੇ ਵਿੱਚ ਲਾਈਏ, ਕਿਉਂਕਿ ਸਾਡਾ ਯਤਨ ਇਹੋ ਹੀ ਹੈ ਵੀ ਜਿਹੜੀ ਨਿਰੋਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਚਾਰ ਹੈ ਉਹ ਹੀ ਸੰਗਤ ਦੇ ਸਨਮੁੱਖ ਰੱਖੀ ਜਾਵੇ, ਬਜਾਏ ਕਿ ਇੱਧਰ ਉੱਧਰ ਦੀਆਂ ਹੋਰ ਸਾਖੀਆਂ ਕਹਾਣੀਆਂ ਦੀ ਥਾਂ। ਤੋਂ ਗੁਰੂ ਕਿਰਪਾ ਕਰੇ, ਆਓ ਅਗਲੇ ਸਮੇਂ ਲਈ ਭਾਈ ਗੁਰਦਿਆਲ ਸਿੰਘ ਹੋਣਾ ਦੇ ਜਥੇ ਨੂੰ ਸਰਵਣ ਕਰੋ। ਜਥਾ ਕੱਲ੍ਹ ਆਪਣੇ ਪਾਸ ਪਹੁੰਚਾ ਹੈ, ਇੱਕ ਵੀਕ ਲਈ ਜਥੇ ਨੇ ਹਾਜ਼ਰੀ ਭਰਨੀ ਹੈ। ਸੋਮਵਾਰ ਨੂੰ ਜਥੇ ਨੇ ਇੰਡੀਆ ਨੂੰ ਚਲੇ ਜਾਣਾ ਹੈ। ਤੋ ਆਪ ਸੰਗਤ ਨੂੰ ਭਾਈ ਗੁਰਦਿਆਲ ਸਿੰਘ ਦਾ ਜਥਾ ਜਿਹੜਾ ਹੈ ਬੜਾ ਚੜ੍ਹਦੀ ਕਲਾ ਵਾਲਾ ਜਥਾ ਹੈ, ਅੱਗੇ ਵੀ ਆਪਣੇ ਪਾਸ ਹਾਜ਼ਰੀ ਭਰ ਕੇ ਗਏ ਨੇ ਭਾਈ ਸਾਹਿਬ ਪਿਛਲੇ ਸਾਲ। ਤੋ ਆਪ ਜੀ ਸਰਵਣ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ
0: ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਗੁਰਦਿਆਲ ਸਿੰਘ ਜੀ ਕਟੂਰ ਸਾਹਿਬ ਵਾਲੇ ਜਥੇ ਦਾ, ਜੋ ਅੱਜ ਸਾਡੇ ਪਾਸ ਪਹੁੰਚੇ ਨੇ ਕੁਛ ਦਿਨਾਂ ਲਈ। ਸੋ ਬੜੇ ਪਿਆਰ ਨਾਲ ਇਹਨਾਂ ਨੇ ਆਪਸੀ ਲਾਹੀ ਬਾਣੀ ਦੇ ਮਨੋਹਰ ਕੀਰਤਨ ਦੁਆਰਾ ਨਿਹਾਲ ਕੀਤਾ। ਜਥੇਦਾਰ ਸਰਬੱਤ ਸੰਗਤਾਂ ਨੂੰ ਬਹੁਤ ਬਹੁਤ ਧੰਨਵਾਦ। ਗੁਰੂ ਕਿਰਪਾ ਕਰੇ ਜਥੇ ਨੂੰ ਚੜ੍ਹਦੀਆਂ ਕਲਾ ਬਖਸ਼ਣ। ਹੁਣ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਕਥਾ ਸਰਵਣ ਕਰਾਉਣਗੇ। ਸੋ ਬੜੇ ਪਿਆਰ ਨਾਲ ਸਰਵਣ ਕਰੀਏ। ਅੱਜ 3 ਅਖੰਡ ਪਾਠ ਆਰੰਭ ਹੋਣੇ ਨੇ, ਨਗਰ ਛਾਪਾ, ਨਗਰ ਗਹੌਰ ਅਤੇ ਗੁਲਜ਼ਾਰ ਟਰਾਂਸਪੋਰਟ ਕੰਪਨੀ ਦੇ ਪਰਿਵਾਰਾਂ ਵੱਲੋਂ। ਐਤਵਾਰ ਨੂੰ ਭੋਗ ਪੈਣਗੇ ਪਰਿਵਾਰਾਂ ਵੱਲੋਂ, 3 ਦਿਨ ਬੇਨਤੀ ਦਰਸ਼ਨ ਦੇਣੇ। ਗੁਰੂ ਕੇ ਲੰਗਰਾਂ ਦੀ ਸੇਵਾ ਵੀ ਹੋ ਰਹੀ ਹੈ, ਸ਼ਗਨ ਦੀ ਕਿਰਪਾਲਤਾ ਕਰਨੀ ਜੀ। ਸੋ ਜੋ ਬਿਲਡਿੰਗ ਹੈ ਉਸਦੀ ਉਸਾਰੀ ਆਰੰਭ ਹੋ ਚੁੱਕੀ ਹੈ। ਆਪ ਜੀ ਨੂੰ ਬੇਨਤੀ ਕਿ ਆਪ ਜੀ ਨੇ ਇਸ ਵਿੱਚ ਸਹਿਯੋਗ ਬਖਸ਼ਣਾ। ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ। ਆਪ ਦੇ ਸਹਿਯੋਗ ਦੇ ਨਾਲ ਇਹ ਨਵਾਂ ਅਸਥਾਨ ਜਿਹੜਾ ਉਹ ਬਣ ਰਿਹਾ, ਕਿਉਂਕਿ ਆਪ ਪਿਛਲੇ ਸਮੇਂ ਤੋਂ ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਨਾਲ ਗੁਰੂ ਨਾਲ ਜੁੜੇ ਜੇ, ਔਰ ਤੁਹਾਡੀ ਇਸ ਸੇਵਾ ਦਾ ਸਦਕਾ ਹੀ ਅੱਜ ਇਸ ਗੁਰਦੁਆਰੇ ਦੀ ਬਿਲਡਿੰਗ ਦੇ ਵਿੱਚੋਂ ਇੱਕ ਹੋਰ ਬਿਲਡਿੰਗ ਅੱਜ ਦੇ ਸਮੇਂ ਦੇ ਮੁਤਾਬਕ ਤਿਆਰ ਕੀਤੀ ਜਾ ਰਹੀ ਹੈ, ਤਾਂ ਕਿ ਲੋੜ ਹੈ ਅੱਜ ਦੇ ਸਮੇਂ ਵਿੱਚ ਆਉਣ ਵਾਲੇ ਜਨਰੇਸ਼ਨ ਬੱਚਿਆਂ ਵਾਸਤੇ, ਕਿਉਂਕਿ ਉਹ ਹਰ ਇੱਕ ਚੀਜ਼ ਅੱਜ ਦੇ ਸਮੇਂ ਦੇ ਮੁਤਾਬਕ ਮੰਗਦੇ ਨੇ। ਸੋ ਇਸ ਕਰਕੇ ਅੱਜ ਦੇ ਸਮੇਂ ਦੇ ਮੁਤਾਬਕ ਇਹ ਚੀਜ਼ ਜਿਹੜੀ ਹੈ ਉਹ ਬਣ ਰਹੀ ਹੈ, ਔਰ ਨਕਸ਼ੇ ਤੋਂ ਇੰਝ ਲੱਗਦਾ ਕਿ ਜਿਵੇਂ ਸ਼ਾਇਦ ਨੌਰਥ ਅਮੈਰੀਕਾ ਦੇ ਵਿੱਚ ਇਹ ਪਹਿਲਾ ਅਸਥਾਨ ਹੋਏਗਾ ਜਿਹੜਾ ਇੰਨਾ ਸੁੰਦਰ ਬਣੇਗਾ। ਹੋ ਸਕਦਾ ਜਦੋਂ ਕੋਈ ਬਾਹਰੋਂ ਆਉਣ ਅਤੇ ਖਾਸ ਤੌਰ 'ਤੇ ਇਸ ਸਥਾਨ ਨੂੰ ਵੇਖਣ ਵੀ ਆਉਣਗੇ ਕਿ ਗੁਰਦੁਆਰਾ ਕਿਹੋ ਜਿਹਾ, ਕਿਉਂਕਿ ਬਹੁਤ ਸੋਹਣਾ ਨਕਸ਼ਾ ਬਣਿਆ। ਆਪਾਂ ਵੀ ਇਸ ਵਿੱਚ ਸਹਿਯੋਗ ਬਖਸ਼ੀਏ, ਉਹ ਵੀ ਦਸੰਦ ਕਰ ਸਕਦੇ ਜੀ, ਜ਼ਰੂਰ ਕੱਢਣ ਦਾ ਕਿਰਪਾਲ ਤਾਂ ਕਰਿਓ ਜੀ। ਆਓ ਸਰਮ ਕਰੀਏ ਕਥਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ।

ಪರಬತ್ತು ಸ್ವಾಮೀ.

समरथ कथ अगोचर जियो पिंड तेरी रास

ਵਾਹਿਗੁਰੂ ਜੀਓ। ਆਸਾ ਮਹੱਲਾ ਪਹਿਲਾ, ਜੋ ਤਿਨ ਕੀਆ ਸੋ ਸੱਚ ਥੀਆ।

ਗੁਰ ਪ੍ਰਸਾਦੀ ਹਰ ਰਸ ਪਾਇਆ, ਨਾਮ ਪਦਾਰਥ ਨੌ ਨਿਧ ਪਾਈ। ਹਰ ਜੀਉ ਰਾਖੋ ਆਪਣੀ ਸ਼ਰਨਾਈ, ਗੁਰ ਪ੍ਰਸਾਦੀ ਹਰ

हमरी जात पत सच नाउ करम धर्म संजम सत पाऊ नानक बख्शे पूछ न होए दूजा मेटे एको सोए जुगो जुग अटल चवर शतर तखत दे मालक हाजरा हजूर जारा जहूर शब्द गुरु बाणी के बोहिथ अमृत के दाते दशा पातशाहियां दी जोत साहिब सच्चे पातशाह सतगुरु श्री गुरु ग्रंथ साहिब महाराज तिन्हां दी पावन पवित्र ते मुकद्दस हजूरी विच सजे दवाना दियां हाजरियां भर रहे बहुत ही सत्कार योग सन्मान योग सतसंगी जनों बड़ी बख्शिश गुरदेव दी होई है आप सब मालक जी दी अमृतमई बाणी दे रस पिन्ने कीर्तन मेरे तो पहला गुरु करके रागी जथे पासों सरवण कर रहे सी। तो आओ सात संगत समा है सतगुरां दे अमोलक बचना दी विचार दा। तो जिन्ने शरीर आप सतगुरां दे हजूर बैठे हो विचारां नूं आरंभण तों पहला फतेह दी सांझ पाईए जी। वाहिगुरु जी का खालसा वाहिगुरु जी की फतेह। आसा राग विच सिख धर्म दे बानी सतगुरु गुरु नानक साहब दी रसना तों उचारण कीता होया ए बचन शब्द गुरु गुरु ग्रंथ साहब जी दे अंक 352 दे उत्ते सुभायमान है। धन गुरु नानक साहब महाराज ने अकाल पुरख दे अगे एक जोदड़ी कीती है भी हर जियो हे हरि अकाल पुरख परमेश्वर वाहिगुरु जियो राखो अपनी शरणाई आख्या सदा ही मैनू अपनी शरण विच रख अपनी बुकल विच रख गुर प्रसादी हर रस पाया नाम पदार्थ नौ निध पाई। तो महाराज ने आख्या गुरु दी कृपा नाल तेरे नाम दा स्वाद जिहड़ा बंदा चख लैंदा है उहनूं समझो भी नौ खजाने मिल जांदे ने। इस करके प्रभु जी जिस मनुख नूं तू अपनी शरण विच रखदा है उहदे उत्ते इह बख्शिश कल्याण हुंदा है उहदा। तुरहाओ वाली पंक्ति विच गुरदेव ने कहा हर जीओ राखो अपनी शरणाई गुर प्रसादी हर रस पाया नाम पदार्थ नौ निध पाई। नाम दा पदार्थ मिलदा है उहनूं। आपां अज दे जिहड़ा हुक्मनामा गुरु घर का जिहड़ा आवाजा है उहदे भी बोल इहो ने भी हे अकाल पुरख वाहिगुरु भी तेरा जिहड़ा नाम रूपी रतन है वह मेरे हिरदे विच वस जावे मेरे ही रह रतन नाम हर बसियो गुर हाथ धरियो मेरा माथा। माथा का अर्थ हुंदा है मस्तक मेरी सुरत विच तेरा नाम तेरी विचार तेरा थॉट वस जावे। जन्म जन्म के किल बिख दुख उतरे जन्मां जन्मांतरां दे जिहड़े किल बिख दुख ने उह उतर जाणगे जिहनूं आपां महाराज दी बाणी विच्चों पढ़दे हां जन्म जन्म की इस मन को मल लागी काला हुआ श्या। जिवें कोई बर्तन ऐसा होवे कोई भांडा ऐसा होवे जिहनूं कदी धोता ना गया होवे
ਤੁਸੀਂ ਆਹ ਵੇਖੋ ਆਪਣੇ ਘਰਾਂ ਵਿੱਚ ਬਰਤਨ ਹੁੰਦੇ ਨੇ ਨਾ ਜਿਹੜੇ, ਕੁਝ ਭਾਂਡੇ ਐਸੇ ਹੁੰਦੇ ਨੇ ਜਿਹੜੇ ਨਿੱਤ ਦੀ ਵਰਤੋਂ ਵਾਲੇ ਹੁੰਦੇ, ਨਿੱਤ ਆਪਾਂ ਉਹਨਾਂ ਨੂੰ ਵਰਤਦੇ ਹਾਂ। ਜਦੋਂ ਉਹਨਾਂ ਭਾਂਡਿਆਂ ਨੂੰ ਨਿੱਤ ਵਰਤਿਆ ਜਾਂਦਾ ਹੈ ਤੇ ਜੇ ਚੰਗੀ ਤਰ੍ਹਾਂ ਉਹਨਾਂ ਨੂੰ ਕਲੀਨ ਕੀਤਾ ਜਾਵੇ ਤੇ ਫਿਰ ਵੀ ਉਹਦੇ ਅੰਦਰ ਥੋੜੀ ਥੋੜੀ ਗੰਦਗੀ, ਥੋੜੀ ਥੋੜੀ ਮੈਲ ਜੰਮਦੀ ਰਹਿੰਦੀ ਹੈ, ਤਾਂ ਉਹ ਬਰਤਨ ਜਿਹੜਾ ਹੈ ਆਪਣੀ ਪਹਿਲੀ ਜਿਹੜੀ ਸ਼ਾਈਨਿੰਗ ਹੈ, ਜਿਹੜੀ ਉਹਦੀ ਪਹਿਲੀ ਦਿੱਖ ਸੀ, ਉਹਨੂੰ ਗਵਾ ਬਹਿੰਦਾ ਜਦੋਂ ਆਪਾਂ ਕਿਸੇ ਬਾਜ਼ਾਰ ਚੋਂ ਮਾਰਕੀਟ ਚੋਂ ਉਹਨੂੰ ਖਰੀਦ ਕੇ ਲਿਆਉਂਦੇ ਹਾਂ। ਤੋ ਇੱਕ ਬਰਤਨ ਕੋਈ ਐਸਾ ਹੋਵੇ ਜਿਹਨੂੰ ਜਨਮਾਂ ਜਨਮਾਂਤਰਾਂ ਦੀ ਮੈਲ ਲੱਗੀ ਹੋਵੇ, ਉਹ ਕਿੱਦਾਂ ਦਾ ਹੋਵੇਗਾ? ਕਦੀ ਆਪਾਂ ਬਰਤਨ ਦਾ ਥੱਲੇ ਵਾਲਾ ਬੰਨਾ ਵੇਖੀਏ, ਜਦੋਂ ਚੁੱਲ੍ਹਿਆਂ ਦੇ ਉੱਤੇ ਪਹਿਲਾਂ ਬਰਤਨ ਚੜ੍ਹਾਉਂਦੇ ਹੁੰਦੇ ਸੀ ਤੇ ਪਰਤ ਦਰ ਪਰਤ ਕਾਲਖ ਲੱਗ ਲੱਗ ਕੇ ਮੁੜ ਕੇ ਉਹਨੂੰ ਜਿੰਨਾ ਮਰਜ਼ੀ ਧੋਤਾ ਜਾਵੇ ਉਹਦੀ ਚਮਕ ਨਹੀਂ ਨਿਕਲਦੀ, ਕਿਉਂਕਿ ਹੌਲੀ ਹੌਲੀ ਉਹ ਮੈਲ ਜੰਮੀ ਹੋਈ ਹੈ, ਨਿਰੰਤਰ ਮੈਲ ਜੰਮੀ ਜਾ ਰਹੀ ਹੈ। ਇੱਦਾਂ ਹੀ ਜਿਹੜਾ ਬੰਦੇ ਦਾ ਮਨ ਹੈ ਸਾਧ ਸੰਗਤ ਜੀ, ਇਹਦੇ ਉੱਤੇ ਵੀ ਨਿਰੰਤਰ ਮੈਲ ਜੰਮੀ ਜਾਂਦੀ ਹੈ, ਨਿਰੰਤਰ ਲਗਾਤਾਰ ਰੈਗੂਲਰ। ਘਰ ਪਰਿਵਾਰ ਵਿੱਚ, ਸੰਸਾਰ ਵਿੱਚ ਤੋਂ ਨਿਰੰਤਰ ਮੈਲ ਜਿਹੜੀ ਹੈ ਉਹ ਜੰਮਣ ਦੇ ਕਾਰਨ ਇਹਨੂੰ ਆਪਾਂ ਕਹਿੰਦੇ ਜਨਮਾਂ ਜਨਮਾਂ ਦੀ ਮੈਲ ਲੱਗ ਗਈ। ਕੋਈ ਬਰਤਨ ਸਾਫ਼ ਨਾ ਹੋਵੇ ਨਾ, ਕੋਈ ਕੱਪੜੇ ਗੰਦੇ ਹੋ ਜਾਣ, ਤੁਸੀਂ ਵੇਖੋ ਕਈ ਵਾਰ ਆਪਾਂ ਕੰਮ ਕਾਰ ਕਰਦੇ ਹਾਂ ਤੇ ਜਦੋਂ ਭੈਣਾਂ ਉਹਨਾਂ ਕੱਪੜਿਆਂ ਨੂੰ ਧੋਂਦੀਆਂ ਨੇ ਤੇ ਉਸ ਗੰਦੇ ਕੱਪੜੇ ਵੱਲ ਵੇਖ ਕੇ ਕਈ ਵਾਰ ਇਹ ਕਹਿੰਦੀਆਂ ਨੇ ਵੀ ਇਹਦੇ ਇੱਦਾਂ ਹੈ ਵੀ ਜਿਵੇਂ ਸਦੀਆਂ ਤੋਂ ਨਾ ਧੋਤਾ ਗਿਆ ਹੋਵੇ। ਉਹਦਾ ਅਰਥ ਕੀ ਹੁੰਦਾ ਹੈ? ਸਦੀਆਂ ਤੋਂ ਤੇ ਕੱਪੜਾ ਨਾ ਖਰੀਦਿਆ ਸੀ ਨਾ ਹੁੰਦਾ ਹੈ, ਤੋ ਉਹ ਇੱਕ ਜਸਟ ਇਗਜ਼ਾਮਪਲ ਦੇ ਰੂਪ ਵਿੱਚ ਗੱਲ ਕਹਿੰਦੀਆਂ ਨੇ ਵੀ ਜਿੰਨਾ ਇਹਦੇ ਵਿੱਚ ਗੰਦਗੀ ਹੈ, ਜਿੰਨੀ ਮੈਲ ਹੈ, ਇੱਦਾਂ ਲੱਗਦਾ ਜਿਵੇਂ ਕਈ ਮਹੀਨਿਆਂ ਤੋਂ ਇਸ ਕੱਪੜੇ ਨੂੰ ਨਹੀਂ ਧੋਤਾ, ਕਈ ਸਦੀਆਂ ਤੋਂ ਨਹੀਂ ਧੋਤਾ, ਜਿਵੇਂ ਪੁਰਾਣੀ ਸਦੀ ਦਾ ਕੱਪੜਾ ਹੋਵੇ। ਤੋ ਮਨ ਦੀ ਖੇਡ ਵੀ ਐਸੀ ਹੈ, ਮਨ ਵੀ ਜਿਹੜਾ ਸਾਡਾ ਹੈ ਇਹਨੂੰ ਬੜੀ ਮੈਲ ਲੱਗੀ ਹੈ, ਸੋਸਾਇਟੀ ਵਿੱਚੋਂ ਮੈਲ ਲੱਗੀ ਹੈ, ਆਲੇ ਦੁਆਲੇ ਵਿੱਚੋਂ ਲੱਗੀ ਹੈ, ਪਰਿਵਾਰ ਵਿੱਚੋਂ ਲੱਗੀ ਹੈ, ਦਾਦਿਆਂ ਪੜਦਾਦਿਆਂ ਤੋਂ ਲੱਗੀ ਹੈ, ਪਿਓ ਤੋਂ ਲੱਗੀ ਹੈ, ਪੁੱਤਰ ਤੋਂ ਲੱਗੀ ਹੈ, ਧੀ ਤੋਂ ਲੱਗੀ ਹੈ। ਤੋ ਉਹ ਮੈਲ ਥੋੜ੍ਹੀ ਥੋੜ੍ਹੀ ਥੋੜ੍ਹੀ ਥੋੜ੍ਹੀ ਥੋੜ੍ਹੀ ਚਿਪਕਦੀ ਰਹੀ, ਇੰਨੀ ਚਿਪਕ ਗਈ। ਤੋ ਬਾਬੇ ਨੇ ਉਦਾਹਰਨ ਦਿੱਤੀ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸ਼ਿਆ। ਇੱਕ ਖਨਲੀ ਹੁੰਦੀ ਹੈ, ਜਿਵੇਂ ਤੁਸੀਂ ਵੇਖੋ ਜਿਹੜਾ ਕੋਹਲੂ ਦੇ ਉੱਤੇ ਬੈਲ ਚੱਲਦਾ, ਕੋਹਲੂ ਦਾ ਬੈਲ ਜਿਹੜਾ ਹੁੰਦਾ, ਕੋਹਲੂ ਦੇ ਵਿੱਚ ਤੇਲ ਕੱਢਿਆ ਜਾਂਦਾ ਤੇ ਉਹ ਤੇਲ ਦੀ ਗੰਦਗੀ ਨੂੰ ਇੱਕ ਕੱਪੜੇ ਨਾਲ ਸਾਫ਼ ਕੀਤਾ ਜਾਂਦਾ ਵਾਰ ਵਾਰ, ਜਿਵੇਂ ਤੇਲ ਡੁੱਲਾ, ਕੱਪੜਾ ਮਾਰ ਕੇ ਕੋਹਲੂ ਉੱਤੇ ਸਾਫ਼ ਕਰ ਦਿੱਤਾ, ਫਿਰ ਸਾਫ਼ ਕਰ ਦਿੱਤਾ, ਫਿਰ ਉਹ ਜਿਹੜੀ ਕੱਪੜਾ, ਉਹ ਜਿਹੜੀ ਲੀਰ ਹੁੰਦੀ ਹੈ ਨਾ, ਉਹ ਬਹੁਤ ਜ਼ਿਆਦਾ ਗੰਦੀ ਹੋ ਜਾਂਦੀ ਹੈ, ਜਿੰਨਾ ਉਹਨੂੰ ਧੋਈ ਜਾਓਗੇ ਉਹਦੀ ਚਮਕ ਵਾਪਸ ਨਹੀਂ ਆਉਂਦੀ। ਜਿਵੇਂ ਕੱਪੜਾ ਥੰਧਾਈ ਵਾਲਾ ਨਹੀਂ ਹੋ ਜਾਂਦਾ, ਹੁਣ ਕਾਲੇ ਤੇਲ 'ਚ ਕੱਪੜਾ ਪਾਇਆ ਹੋਵੇ ਗੰਦੇ ਤੇਲ ਦੇ ਵਿੱਚ, ਤੁਸੀਂ ਜਿੰਨਾ ਮਰਜ਼ੀ ਉਹਨੂੰ ਸਾਬਣ ਨਾਲ ਰਗੜ ਲਓ ਉਹ ਫਿਰ ਉੱਦਾਂ ਦਾ ਨਹੀਂ ਰਹਿੰਦਾ। ਤੋ ਸਤਿਗੁਰ ਨੇ ਆਖਿਆ ਮੇਰਾ ਜਿਹੜਾ ਮਨ ਹੈ ਨਾ ਇਹ ਇੱਦਾਂ ਦਾ ਹੋਇਆ ਪਿਆ ਵੀ ਇਹ ਉਜਲਾ ਨਹੀਂ ਹੁੰਦਾ। ਹੁਣ ਗੁਰੂ ਦੇ ਪਾਸ ਐਸਾ ਕੈਮੀਕਲ ਹੈ ਥੋਟ ਦਾ, ਵਿਚਾਰ ਦਾ, ਜਿਸ ਵਿਚਾਰ ਦੁਆਰਾ ਜਿਹੜਾ ਕੱਪੜਾ ਮੈਲਾ ਹੋ ਚੁੱਕਾ ਸੀ ਸੁਰਤ ਦਾ, ਬੁੱਧੀ ਦਾ, ਮਨ ਦਾ, ਜਿਹੜਾ ਬਰਤਨ ਇੰਨਾ ਜ਼ਿਆਦਾ ਕਾਲਾ ਹੋ ਚੁੱਕਾ ਸੀ, ਗੁਰੂ ਕੋਲੋਂ ਕੈਮੀਕਲ ਹੈ ਥੋਟ ਦਾ, ਵਿਚਾਰ ਦਾ, ਜਿਹਦੇ ਨਾਲ ਇਹ ਸਾਡਾ ਭਾਂਡਾ ਫਿਰ ਚਮਕ ਸਕਦਾ। ਇੱਕੋ ਦਮ ਤੇ ਕੁਝ ਨਹੀਂ ਹੋਣਾ, ਤਾਂ ਹੀ ਸੰਗਤ ਕੀਤੀ ਜਾਂਦੀ ਹੈ, ਥੋੜਾ ਥੋੜਾ ਥੋੜਾ ਥੋੜਾ ਫਰਕ ਪੈਂਦਾ ਜਾਂਦਾ। ਜਿਵੇਂ ਨਾ ਸਮਾਜ ਵਿੱਚ ਇੱਕ ਗੱਲ ਹੁੰਦੀ ਹੈ ਵੀ ਜਿਹੜੀ ਚੁੱਕਣਾ ਹੈ ਉਹ ਪੱਥਰ ਪਾੜ ਦਿੰਦੀ, ਉਹ ਗੱਲ ਇੱਦਾਂ ਬਣੀ ਹੈ ਵੀ ਕਿਸੇ ਬੰਦੇ ਨੂੰ ਥੋੜਾ ਥੋੜਾ ਰੋਜ਼ ਚੁੱਕਦੇ ਰਹੋ, ਰੋਜ਼ ਕਿਸੇ 'ਚ ਨੁਕਸ ਕੱਢਦੇ ਰਹੋ, ਰੋਜ਼ ਨੁਕਸ ਕੱਢਦੇ ਰਹੋ, ਇੱਕ ਦਿਨ ਬੰਦੇ ਨੂੰ ਆਪਣੇ ਆਪ ਉੱਤੇ ਸ਼ੱਕ ਹੋਣ ਲੱਗ ਪਵੇਗਾ। ਤੋ ਸਮਾਜ, ਦੁਨੀਆਂ ਦੀ ਸਿਚੁਏਸ਼ਨ ਇੱਦਾਂ ਦੀ ਹੈ।
ਤੋ ਪਾਣੀ ਦੀ ਇੱਕ ਇੱਕ ਬੂੰਦ ਜਦੋਂ ਹੌਲੀ ਹੌਲੀ ਪੈਂਦੀ ਰਹਿੰਦੀ ਹੈ, ਪੈਂਦੀ ਰਹਿੰਦੀ ਹੈ, ਪੈਂਦੀ ਰਹਿੰਦੀ ਹੈ, ਤੇ ਪੱਥਰ ਜਿਹੜਾ ਬੜਾ ਮਜ਼ਬੂਤ ਹੈ ਉਹਦੇ ਉੱਤੇ ਵੀ ਸਰਾਖ ਫਿਰ ਹੋਣਾ ਸ਼ੁਰੂ ਹੋ ਜਾਂਦਾ, ਇੱਕ ਪਾਣੀ ਲਗਾਤਾਰ ਕਿਸੇ ਥਾਂ ਉੱਤੇ ਥੋੜਾ ਥੋੜਾ ਥੋੜਾ ਥੋੜਾ ਡਿੱਗਦਾ ਰਹੇ। ਤੋ ਜਦੋਂ ਅਸੀਂ ਗੁਰੂ ਦੀ ਸੰਗਤ ਵਿੱਚ ਬਹਿੰਦੇ ਹਾਂ, ਗੁਰੂ ਦੇ ਉਪਦੇਸ਼ ਦੇ ਨਾਲ ਜੁੜਦੇ ਹਾਂ, ਤੇ ਉਹਦੇ ਵਿੱਚ ਬਰਕਤ ਇੰਨੀ ਹੈ ਵੀ ਜਦੋਂ ਨਿੱਤ ਅਸੀਂ ਸੰਗਤ ਕੀਤੀ, ਥੋੜਾ ਥੋੜਾ ਸ਼ਬਦ ਸਾਡੇ ਹਿਰਦੇ ਉੱਤੇ ਪਈ ਗਿਆ ਪਈ ਗਿਆ ਪਈ ਗਿਆ, ਤੇ ਫਿਰ ਇਹ ਭਾਂਡਾ ਕੀ ਹੋ ਜਾਂਦਾ, ਸਾਫ਼ ਹੋ ਜਾਂਦਾ, ਇਹ ਕਲੀਨ ਹੋ ਜਾਂਦਾ, ਸਾਡੇ ਵਿਚਾਰ ਸੁਧਰ ਜਾਂਦੇ ਨੇ, ਸਾਡੇ ਥੋਟ ਸੈਕਰਡ ਹੋ ਜਾਂਦੇ ਨੇ, ਪਵਿੱਤਰ ਹੋ ਜਾਂਦੇ ਨੇ। ਉਸ ਥੋਟ ਦੀ ਸਾਰੀ ਗੱਲ ਹੈ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ ਵੀ ਹਰ ਜੀਓ ਰਾਖੋ ਆਪਣੀ ਸ਼ਰਨਾਈ, ਵੀ ਜਿਸ ਮਨੁੱਖ ਨੂੰ ਤੂੰ ਆਪਣੀ ਸ਼ਰਨ ਵਿੱਚ ਰੱਖ ਲੈਨਾ, ਗੁਰ ਪ੍ਰਸਾਦੀ ਹਰ ਰਸ ਪਾਇਆ, ਉਹ ਗੁਰੂ ਦੀ ਕਿਰਪਾ ਨਾਲ ਰੱਬੀ ਰਸ ਦੀ ਪ੍ਰਾਪਤੀ ਕਰਦਾ, ਨਾਮ ਪਦਾਰਥ ਉਹਨੂੰ ਨਾਮ ਦਾ ਪਦਾਰਥ ਮਿਲ ਜਾਂਦਾ, ਨੌ ਨਿੱਧ ਪਾਈ ਮਨ ਉਹਨੇ ਨੌ ਹੀ ਖਜ਼ਾਨੇ ਪਾ ਲਏ। ਤੋ ਨੌ ਨਿੱਧੀ ਜਿਹੜੀ ਹੈ ਨਾ ਉਹ ਮੰਨੀ ਗਈ ਸੀ ਵੀ ਨੌ ਤਰ੍ਹਾਂ ਦੇ ਕੋਈ ਖਜ਼ਾਨੇ ਹੁੰਦੇ ਨੇ ਜਿਨ੍ਹਾਂ ਨੂੰ ਪਾ ਕੇ ਬੰਦਾ ਜਿਹੜਾ ਹੈ ਉਹ ਜਿਵੇਂ 36 ਪ੍ਰਕਾਰ ਦੇ ਭੋਜਨ ਦਾ ਜ਼ਿਕਰ ਚੱਲਦਾ ਨਾ ਵੀ 36 ਤਰ੍ਹਾਂ ਦੇ ਪਕਵਾਨ ਹੁੰਦੇ ਪਹਿਲੇ ਸਮਿਆਂ 'ਚ, ਹੁਣ ਤੇ 100 ਪਕਵਾਨ ਤੁਹਾਨੂੰ ਲੱਭ ਜਾਣਗੇ। ਹੁਣ ਤੇ ਜਿੰਨਾ ਖਾਸ ਕਰਕੇ ਆਪਾਂ ਮਲਟੀ ਕਲਚਰਲ ਕੰਟਰੀ ਵਿੱਚ ਰਹਿ ਰਹੇ ਹਾਂ, ਚਾਈਨੀਜ਼ ਦਾ ਫੂਡ ਵੱਖਰਾ ਹੈ, ਜਪਾਨੀਆਂ ਦਾ ਵੱਖਰਾ ਹੈ, ਹੁਣ ਤੇ 36 ਪਦਾਰਥਾਂ ਤੋਂ ਗੱਲ ਗਾਂਹ ਨਿਕਲ ਗਈ। 36 ਪਦਾਰਥ ਤੇ ਉਹ ਇੰਡੀਆ ਦੇ ਵਿੱਚ ਸੀ ਕਿਤੇ, ਉਹ ਵੀ ਮਾੜੇ ਮੋਟੇ ਫਰੂਟ ਫਰਾਟ ਰਲਾ ਕੇ, ਕੋਈ ਰੁੱਖੇ ਮਿੱਸੇ ਸਲੂਣੇ ਰਲਾ ਕੇ 36 ਬਣਦੇ, ਤਾਂ ਵੀ ਕਈ ਨਾ ਪੂਰੇ ਪਤਾ ਨਹੀਂ ਹੋਣ ਕਿ ਨਾ ਹੋਣ। ਹੁਣ ਤੇ 36 ਤੋਂ ਗੱਲ ਜਿਹੜੀ ਹੈ ਉਹ ਬੜੀ ਅੱਗੇ ਪਹੁੰਚ ਗਈ। ਤੋ ਕਿਸੇ ਬੰਦੇ ਨੂੰ ਏਦਾਂ ਲੱਗੇ, ਮੰਨ ਲਓ ਵੀ ਕਿਸੇ ਬੰਦੇ ਨੂੰ ਇਹ ਹੋਵੇ ਵੀ ਮੈਂ ਆਹ ਵੀ ਖਾਣਾ ਉਹ ਵੀ ਖਾਣਾ, ਵੀ ਏਦਾਂ ਮੇਰੇ ਅੱਗੇ 36 ਪਦਾਰਥ ਪਏ ਹੋਣ ਖਾਣ ਨੂੰ। ਹੁਣ ਤੇ ਅਸੀਂ ਨਾਮ ਨਹੀਂ ਸੁਣੇ ਹੁੰਦੇ ਵੀ ਕੋਈ ਸੂਸੀ ਹੈ, ਕੋਈ ਫਲਾਨੀ ਚੀਜ਼ ਹੈ, ਕੋਈ ਚਾਈਨੀਜ਼ ਹੈ, ਕੋਈ ਜੈਪਨੀਜ਼ ਹੈ, ਕਿੰਨੇ ਪਦਾਰਥ ਨੇ, ਕਿੰਨੇ ਪਦਾਰਥ। ਇਹ ਜਿਹੜੀਆਂ ਉਦਾਹਰਨਾਂ ਮੁਹਾਵਰਤਨ ਗੁਰਬਾਣੀ ਦੇ ਵਿੱਚ ਵਰਤੀਆਂ ਗਈਆਂ ਨੇ, ਹੁਣ ਤੇ 36 ਪਤਾ, ਫਿਰ ਮੈਂ ਬੇਨਤੀ ਕਰਾਂ, 9 ਖਜ਼ਾਨੇ ਮੰਨੇ ਗਏ, 18 ਸਿੱਧੀਆਂ ਮੰਨੀਆਂ ਗਈਆਂ ਜੀ, 18 ਤਰ੍ਹਾਂ ਦੀਆਂ ਸਿੱਧੀਆਂ। ਇਸੇ ਤਰੀਕੇ ਨਾਲ 36 ਪਦਾਰਥ, ਜਿਵੇਂ ਆਪਾਂ ਪੜ੍ਹਿਆ ਜੇ ਪ੍ਰਸਾਦ 36 ਅੰਮ੍ਰਿਤ ਖਾਹੇ, ਵੀ ਜਿਹਦੀ ਕਿਰਪਾ ਨਾਲ 36 ਅੰਮ੍ਰਿਤ ਖਾਣਾ। ਹੁਣ ਅੰਮ੍ਰਿਤ 37 ਵੀ ਹੋ ਸਕਦੇ ਨੇ, 38 ਵੀ ਹੋ ਸਕਦੇ ਨੇ। ਗੁਰੂ ਸਾਹਿਬ ਨੇ ਜਿਹੜੀ ਪ੍ਰਚਲਿਤ ਇੱਕ ਲੋਕਾਂ ਵਿੱਚ ਗੱਲ ਚੱਲ ਰਹੀ ਸੀ ਉਹਨੂੰ ਵਰਤਿਆ, ਆਖਿਆ ਜਿਹਦੀ ਕਿਰਪਾ ਦੇ ਨਾਲ ਤੂੰ ਇੰਨੇ ਵੰਨ ਸੁਵੰਨੇ ਪਦਾਰਥਾਂ ਦਾ ਸੇਵਨ ਕਰਦਾ, ਪਦਾਰਥਾਂ ਨੂੰ ਭੋਗਦਾ, ਉਸ ਰੱਬ ਨੂੰ ਵੀ ਚੇਤੇ ਕਰ ਲਿਆ ਕਰ, ਉਹਦਾ ਵੀ ਕਦੀ ਸ਼ੁਕਰਾਨਾ ਕਰ ਦਿਆ ਕਰ, ਉਹਨੂੰ ਵੀ ਚੇਤੇ ਕਰਿਆ ਕਰ। ਤੋ ਇਸੇ ਤਰੀਕੇ ਨਾਲ ਜਿਹੜਾ 9 ਨਿੱਧ ਹੈ ਜੀ, ਆਪਾਂ ਪੜ੍ਹਿਆ 9 ਨਿੱਧ ਅੰਮ੍ਰਿਤ ਪ੍ਰਭ ਕਾ ਨਾਮ, ਮੇਰੇ ਲਈ 9 ਨਿੱਧ ਅੰਮ੍ਰਿਤ ਮੇਰੇ ਗੁਰੂ ਦੀ ਵਿਚਾਰ ਹੈ। 9 ਨਿੱਧ ਅੰਮ੍ਰਿਤ ਪ੍ਰਭ ਕਾ ਨਾਮ, ਇਹ ਵਸਦਾ ਕਿੱਥੇ ਹੈ, ਦੇਹੀ ਮੈਂ ਇਸ ਕਾ ਵਿਸਰਾਮ, ਸੁਖਮਣੀ ਸਾਹਿਬ ਦੀ ਬਾਣੀ ਪੜ੍ਹੀ ਜਾਂਦੀ ਹੈ ਵੀ ਇਹ ਜਿਹੜਾ 9 ਨਿੱਧ ਅੰਮ੍ਰਿਤ ਹੈ ਨਾ, ਇਹ ਰੱਬ ਦਾ ਨਾਂ ਹੀ ਮੇਰੇ ਲਈ 9 ਨਿੱਧੀਆਂ, 18 ਸਿੱਧੀਆਂ, 36 ਪ੍ਰਕਾਰ ਦੇ ਪਦਾਰਥ ਨੇ, ਹੋਰ ਕੋਈ ਨਹੀਂ। ਤੇ ਜਿਹੜੇ ਹੁਣ 36 ਪ੍ਰਕਾਰ ਦੇ ਕੋਈ ਬੰਦਾ ਪਦਾਰਥ ਵੀ ਖਾਵੇ, ਕੀ ਫਿਰ ਸੁਖੀ ਹੋ ਜਾਵੇਗਾ? ਉਹ ਸੁੱਖ ਦਾ ਤੇ 36 ਪਦਾਰਥਾਂ ਨਾਲ ਕੋਈ ਸੰਬੰਧ ਨਹੀਂ ਨਾ। ਤੋ ਆਹ ਜਿਹੜੇ ਰਿੱਧੀਆਂ ਸਿੱਧੀਆਂ ਦੇ ਦਾਅਵੇਦਾਰ ਕਿਸੇ ਸਮੇਂ ਕੋਈ ਸਿੱਧ ਯੋਗੀ ਬਣੇ ਹੁੰਦੇ ਸੀ, ਉਹ ਕਿਤੇ ਸੌਖੇ ਥੋੜ੍ਹਾ ਹੁੰਦੇ ਸੀ, ਇੰਟਰਨਲੀ ਤੇ ਉਹ ਦੁਖੀ ਹੁੰਦੇ ਸਨ, ਅੰਦਰ ਚਿੰਤਾ ਹੁੰਦੀ ਸੀ, ਅੰਦਰ ਝੋਰੇ ਸਨ। ਤੋ ਸਹਿਜ ਜਿਹੜਾ ਹੈ ਉਹ ਗੁਰੂ ਦੀ ਵਿਚਾਰ ਵਿੱਚੋਂ ਮਿਲਣਾ ਹੈ ਤੁਹਾਨੂੰ, ਸੁੱਖ ਜਿਹੜਾ ਹੈ ਨਾ ਅਸਲੀ ਉਹ ਗੁਰੂ ਦੀ ਵਿਚਾਰ ਵਿੱਚੋਂ ਮਿਲਣਾ ਹੈ, ਪਦਾਰਥ ਵਿੱਚੋਂ ਨਹੀਂ ਮਿਲਣਾ। ਪਦਾਰਥ ਠੀਕ ਹੈ, ਖਾਓ ਪੀਓ, ਉਹ ਗੱਲ ਵੱਖਰੀ ਹੈ, ਪੀਓ ਦਾ ਮਤਲਬ ਸ਼ਰਾਬਾਂ ਨਾ ਲੈ ਲਿਓ, ਨਸ਼ਾ ਨਾ ਲੈ ਲਿਓ, ਨਸ਼ੇ ਤੋਂ ਬਚ ਕੇ, ਬਾਕੀ ਕੋਈ ਚੱਕਰ ਨਹੀਂ, ਤੁਸੀਂ ਜੋ ਛਕਣਾ ਛਕੋ, ਕੋਈ ਗੁਰਮਤ ਨੇ ਮਨਾਹੀ ਨਹੀਂ ਕੀਤੀ, ਪਰ ਨਸ਼ੇ ਵਾਲੇ ਬੰਨੇ ਨਾ ਜਾਇਓ, ਜਿਹਦੇ ਨਾਲ ਤੁਹਾਡੀ ਬੁੱਧੀ ਭ੍ਰਿਸ਼ਟ ਹੋ ਜਾਵੇ, ਮਤ ਭ੍ਰਿਸ਼ਟ ਹੋ ਜਾਵੇ, ਉਸ ਬੰਨੇ ਨਾ ਜਾਇਓ, ਬਾਕੀ ਕੋਈ ਗੱਲ ਨਹੀਂ। ਤੋ ਖੈਰ ਮੈਂ ਜਿਹੜੀ ਬੇਨਤੀ ਕਰਨ ਲੱਗਾ ਸੀ, ਸਤਿਗੁਰੂ ਨੇ ਕਿਹਾ ਵੀ 9 ਨਿੱਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ, ਵੀ ਰੱਬ ਦਾ ਨਾਮ ਹੀ ਮੇਰੇ ਲਈ 9 ਨਿੱਧੀਆਂ ਹਨ। ਨਿੱਧ ਦਾ ਮਤਲਬ ਹੁੰਦਾ ਜੀ ਖਜ਼ਾਨੇ, ਇਹੋ ਹੀ ਖਜ਼ਾਨੇ ਆ। ਹੋਰ ਬਚਨ ਆਪਾਂ ਬਾਣੀ ਵਿੱਚੋਂ ਪੜ੍ਹ ਲਏ, ਸਤਿਗੁਰੂ ਨੂੰ ਪੁੱਛੀਏ ਵੀ ਮਹਾਰਾਜ ਇਹ 9 ਨਿੱਧ ਨਾਮ ਪ੍ਰਗਟ ਕਿਵੇਂ ਹੁੰਦਾ,
ਤਾਂ ਗੁਰਦੇਵ ਨੇ ਇੱਕ ਜਵਾਬ ਦਿੱਤਾ, ਸ਼ਬਦ ਹੈ ਉਹਦੇ ਬੋਲ ਨੇ, ਆਪ ਸੁਜਾਣ ਨਾ ਭੁੱਲਈ ਸੱਚਾ ਵੱਡ ਕਿਰਸਾਨ। ਜਿਵੇਂ ਕਿਸਾਨ ਕੋਈ ਬੀਜ ਬੀਜਦਾ, ਉਸ ਬੀਜ ਦੀ ਸੰਭਾਲ ਕਰਦਾ, ਫਿਰ ਉਹਦੇ ਵਿੱਚੋਂ ਫਲ ਪ੍ਰਾਪਤ ਹੁੰਦਾ। ਫਲ ਪ੍ਰਾਪਤ ਕਰਨ ਦੇ ਲਈ ਪਹਿਲਾਂ ਸਾਰਿਆਂ ਤੋਂ ਕੀ ਕੀਤਾ ਜਾਂਦਾ, ਜ਼ਮੀਨ ਤਿਆਰ ਕੀਤੀ ਜਾਂਦੀ, ਵੱਤਰ ਆਉਂਦਾ, ਛੱਟਾ ਦਿੱਤਾ, ਬੀਜ ਪੁੰਘ ਰਿਹਾ, ਪਾਣੀ ਦਿੱਤਾ, ਖਾਦ ਦਿੱਤੀ, ਸਪਰੇਅ ਦਿੱਤੀ, ਫਿਰ ਵੇਟ ਕੀਤੀ, ਇੰਤਜ਼ਾਰ ਕੀਤਾ, ਅਖੀਰ 'ਤੇ ਉਹ ਫਸਲ ਵੱਡੀ ਹੋਈ, ਪੱਕੀ, ਹਾਰਵੈਸਟਿੰਗ ਦਾ ਸਮਾਂ ਆਇਆ, ਉਹਨੂੰ ਵੱਢਿਆ ਗਿਆ, ਫਿਰ ਉਹ ਜਿਹੜਾ ਬੋਲ ਬਖਸ਼ ਜਮਾਇਆ, ਫਿਰ ਉਹ ਜਿਹੜਾ ਬੀਜ ਹੈ, ਜਿਹੜਾ ਉਹ ਤੱਤ ਸੀ, ਉਹ ਕਿਸਾਨ ਨੂੰ ਪ੍ਰਾਪਤ ਹੋਇਆ। ਮਤਲਬ ਇੰਨਾ ਪ੍ਰੋਸੈਸ ਚੱਲਦਾ। ਤੋ ਮਹਾਰਾਜ ਬਾਣੀ ਵਿੱਚ ਇੱਕ ਥਾਂ ਉੱਤੇ ਕਹਿੰਦੇ ਨੇ ਵੀ ਆਪ ਸੁਜਾਣ ਨਾ ਭੁੱਲਈ ਸੱਚਾ ਵੱਡ ਕਿਰਸਾਨ। ਰੱਬ ਨੂੰ ਕੀ ਆਖਿਆ? ਕਿਸਾਨ। ਵੀ ਰੱਬ ਵੀ ਕੀ ਹੈ? ਕਿਰਸਾਨ ਹੈ। ਉਹਨੇ ਸਾਡੇ ਇੱਥੇ ਕੁਝ ਬੀਜਣਾ, ਤੇ ਜੇ ਬੀਜਣਾ ਹੈ ਤੇ ਪਹਿਲਾਂ ਅੰਦਰ ਦੀ ਧਰਤੀ ਨੂੰ ਕੀ ਕਰਨਾ ਪੈਣਾ? ਵੱਤਰ ਕਰਨਾ ਪੈਣਾ ਇਹਨੂੰ। ਇਹ ਨਾ ਹੋਵੇ ਵੀ ਕਠੋਰ ਹੋਵੇ, ਇਹਦੇ ਵਿੱਚ ਦਇਆ ਲਿਆਉਣੀ ਪੈਣੀ, ਇਹਦੇ ਵਿੱਚ ਗੁਣ ਲਿਆਉਣੇ ਪੈਣੇ। ਤੁਸੀਂ ਵੇਖੋ ਜੇ ਧਰਤੀ ਜ਼ਮੀਨ ਹੀ ਪੱਥਰੀਲੀ ਹੋਵੇ ਤੇ ਫਿਰ ਕੀ ਉੱਗੇਗਾ ਉਹਦੇ ਵਿੱਚੋਂ? ਫਿਰ ਤੁਸੀਂ ਕਣਕ ਦਾ ਛੱਟਾ ਦੇ ਦਿਓ, ਉੱਗਣੀ ਨਹੀਂ ਉਹ। ਤਾਂ ਜੇ ਕੋਈ ਬੀਜਣ ਆਇਆ ਤੇ ਸਭ ਤੋਂ ਪਹਿਲਾਂ ਜ਼ਮੀਨ ਨੂੰ ਕੀ ਕਰਨਾ ਪੈਣਾ? ਵੱਤਰ ਕਰਨਾ ਪੈਣਾ।

0: ਏਕ
1: ਤੇ ਫੇਰੇ ਦੇ ਵਿੱਚੋਂ ਨੌ ਨਦੀਆਂ ਨੌ ਖਜ਼ਾਨੇ ਉਹ ਆਨੰਦ ਸਭ ਕੁਝ ਇਹਦੇ ਵਿੱਚੋਂ ਪ੍ਰਾਪਤ ਹੋਵੇਗਾ। ਉਹ ਜਿਹੜਾ ਇੱਕ ਨਾਮ ਹੈ ਨਾ ਉਹਨੇ ਨੌ ਨਿਧੀਆਂ ਪੈਦਾ ਕਰ ਦੇਣੀਆਂ, ਨੌ ਨਿਧੀਆਂ ਅੰਦਰ ਹੀ ਬੰਦੇ ਦੇ। ਕਰਮ ਪਵੈ ਨਿਸ਼ਾਨ ਤੇ ਬਾਬਾ ਜੀ ਕਹਿੰਦੇ ਨੇ ਰੱਬ ਦੀ ਮਿਹਰ ਨਾਲ ਫਿਰ ਇਹ ਘਾਲਣਾ ਥਾਂ ਪੈ ਜਾਂਦੀ। ਤੋ ਅੱਜ ਵੀ ਮਹਾਰਾਜ ਨੇ ਆਖਿਆ ਹਰ ਜੀਓ ਰਾਖੋ ਆਪਣੀ ਸ਼ਰਨਾਈ ਗੁਰ ਪ੍ਰਸਾਦੀ, ਗੁਰੂ ਦੀ ਕਿਰਪਾ ਦੁਆਰਾ ਹਰ ਰਸ ਪਾਇਆ ਨਾਮ ਪਦਾਰਥ ਨੌ ਨਿਧ ਪਾਈ। ਪਹਿਲਾ ਬਚਨ, ਜੋ ਤਿਨ ਕੀਆ ਜਿਸ ਜੀਵ ਨੂੰ ਪਰਮਾਤਮਾ ਨੇ ਬਣਾਇਆ, ਜੋ ਤਿਨ ਕੀਆ ਸੋ ਸੱਚ ਥੀਆ। ਤੋ ਜਿਹੜੀ ਜਿਹੜੀ ਪੈਲੀ ਨੂੰ ਉਹਨੇ ਬੀਜਿਆ ਹੋਵੇ ਉਹ ਸੱਚੀ ਹੋ ਜਾਂਦੀ। ਅੱਛਾ, ਕਿਸਾਨ ਕਿਸਾਨ ਚ ਵੀ ਫਰਕ ਹੁੰਦਾ। ਹੁਣ ਜਿਹੜਾ ਕੋਈ ਕਿਸਾਨ ਖੇਤੀ ਕਰ ਰਿਹਾ ਜਿਹਨੂੰ ਪਤਾ ਹੀ ਨਹੀਂ ਖੇਤੀ ਦਾ ਕੁਝ, ਉਹ ਕੀ ਉਗਾਵੇਗਾ? ਹੁਣ ਉਹ ਵੀ ਤੁਹਾਨੂੰ ਬੰਦੇ ਆਪਣੀ ਜ਼ਿੰਦਗੀ ਦੇ ਵਿੱਚ ਮਿਲ ਜਾਣਗੇ ਸਾਧ ਸੰਗਤ ਜੀਓ ਜਿਨ੍ਹਾਂ ਨੇ ਖੇਤੀ ਕੀਤੀ ਤੇ ਉਹਨਾਂ ਨੇ ਕਿਹਾ ਵੀ ਅਸੀਂ ਤੇ ਭਾਈ ਜ਼ਮੀਨ ਸਾਡੀ 2 ਕਿੱਲੇ ਸੀ ਪਰ ਅੱਜ ਤਾਈਂ ਘਰ ਵਿੱਚ ਕਦੀ ਰਿਜ਼ਕ ਦੀ ਤੋਟ ਨਹੀਂ ਆਈ, ਕਦੀ ਸਾਨੂੰ ਕਿਸੇ ਅੱਗੇ ਹੱਥ ਨਹੀਂ ਅੱਡਣਾ ਪਿਆ। ਤੇ 1 10 ਕਿੱਲਿਆਂ ਵਾਲਾ ਰੋਂਦਾ ਫਿਰਦਾ ਕਹਿੰਦਾ ਮੇਰਾ ਕੱਖ ਵੀ ਨਹੀਂ ਬਣਦਾ। ਹੁਣ 10 ਕਿੱਲੇ ਜ਼ਮੀਨ ਵੀ ਪਈ ਹੋਵੇ ਜੇ ਬੰਦੇ ਨੂੰ ਜਾਚ ਹੀ ਨਹੀਂ ਤੇ ਕੀ ਕਰੂਗਾ ਉਹ, ਕੀ ਕਰੇਗਾ ਉਹ? ਇਹ ਇੱਦਾਂ ਸਮਝ ਲਓ ਕਿ ਜਿਵੇਂ ਇੱਕ ਜਿੰਦਰਾ ਹੋਵੇ ਕਿਤੇ ਲੌਕ ਲੱਗਾ, ਇੱਕ ਬੰਦਾ ਕਹਿੰਦਾ ਜੀ ਮੇਰੇ ਕੋਲ 1500 ਚਾਬੀ ਪਈ ਹੋਈ ਜਿੰਦਰੇ ਨੂੰ ਖੋਲਣ ਵਾਲੀ, ਪਰ ਪਤਾ ਲੱਗੇ ਵੀ 1500 ਵਿੱਚੋਂ 1 ਵੀ ਚਾਬੀ ਇਸ ਜਿੰਦਰੇ ਨੂੰ ਲੱਗਦੀ ਨਹੀਂ ਆ। ਤੇ ਇੱਕ ਬੰਦਾ ਕਹਿੰਦਾ ਮੇਰੇ ਤੋਂ 1 ਚਾਬੀ ਆ ਪਰ ਲੱਗਦੀ ਇਸ ਜਿੰਦਰੇ ਨੂੰ, ਮੁੱਲ ਕਿਹਦਾ ਜ਼ਿਆਦਾ, 1 ਚਾਬੀ ਦਾ ਕਿ 1500 ਦਾ? 1500 ਵਾਲਾ ਤੇ ਕੇਵਲ ਥੋਥਾ ਹੰਕਾਰ ਚੁੱਕੀ ਫਿਰਦਾ ਵੀ ਮੇਰੇ ਕੋਲ 1500 ਚਾਬੀ ਹੈ, ਚਾਬੀ 1 ਹੀ ਹੋਵੇ ਪਰ ਹੋਵੇ ਉਹ ਜਿਹੜੀ ਜਿੰਦਰੇ ਨੂੰ ਲੱਗੇ। ਹੁਣ ਏਦਾਂ ਹੀ ਹੁੰਦਾ ਧਾਰਮਿਕ ਤੌਰ ਤੇ ਵੀ, ਮੈਂ ਕਿਹਾ ਜੀ ਮੈਂ 1500 ਪਾਠ ਕਰਤਾ, ਮੈਂ 5000 ਪਾਠ ਕਰਤਾ, ਇਹ ਤੇ ਫੋਕਾ ਹੰਕਾਰ ਹੈ। ਮੇਰਾ ਜੀਵਨ ਕਿਰਦਾਰ ਕਿੱਦਾਂ ਦਾ ਹੈ? ਵਾਹਿਗੁਰੂ ਦੇ ਦਰ ਦੀ ਚਾਬੀ ਉਹ ਹੈ ਜਿੱਥੋਂ ਉਹ ਜਿੰਦਰਾ ਕਹਿ ਲਓ ਵੀ ਸਵਰਗ ਦਾ ਖੁੱਲਣਾ, ਉਹ ਹੈ 1 ਚਾਬੀ ਜਿੱਥੋਂ ਜਿੰਦਰਾ ਉਹ ਦਰਗਾਹ ਦੇ ਮਾਣ ਵਾਲਾ ਖੁੱਲਣਾ ਨਾ, ਵੀ ਰੱਬ ਦੇ ਦਰ ਤੇ ਮਾਣ ਪ੍ਰਾਪਤ ਹੋਣਾ, ਉਹ ਜਿੰਦਰਾ ਜਿੱਥੋਂ ਖੁੱਲਣਾ ਨਾ ਸੁੱਖਾਂ ਦਾ ਤਾਲਾ, ਉਹ 1 ਚਾਬੀ ਉਹਦੇ ਲਈ ਚਾਹੀਦੀ ਹੈ, ਉਹਦੇ ਲਈ 1500 ਚਾਬੀ ਦੀ ਲੋੜ ਨਹੀਂ ਹੈਗੀ। ਹੁਣ ਜਿਹੜਾ ਮਿਹਨਤੀ ਹੈ, ਮੈਂ ਗੱਲ ਕਰ ਰਿਹਾ ਸੀ ਉਹਨੇ ਜ਼ਮੀਨ 2 ਕਿੱਲੇ ਸੀ, ਉਹ ਕਹਿੰਦਾ ਮੈਂ ਸਾਲ 'ਚ 3 ਫਸਲਾਂ ਕੱਢ ਲੈਣਾ, 4 ਕੱਢ ਲੈਣਾ, ਮੇਰਾ ਬੱਚੇ ਵੀ ਮੇਰੀ ਹੈਲਪ ਕਰਾਉਂਦੇ ਨੇ ਅਸੀਂ ਜਾ ਕੇ। ਅੱਛਾ ਤੁਸੀਂ ਵੇਖੋ ਇਹਨਾਂ ਮੁਲਕਾਂ 'ਚ ਤੁਹਾਡੇ ਵਿੱਚੋਂ ਉਹ ਵੀ ਬਜ਼ੁਰਗ ਬੈਠੇ ਨੇ ਜਿਹੜੇ ਇਹ ਕਹਿੰਦੇ ਨੇ ਵੀ ਅਸੀਂ ਜਦੋਂ ਆਏ ਸੀ ਸਾਡੇ ਹੱਥ ਪੱਲੇ ਕੁਝ ਨਹੀਂ ਸੀ ਹੈਗਾ, ਪਰ ਅਸੀਂ ਮਿਹਨਤ ਇੰਨੀ ਕੀਤੀ, ਕੰਮ ਇੰਨਾ ਕੀਤਾ ਵੀ ਜੇ ਅਸੀਂ ਕੋਈ ਬਿਜ਼ਨਸ ਵੀ ਅੱਜ ਖੜਾ ਕੀਤਾ, ਜੇ ਅਸੀਂ ਸੁਖੀ ਵੀ ਹਾਂ, ਫਾਈਨੈਂਸ਼ਲੀ ਤੌਰ 'ਤੇ ਸਟੇਬਲ ਵੀ ਹਾਂ, ਅਤੇ ਉਹਦੇ ਪਿੱਛੇ ਸਾਡੀ ਮਿਹਨਤ ਹੈ। ਅਤੇ ਜਦੋਂ ਅਤੇ ਦੂਜੇ ਪਾਸੇ ਇਹ ਕੋਵਿਡ ਨੇ ਜਿਹੜੇ ਬਹੁਤ ਕੁਝ ਲੈ ਕੇ ਨਾਲ ਆਏ ਪਿੱਛੋਂ, ਉਹ ਤੇ ਹੋਰ ਸੌਖੇ ਹੋਣੇ ਚਾਹੀਦੇ ਸੀ ਪਰ ਉਹਨਾਂ ਨੇ ਆਣ ਕੇ ਸਾਰਾ ਕੁਝ ਗਵਾ ਲਿਆ। ਗੱਲ ਇਹ ਹੈ ਵੀ ਤੁਹਾਡੇ ਅੰਦਰ ਸਮਝ ਕਿੰਨੀ ਹੈ, ਤੁਸੀਂ ਵਿਵੇਕ ਕਿੰਨਾ ਰੱਖਿਆ, ਤੁਸੀਂ ਵਿਚਾਰਸ਼ੀਲ ਕਿੰਨੇ ਹੋ, ਗੱਲ ਇੱਥੇ ਨਿਬੜਨੀ। ਤੋ ਗੁਰੂ ਨੇ ਖੈਰ ਜਿਹੜੀ ਬਖਸ਼ਿਸ਼ ਕੀਤੀ, ਉਹਨਾਂ ਨੇ ਆਖਿਆ ਵੀ ਜਿਹੜੀ ਜ਼ਮੀਨ ਰੱਬ ਨੇ ਵੇਚ ਦਿੱਤੀ ਨਾ ਉਹ ਸੱਚੀ ਹੋ ਗਈ, ਉਹ ਜੀਵਨ ਸੱਚਾ ਹੋ ਗਿਆ। ਜੋ ਤਿੰਨ ਕੀ ਆ ਸੋ ਸੱਚ ਥੀ ਆ, ਜਿਸ ਜੀਵ ਨੂੰ ਉਸ ਪਰਮਾਤਮਾ ਨੇ ਆਪਣਾ ਬਣਾ ਲਿਆ ਨਾ, ਜਿਹਦੀ ਖੇਤੀ ਉਹਨੇ ਬੀਜ ਦਿੱਤੀ। ਵੇਖੋ ਲਲਾਰੀ 2 ਹੁੰਦੇ ਨੇ, ਬਾਣੀ 'ਚ ਆਇਆ ਨਾ ਲਲਾਰੀ 2 ਨੇ, ਇੱਕ ਕੱਚੇ ਰੰਗ ਰੰਗ ਦਾ ਤੇ ਇੱਕ ਪੱਕੇ ਰੰਗ ਰੰਗ ਦਾ। ਪੱਕੇ ਵਾਲਾ ਸੁਖੀ ਹੋ ਗਿਆ ਤੇ ਉਹਨੂੰ ਪੁੱਛਿਆ ਰੰਗ ਤੇ ਮੈਂ ਵੀ ਲਲਾਰੀ ਕੋ ਰੰਗਾਇਆ, ਉਹ ਕਹਿੰਦਾ ਭਰਾਵਾ ਤੇਰਾ ਲਲਾਰੀ ਕੱਚਾ ਸੀ ਤੇ ਮੇਰਾ ਪੱਕਾ, ਫਰਕ ਆ ਪਿਆ ਬਸ। ਰੰਗਣ ਵਾਲਾ ਜੇ ਥੀਏ ਪਿਆਰੇ ਪਾਈਏ ਨਾਉ, ਕਾਇਆ ਰੰਗ

ਪਿਆਰੇ ਸੰਗ ਉਹਦਾ ਅਨ ਦਿਨ ਦਿਨ ਰਾਤ ਕਿਹਦੇ ਨਾਲ ਪਿਆਰੇ ਦੇ ਨਾਲ ਸੰਗ ਹੈ ਰੱਬ ਦੇ ਨਾਲ ਸੰਗ ਹੈ ਅਗਲਾ ਬਚਨ ਕਰਮ ਧਰਮ ਉਹਦਾ ਕਰਮ ਕਰਮ ਕਿਹੜੇ ਹੁੰਦੇ ਨੇ ਜਿਵੇਂ ਯੱਗ ਨਹੀਂ ਕਰਦੇ ਆ ਪੰਡਿਤ ਪੁਜਾਰੀ ਤੇ ਧਰਮ ਦਾ ਮਤਲਬ ਹੁੰਦਾ ਵਰਨਾਸ਼ਰਮ ਆ ਜਿਹੜਾ ਹਿੰਦੂ ਬ੍ਰਾਹਮਣ ਖੱਤਰੀ ਵੈਸ਼ ਸ਼ੂਦਰ ਇਹ ਇਹ ਵਰਨਾਸ਼ਰਮ ਆਖਿਆ ਭਾਈ ਉਹ ਕਿਸੇ ਵਰਨਾਸ਼ਰਮ ਨੂੰ ਨਹੀਂ ਮੰਨਦਾ ਤੇ ਕੋਈ ਕਰਮ ਨਹੀਂ ਕਰਦਾ ਕੋਈ ਯੱਗ ਨਹੀਂ ਕਰਦਾ ਉਹਦੇ ਕੋਲ ਇੱਕੋ ਚੀਜ਼ ਹੀ ਹੈ ਕਿਹੜੀ ਭਲਾ ਕਰਮ ਧਰਮ ਸੱਚ ਸੱਚਾ ਨਾਮ ਉਹਦੇ ਕੋਲ ਸੱਚਾ ਨਾਮ ਹੀ ਕਰਮ ਹੈ ਤੇ ਸੱਚਾ ਨਾਮ ਹੀ ਧਰਮ ਹੈ ਕਰਮ ਧਰਮ ਸੱਚ ਸੱਚਾ ਨਾਮ ਤਾਂ ਕੈ ਸਦ ਬਲਿਹਾਰੈ ਜਾਉਂ ਬਾਬਾ ਨਾਨਕ ਜੀ ਕਹਿੰਦੇ ਮੈਂ ਉਹ ਤੋਂ ਬਲਿਹਾਰ ਜਾਂਦਾ ਨਾ ਉਹ ਕਰੇ ਜੱਗ ਨਾ ਉਹ ਵਰਨਾਸ਼ਰਮਾਂ ਨੂੰ ਮੰਨੇ ਨਾ ਉਹ ਕੋਈ ਕਰੇ ਕਰਮ ਕਾਂਡ ਨਾ ਉਹ ਕਰੇ ਕੋਈ ਪਖੰਡ ਸਾਨੂੰ ਬਚਣ ਦੀ ਲੋੜ ਵੀ ਹੈ ਹੁਣ ਸਾਨੂੰ ਕਰਮ ਕਾਂਡਾਂ ਚ ਲਾਉਣ ਨੂੰ ਫਿਰਦੇ ਨੇ ਅਗਲੇ ਕਰਮ ਕਾਂਡਾਂ ਚ ਤੋ ਬਚੋ ਸਿੱਖੀ ਕਰਮ ਕਾਂਡੀ ਨਹੀਂ ਹੈ ਕਰਮ ਕਾਂਡੀ ਪਖੰਡਾਂ ਵਾਲੀ ਸਿੱਖੀ ਜਿਹੜੀ ਹੈ ਉਹ ਸਿੱਖੀ ਨਹੀਂ ਹੈ ਫੇਕ ਹੈ ਉਹ ਝੂਠ ਹੈ ਉਹ ਨਰੋਲ ਗੁਰੂ ਦੇ ਸ਼ਬਦ ਨਾਲ ਜੁੜੋ ਨਰੋਲ ਗੁਰੂ ਦੇ ਉਪਦੇਸ਼ ਨਾਲ ਜੁੜੋ ਕਰਮ ਧਰਮ ਸੱਚ ਸੱਚਾ ਨਾਉ ਅੱਛਾ ਉਹਦੀ ਜ਼ਬਾਨ ਤੇ ਸੱਚ ਹੈ ਇਹੋ ਹੀ ਉਹਦਾ ਕਰਮ ਹੈ ਤੇ ਇਹੋ ਹੀ ਉਹਦਾ ਧਰਮ ਹੈ ਉਹ ਸੱਚ ਕਿੱਥੋਂ ਲਿਆ ਉਹਨੇ ਉਹ ਗੁਰੂ ਪਾਸੋਂ ਲਿਆ ਤਾਂ ਕੈ ਸਦ ਬਲਿਹਾਰੈ ਜਾਉਂ ਜੋ ਹਰ ਰਾਤੇ ਸੇ ਜਨ ਪ੍ਰਵਾਨ ਪ੍ਰਵਾਨ ਕਿਹੜੇ ਨੇ ਜਿਹੜੇ ਉਹਦੇ ਵਿੱਚ ਰੱਤੇ ਪਏ ਨੇ ਤਿੰਨ ਕੀ ਸੰਗਤ ਪਰਮ ਨਿਧਾਨ ਉਹਨਾਂ ਦੀ ਸੰਗਤ ਵਿੱਚ ਸਭ ਤੋਂ ਉੱਤਮ ਖਜ਼ਾਨਾ ਮਿਲਦਾ ਕਿਹੜਾ ਸੱਚੇ ਨਾਮ ਦਾ ਉੱਤਮ ਖਜ਼ਾਨਾ ਹਰ ਵਰ ਜਿਨ ਪਾਇਆ ਧਨ ਨਾਰੀ ਜਿਹਨੇ ਰੱਬ ਰੂਪੀ ਵਰ ਪਾ ਲਿਆ ਉਹ ਔਰਤ ਧਨ ਹੈ ਆਪਣੇ ਸਾਰਿਆਂ ਨੂੰ ਕਿਹਾ ਇੱਥੇ ਔਰਤਾਂ ਆਪਾਂ ਜਿੰਨੇ ਬੇਟੇ ਹਰ ਸਿਉ ਰਾਤੀ ਸ਼ਬਦ ਵਿਚਾਰੀ ਉਹ ਰੱਬ ਦੇ ਨਾਲ ਰੱਤੀ ਹੋਈ ਸ਼ਬਦ ਦੀ ਵਿਚਾਰ ਕਰਦੀ ਆ ਗੁਰੂ ਦੇ ਉਪਦੇਸ਼ ਨੂੰ ਵਿਚਾਰਦੀ ਹੈ ਆਪ ਤਰੈ ਸੰਗਤ ਕੁਲ ਤਾਰੈ ਉਹ ਆਪ ਵੀ ਸੰਗਤ ਵਿੱਚੋਂ ਤਰ ਗਈ ਤੇ ਉਹਦੀਆਂ ਕੁੱਲਾਂ ਵੀ ਤਰ ਗਈਆਂ ਸਤਿਗੁਰ ਸੇਵ ਤਤ ਵਿਚਾਰ ਹੈ ਸਤਿਗੁਰ ਦੀ ਸੇਵਾ ਦੁਆਰਾ ਉਹਨੇ ਤਤ ਦੀ ਕੀ ਕਰ ਲਈ ਜੀ ਵਿਚਾਰ ਕਰ ਲਈ ਤਤ ਦੀ ਵਿਚਾਰ ਕਰ ਲਈ ਅਗਲਾ ਬਚਨ ਹੋਰ ਬੜਾ ਕੀਮਤੀ ਹੈ ਬਾਬੇ ਨੇ ਤੇ ਖਜ਼ਾਨੇ ਖੋਲ ਖੋਲ ਸਾਡੇ ਅੱਗੇ ਰੱਖੇ ਪਏ ਨੇ ਸ਼ਬਦਾਂ ਦੇ ਅਸੀਂ ਸ਼ਬਦ ਨੂੰ ਜੇ ਕਿਤੇ ਇੱਦਾਂ ਵਿਚਾਰਿਆ ਕਰੀਏ ਨਾ ਸਾਧ ਸੰਗਤ ਇੱਕ ਗੱਲ ਮੈਂ ਫਿਰ ਬੇਨਤੀ ਕਰਦਿਆਂ ਦੁਨੀਆਂ ਦਾ ਹਰ ਗ੍ਰੰਥ ਇੱਕ ਪਾਸੇ ਤੇ ਇਕੱਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਇੱਕ ਪਾਸੇ ਤਾਂ ਵੀ ਉਹਨਾਂ ਗ੍ਰੰਥਾਂ ਦੀ ਗੁਰੂ ਗ੍ਰੰਥ ਸਾਹਿਬ ਨਾਲ ਤੁਲਨਾ ਨਹੀਂ ਹੋ ਸਕਦੀ ਕਿਉਂ ਕਹਿ ਰਿਹਾ ਇਹ ਗੱਲ ਮੈਂ ਕਿਉਂਕਿ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ ਗੁਰੂ ਸਾਹਿਬ ਨੇ ਬਾਣੀ ਆਪ ਲਿਖੀ ਆ ਜਿਹੜੇ ਬਾਕੀ ਗ੍ਰੰਥ ਨੇ ਉਹ ਬੰਦਿਆਂ ਦੇ ਲਿਖੇ ਹੋਏ ਨੇ ਬੰਦਿਆਂ ਦੀਆਂ ਗੱਲਾਂ ਤੇ ਬਹੁਤਾ ਭਰੋਸਾ ਨਹੀਂ ਕਰੀਦਾ ਉਹਨਾਂ ਕੀ ਪਤਾ ਆਪੋ ਆਪਣੇ ਹਿਸਾਬ ਨਾਲ ਕੀ ਕੁਝ ਲਿਖ ਦਿੱਤਾ ਸੱਚ ਹੋਰ ਚੀਜ਼ ਹੈ ਤੇ ਬੰਦਿਆਂ ਦੀ ਫਿਲੋਸਫੀ ਬੰਦਿਆਂ ਦੀ ਵਿਚਾਰ ਹੋਰ ਚੀਜ਼ ਹੈ ਹੁਣ ਆ ਬਾਹਰ ਜਿਹੜੇ ਬੈਠੇ ਨੇ ਚਾਰ ਕੁ ਜਾਣੇ ਹੋ ਸਕਦਾ ਆਉਣ ਵਾਲੇ ਸਮੇਂ ਚ ਇਹ ਵੀ ਕੈਨੇਡਾ ਦੇ ਇਤਿਹਾਸ ਚ ਲੱਗਾ ਸਿੰਘਾਂ ਦਾ ਮੋਰਚਾ ਲੰਮੀ ਚੌੜਾ ਇਤਿਹਾਸ ਲਿਖ ਦੇਣ ਕੋਈ ਸਮਝ ਨਾ ਪਰ ਸੱਚ ਹੋਰ ਚੀਜ਼ ਹੈ ਤੇ ਬੰਦਿਆਂ ਦਾ ਲਿਖਿਆ ਹੋਇਆ ਹੋਰ ਚੀਜ਼ ਹੁਣ ਜਦੋਂ 100 ਸਾਲ ਬਾਅਦ ਤੁਹਾਡੀ ਪੀੜ੍ਹੀ ਪੜ੍ਹੇ ਉਹ ਕਿਤਾਬ ਵੀ ਸਿੰਘਾਂ ਨੇ ਸਿੰਘ ਸਭਾ ਦੇ ਬਾਹਰ ਮੋਰਚਾ ਲਾਇਆ ਸੀ ਹੈਨਾ ਤੋ ਕਈ ਵਾਰ ਕੀ ਹੁੰਦਾ ਹੈ ਵੀ ਜਿਹੜੇ ਇੱਦਾਂ ਦੇ ਐਲੀਮੈਂਟ ਨੇ ਉਹ ਸਾਡੇ ਇਤਿਹਾਸ ਨੂੰ ਸ਼ੱਕੀ ਕਰਦੇ ਨੇ ਫਿਰ ਜਿਹੜੀ ਦੁਨੀਆਂ ਹੈ ਉਹ ਤੁਹਾਨੂੰ ਕਿਹੜੀ ਨਿਗਾਹ ਨਾਲ ਵੇਂਦੀ ਆ ਸਾਡੇ ਬਜ਼ੁਰਗਾਂ ਨੇ ਬੜੀ ਘਾਲਣਾ ਕੀਤੀ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਪੁਰਾਣੇ ਅਕਾਲੀਆਂ ਨੇ ਹੁਣ ਦੇ ਅਕਾਲੀਆਂ ਦੀ ਮੈਂ ਗੱਲ ਨਹੀਂ ਕਰ ਰਿਹਾ ਪਰ ਪੁਰਾਣੇ ਅਕਾਲੀਆਂ ਨੇ ਉਹਨਾਂ ਦੇ ਬੜੇ ਉਹ ਬਜ਼ੁਰਗ ਚੰਗੇ ਸਨ ਠੀਕ ਹੈ ਵੀ ਉਹਨਾਂ ਦੇ ਨਾਂ ਦੇ ਉੱਤੇ ਅੱਗੇ ਜੋ ਕੁਝ ਵਾਪਰ ਰਿਹਾ ਮੈਂ ਕਿਸੇ ਪੋਲੀਟਿਕਸ 'ਚ ਨਹੀਂ ਪੈਣਾ ਚਾਹੁੰਦਾ
ਪਰ ਉਹਨਾਂ ਨੇ ਬੇਟੀ ਦੀਆਂ ਡਾਂਗਾਂ ਖਾਧੀਆਂ, ਗੁਰਦੁਆਰੇ ਯਾਦ ਕਰਾਏ ਉਹਨਾਂ ਨੇ। ਉਹਨਾਂ ਦੇ ਗਿੱਟਿਆਂ ਤੇ ਡਾਂਗ ਪੈਂਦੀ ਸੀ ਤੇ ਮੂੰਹ ਚੋਂ ਵਾਹਿਗੁਰੂ ਨਿਕਲਦਾ ਸੀ, ਇਹ ਉਹ ਅਕਾਲੀ ਸਨ। ਤੇ ਜਦੋਂ ਅਸੀਂ ਇੱਦਾਂ ਦੇ ਫੇਕ ਮੋਰਚੇ ਲਾਵਾਂਗੇ ਤੇ ਲੋਕਾਂ ਨੇ ਤੁਹਾਡੇ ਅਸਲੀ ਮੋਰਚਿਆਂ ਉੱਤੇ ਵੀ ਸਵਾਲ ਖੜੇ ਕਰਨੇ, ਵੀ ਇਹਨਾਂ ਦਾ ਤੇ ਕੰਮ ਹੀ ਇਹ ਹੈ। ਸਮਝ ਗਏ ਨਾ ਬੇਨਤੀ ਨੂੰ? ਇਹ ਚਾਲਾਂ ਸਮਝੋ ਸਾਰੀਆਂ। ਅਸੀਂ ਬੋਲਣਾ ਨਹੀਂ ਚਾਹੁੰਦੇ ਸਟੇਜਾਂ ਤੇ, ਪਰ ਕਈ ਵਾਰ ਗਾਲਾਂ ਕੱਢ ਕੱਢ ਕੇ ਪ੍ਰਵੋਕ ਕਰਕੇ ਸਾਨੂੰ ਮਜਬੂਰ ਕੀਤਾ ਜਾ ਰਿਹਾ। ਤੋ ਇਹ ਜਿੰਨੇ ਮੋਰਚਿਆਂ ਵਾਲੇ ਨੇ, ਥੋੜਾ ਜਿਹਾ ਸੰਭਲ ਕੇ ਵਿਚਾਰੋ ਗੱਲਾਂ ਨੂੰ ਜਿੱਥੋਂ ਧਿਆਨ ਨਾਲ। ਮੰਨ ਲਓ ਏਦਾਂ ਦੀ ਗੱਲ ਹੈ, ਮੰਗਣ ਵਾਲਾ ਕੋਈ ਤੁਹਾਡੇ ਵਿਹੜੇ ਤੇ ਆ ਜਾਵੇ, ਤੁਸੀਂ ਉਹਨੂੰ ਕਹੋ ਬਾਬਾ ਜੀ ਆਏ ਨੇ ਆਪਣੇ ਬੱਚੇ ਨੂੰ ਕਹੋ, ਤੇ ਇੱਕ ਦਿਨ ਉਹ ਬੱਚਾ ਗੁਰਦੁਆਰੇ ਆਵੇ ਤੇ ਮੈਂ ਬਾਬਾ ਅਜੀਤ ਸਿੰਘ ਦੀ ਗੱਲ ਸੁਣਾਉਣ ਡਿਆ ਵਾਂ, ਬਾਬਾ ਜੁਝਾਰ ਸਿੰਘ ਦੀ ਗੱਲ ਸੁਣਾਉਣ ਡਿਆ ਵਾਂ, ਬੱਚਾ ਕਵੇ ਅੱਛਾ ਇਹ ਉਦਾਂ ਦੇ ਬਾਬੇ ਹੀ ਸੀ ਜਿੱਦਾਂ ਦੇ ਉਹ ਮੰਗਣ ਵਾਲੇ ਆਏ ਸੀ? ਉਹ ਨਹੀਂ, ਉਹਨਾਂ ਬਾਬਿਆਂ ਦੀਆਂ ਕਰਨੀਆਂ ਹੋਰ ਸੀ, ਇਹਨਾਂ ਬਾਬਿਆਂ ਦੀਆਂ ਕਰਨੀਆਂ ਹੋਰ ਨੇ। ਤੋ ਸਾਨੂੰ ਵੀ ਅਵੇਅਰ ਸਮਝੋ, ਸਿਆਣਪ ਵਰਤਿਓ, ਗੁਰੂ ਕਿਰਪਾ ਕਰੇ। ਬਾਬਾ ਜੀ ਨੇ ਕਿਹਾ ਹਮਰੀ ਜਾਤ ਪਾਤ ਸੱਚ ਨਾਓ, ਮੇਰੀ ਜਾਤ ਤੇ ਪਤ ਰੱਬ ਦਾ ਸੱਚਾ ਨਾਂ ਹੀ ਆ। ਕਰਮ ਧਰਮ ਸੰਜਮ ਸਤ ਭਾਉ, ਮੇਰਾ ਕਰਮ ਤੇ ਮੇਰਾ ਧਰਮ ਮੇਰਾ ਸੰਜਮ ਰੱਬ ਨਾਲ ਪ੍ਰੇਮ ਹੀ ਆ, ਹੋਰ ਕੋਈ ਨਹੀਂ ਹੈਗਾ। ਨਾਨਕ ਬਖਸ਼ੇ ਪੂਛ ਨਾ ਹੋਏ, ਦੂਜਾ ਮੇਟੈ ਏਕੋ ਸੋਏ। ਬਾਬਾ ਗੁਰੂ ਨਾਨਕ ਸਾਹਿਬ ਅਖੀਰਲੀ ਪੰਕਤੀ ਵਿੱਚ ਕਹਿੰਦੇ ਨੇ ਵੀ ਉਹਦੇ ਪਾਸੋਂ ਫਿਰ ਕੀਤੇ ਕਰਮਾਂ ਦਾ ਲੇਖਾ ਵੀ ਨਹੀਂ ਪੁੱਛਿਆ ਜਾਂਦਾ ਜਿਹਨੇ ਇੱਕ ਰੱਬ ਤੋਂ ਬਿਨਾਂ ਹੋਰ ਕਿਸੇ ਨੂੰ ਮੰਨਿਆ ਹੀ ਨਹੀਂ। ਅਸੀਂ ਸਾਡਾ ਲੇਖਾ ਹਿਸਾਬ ਕਿਤਾਬ ਤਾਂ ਹੋਵੇ ਜੇ ਅਸੀਂ ਇੱਕ ਤੋਂ ਬਿਨਾਂ ਦੂਜੇ ਨੂੰ ਮੰਨਦੇ। ਤੁਸੀਂ ਜ਼ਿੰਦਗੀ 'ਚ ਇੱਕ ਰੱਬ ਤੋਂ ਬਿਨਾਂ ਦੂਜੇ ਕਿਸੇ ਨੂੰ ਨਹੀਂ ਮੰਨਣਾ, ਤੁਹਾਡਾ ਲੇਖਾ ਹੀ ਕਿਸੇ ਨੇ ਨਹੀਂ ਪੁੱਛਣਾ। ਧਰਮ ਰਾਏ ਦਰ ਕਾਗਜ਼ ਫਾਰੇ, ਜਨ ਨਾਨਕ ਲੇਖਾ ਸਮਝ ਆ। ਤੇ ਜੇ ਤੁਸੀਂ ਦੂਜੇ ਤੀਜੇ ਫਲਾਨਾ ਬ੍ਰਹਮ ਗਿਆਨੀ ਉਹ ਸਾਧ ਉਹ ਬਾਬਾ ਆਹ ਬਾਬਾ, ਤੁਸੀਂ ਜੇ 70 ਬਾਬੇ ਹੀ ਮੰਨੀ ਬੈਠੇ ਹੋ ਜ਼ਿੰਦਗੀ 'ਚ, ਤੁਹਾਡਾ ਤੇ ਹਿਸਾਬ ਕਿਤਾਬ ਪੂਰਾ ਹੋਣਾ। ਤੋ ਗੁਰੂ ਕਿਰਪਾ ਕਰੇ, ਧੰਨਵਾਦ। ਆਓ ਅਗਲੇ ਸਮੇਂ ਲਈ ਸਤਿਕਾਰਯੋਗ ਗੁਰੂ ਘਰ ਕੇ ਰਾਗੀ ਸਿੰਘਾਂ ਨੂੰ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਰਮਨਦੀਪ ਸਿੰਘ ਜੀ ਤੇ ਉਹਨਾਂ ਦੇ ਜਥੇ ਦਾ, ਜਿਨ੍ਹਾਂ ਨੇ ਅਲਾਹੀ ਬਾਣੀ ਦੇ ਮਨੋਹਰ ਕੀਰਤਨ ਸਰਵਨ ਕਰਾਏ ਨੇ। ਸਤਿਗੁਰ ਕਿਰਪਾ ਕਰਨ ਜਥੇ ਨੂੰ ਚੜ੍ਹਦੀਆਂ ਕਲਾ ਬਖਸ਼ਣ। ਔਰ ਵੈਸੇ ਜਥੇ ਦੇ ਵਿੱਚ ਤਿੰਨੇ ਪ੍ਰਾਣੀ ਜਿਹੜੇ ਉਹ ਪਰਫੈਕਟ ਹੋਣੇ ਚਾਹੀਦੇ ਆ, ਕਿਉਂਕਿ ਕਿਸੇ ਵੇਲੇ ਵੀ ਜਥੇਦਾਰ ਨੂੰ ਕੋਈ ਕੰਮ ਪੈ ਸਕਦਾ ਅਤੇ ਜਿਹੜਾ ਸਾਈਡ 'ਤੇ ਆ ਉਹ ਸੇਵਾ ਕਰ ਸਕੇ। ਔਰ ਤਬਲੇ ਵਾਲਾ ਤਾਂ ਵੈਸੇ ਮਾਸਟਰ ਹੁੰਦਾ ਗੁਰੂ ਦੀ ਕਿਰਪਾ ਨਾਲ। ਸੋ ਇਹ ਬੱਚੇ ਕਾਫੀ ਸਮੇਂ ਤੋਂ ਸਾਡੇ ਪਾਸ ਨੇ ਔਰ ਬੜੀ ਕਿਰਪਾ ਔਰ ਬੜੀ ਸ਼ਰਧਾ ਭਾਵਨਾ ਅਤੇ ਪਿਆਰ ਦੇ ਨਾਲ ਸੇਵਾ ਨਿਭਾਉਂਦੇ ਨੇ। ਅੱਜ ਸਾਡੇ ਵੀਰ ਭਾਈ ਬਲਦੇਵ ਸਿੰਘ ਉਹਨਾਂ ਦੇ ਜਥੇ ਦੇ ਨਾਲ ਇਹ ਸੇਵਾ ਕਰਦੇ, ਜਿਹੜੇ ਤਬਲੇ 'ਤੇ ਨੇ ਇਹ ਵੀ ਅੱਜ ਆਏ ਨੇ, ਇਹਨਾਂ ਨੂੰ ਜੀ ਆਇਆਂ। ਸੋ ਆਉਣ ਵਾਲੇ ਸਮੇਂ ਆਪ ਸੰਗਤਾਂ ਦੀ ਸੇਵਾ ਕਰਨਗੇ। ਤੋ ਰਮਨਦੀਪ ਸਿੰਘ ਉਹਨਾਂ ਦਾ ਅਤੇ ਸਿਮਰਨ ਅਤੇ ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਗੁਰੂ ਕਿਰਪਾ ਕਰ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ। ਤੁਹਾਡਾ ਵੀ ਧੰਨਵਾਦ, ਤੁਸੀਂ ਬੈਠ ਕੇ ਸਰਵਣ ਕੀਤਾ ਅਤੇ ਨਾਲ ਨਾਲ ਕੋਸ਼ਿਸ਼ ਕਰਿਆ ਕਰੋ ਕਿ ਗੁਰਦੁਆਰੇ ਆ ਕੇ ਆਪਾਂ ਜ਼ਰੂਰ ਬੜਾ ਮਾਣ ਸਤਿਕਾਰ ਵੀ ਕਰੀਏ ਜਥਿਆਂ ਦਾ, ਬੈਠੀਏ ਵੀ, ਸੁਣੀਏ ਵੀ, ਕਿਉਂਕਿ ਇੱਥੇ ਆਪਾਂ ਸੁਣਨ ਵਾਸਤੇ ਆਉਂਦੇ ਹਾਂ। ਬਾਕੀ ਮਹਾਰਾਜ ਦੀ ਕਿਰਪਾ ਨਾਲ ਸਾਡੇ 'ਤੇ ਬੜੀ ਬਖਸ਼ਿਸ਼ ਹੈ ਕਿ ਗੁਰੂ ਘਰ ਵਿੱਚ ਆਣ ਕੇ ਸਾਨੂੰ ਆਪਣੇ ਪੇਟ ਦਾ ਖਿਆਲ, ਮਹਾਰਾਜ ਨੇ ਭੁੱਖ ਇੱਥੇ ਸਾਰੀਆਂ ਮਿਟਾ ਦੇਣੀਆਂ ਨੇ, ਸਰੀਰਕ ਭੁੱਖ ਵੀ ਆਤਮਿਕ ਭੁੱਖ ਵੀ ਮਾਲਕ ਬਖਸ਼ਿਸ਼ ਕਰਦਾ ਸਾਡੇ 'ਤੇ। ਔਰ ਬੜੀ ਕਿਰਪਾ ਗੁਰਮੋਂ ਪਿਆਰਿਓ, ਪਰ ਮੈਂ ਬੇਨਤੀ ਕਰਾਂ, ਇਹ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਇੱਕ ਨਾ ਜੋੜਿਆ ਸੀ, ਪਰ ਆਪਾਂ ਬਖਰੇਵੇਂ ਪਾ ਕੇ ਬਹੁਤ ਸਾਰਾ ਆਪਣੀ ਕੌਮ ਦਾ ਖੁਦ ਅਸੀਂ ਨੁਕਸਾਨ ਕਰ ਰਹੇ ਹਾਂ। ਆਪਾਂ ਨੂੰ ਬਹੁਤ ਸੋਚਣ ਦੀ ਲੋੜ ਆ। ਸਾਰੇ ਵੀਰਾਂ ਨੂੰ ਮੇਰੀ ਬੇਨਤੀ ਹੈ, ਭਾਈ ਕੋਈ ਫਾਇਦਾ ਨਹੀਂ ਇਹਨਾਂ ਗੱਲਾਂ 'ਚ, ਆਪਾਂ ਅੰਦਰ ਬਹਿ ਕੇ, ਕੋਲ ਬਹਿ, ਘਰ ਬਹਿ ਕੇ, ਗੁਰਦੁਆਰਿਆਂ 'ਚ ਬਹਿ ਕੇ ਆਪਾਂ ਆਪਣੇ ਜਿੰਨੇ ਵੀ ਕੋਈ ਵਖਰੇਵੇਂ ਨੇ ਜਾਂ ਕੋਈ ਸਾਡੇ 'ਚ ਦੁਬਦਾ ਹੈ ਉਹਨੂੰ ਆਪਾਂ ਬੈਠ ਕੇ ਦੂਰ ਕਰਨ ਦਾ ਯਤਨ ਕਰੀਏ। ਵੈਸੇ ਇੱਥੋਂ ਦੇ ਲੋਕ ਤਾਂ ਵੈਸੇ ਸਾਡੇ ਕੋਲ ਬਹੁਤ ਅੱਜ ਕੱਲ੍ਹ ਘਬਰਾਏ ਹੋਏ ਨੇ, ਔਰ ਖਿਮਾ ਕਰਨਾ ਥਾਂ ਥਾਂ 'ਤੇ ਜਦੋਂ ਅਸੀਂ ਆਪਣੀਆਂ ਵਾਇਰਲ ਹੁੰਦੀਆਂ ਸੋਸ਼ਲ ਮੀਡੀਆ 'ਚ ਦੇਖਦੇ ਹਾਂ ਕਿ ਹਰ ਥਾਂ 'ਤੇ ਸਿੱਖ ਕੁਛ ਕੋਈ ਕਰ ਰਿਹਾ, ਕੁਛ ਕੁਛ ਹੋ ਰਿਹਾ, ਇਹ ਆਪਾਂ ਰਸਤੇ ਬੰਦ ਕਰ ਰਹੇ ਹਾਂ, ਮੈਂ ਬੇਨਤੀ ਕਰਾਂ। ਔਰ ਵੈਸੇ ਅੱਧੇ ਕੁ ਤਾਂ ਹੋ ਹੀ ਚੁੱਕੇ ਨੇ, ਕਿਉਂਕਿ ਹੁਣ ਗਾਂਹ ਸਾਨੂੰ ਔਖੇ ਨੇ, ਪਰਮਿਟ ਲੈਣੇ ਵੀ, ਵੀਜ਼ੇ ਲੈਣੇ ਵੀ ਔਖੇ ਹੋ ਗਏ ਆ। ਤੁਹਾਡਾ ਆਉਣਾ ਜਾਣਾ ਵੀ ਪੰਜਾਬ ਦੇ ਵਿੱਚ, ਇੰਡੀਆ ਵਿੱਚ ਜਾਣਾ ਗੁਰਮੁਖ ਪਿਆਰੋ ਮੁਸ਼ਕਲ ਹੋ ਗਿਆ। ਵੈਸੇ ਤਾਂ ਸਾਡੇ 'ਤੇ ਬੜੀ ਕਿਰਪਾ, ਅਸੀਂ ਤਾਂ ਸਾਰੀ ਦੁਨੀਆ 'ਤੇ ਰਾਜ ਕਰਦੇ ਹਾਂ ਗੁਰਮੁਖ ਪਿਆਰੋ। ਮੈਂ ਬੇਨਤੀ ਕਰਾਂ, ਇੱਕ ਉਦਾਹਰਨ ਦੇ ਕੇ ਉਸ ਤੋਂ ਬਾਅਦ ਮੈਂ ਸਮਾਪਤੀ ਕਰੂੰਗਾ। ਬਜ਼ੁਰਗ ਬੈਠੇ ਨੇ, ਅੱਜ ਤੱਕ ਇਹ ਕਹਾਵਤ ਚੱਲਦੀ ਹੈ ਕਿ ਗੋਰਿਆਂ ਦੇ ਰਾਜ ਵਿੱਚ ਸੂਰਜ ਨਹੀਂ ਡੁੱਬਦਾ। ਉਹਦਾ ਕਾਰਨ ਕੀ ਸੀ ਕਿ ਸਾਰੀ ਦੇਸ਼ਾਂ ਦੇ ਵਿੱਚ ਗੋਰਿਆਂ ਦਾ ਰਾਜ ਸੀ। ਮੈਂ ਅਫਰੀਕਾ 'ਚੋਂ ਆਇਆ, ਉਹ 62 ਵਿੱਚ ਆਜ਼ਾਦ ਹੋਇਆ, 1947 'ਚ ਇੰਡੀਆ ਆਜ਼ਾਦ ਹੋਇਆ, ਇਹ ਕੈਨੇਡਾ ਵਿੱਚ ਵੀ ਉਹਨਾਂ ਦਾ ਰਾਜ ਹੈ, ਅਮੈਰੀਕਾ ਵਿੱਚ ਵੀ ਉਹਨਾਂ ਦਾ ਰਾਜ ਆ, ਪਾਕਿਸਤਾਨ, ਬਰਮਾ ਸਾਰੇ ਵਿੱਚੋਂ ਨਿਕਲੇ ਨੇ, ਬੰਗਲਾਦੇਸ਼, ਜਿੰਨੇ ਵੀ ਦੇਸ਼ ਸੀ ਸਾਰਿਆਂ 'ਤੇ ਗੋਰਿਆਂ ਦਾ ਰਾਜ ਸੀ। ਅਤੇ ਕਹਿੰਦੇ ਵੀ ਗੋਰਿਆਂ ਵਾਕਿਆ ਹੀ ਇੱਥੇ ਦਿਨ ਚੜ੍ਹਿਆ, ਇੰਡੀਆ 'ਚ ਰਾਤ ਪਈ ਆ, ਉਹ ਪਰਲਾ ਹਿੱਸਾ ਸਾਰਾ ਰਾਤ 'ਚ। ਅਤੇ ਹੁਣ ਮੈਂ ਕਈ ਵਾਰ ਬੇਨਤੀ ਕਰਦਾ, ਕਦੀ ਸੋਚ ਕੇ ਵੇਖਿਓ, ਗੁਰੂ ਗ੍ਰੰਥ ਅਤੇ ਗੁਰੂ ਪੰਥ ਦੇ ਸਾਜੋ ਪੰਥ ਦੇ ਵਿੱਚ ਵੀ ਕਦੀ ਸੂਰਜ ਨਹੀਂ ਡੁੱਬਦਾ। ਦੁਨੀਆਂ ਵਿੱਚ ਗੁਰਮੁਖ ਪਿਆਰਿਓ ਕੋਈ ਐਸਾ ਦੇਸ਼ ਨਹੀਂ, ਕੋਈ ਐਸਾ ਸ਼ਹਿਰ ਨਹੀਂ ਜਿੱਥੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਪੰਥ ਦਾ ਨਿਸ਼ਾਨ ਸਾਹਿਬ ਨਹੀਂ ਝੁਲ ਰਿਹਾ। ਤੁਸੀਂ ਅਰਬ ਦੇਸ਼ਾਂ ਵਿੱਚ ਵੀ, ਅਫਰੀਕਾ ਦੇ ਦੇਸ਼ਾਂ ਵਿੱਚ ਵੀ, ਔਰ ਕਿਤੇ ਯੂਪੀ 'ਚ ਚੱਲ ਜਾਓ ਅਤੇ ਹਰ ਪਿੰਡ ਦੇ ਨਗਰ ਦੇ ਵਿੱਚ ਇੱਕ ਨਿਸ਼ਾਨ ਸਾਹਿਬ ਝੁਲ ਰਿਹਾ। ਔਰ ਗਿਮਾ ਕਰਨਾ ਉਹਨਾਂ ਦੇ ਰਾਜ ਦੇ ਵਿੱਚ ਤਾਂ ਸ਼ਾਇਦ ਹੋ ਸਕਦਾ ਦੁਨੀਆਂ ਦੇ ਦੇਸ਼ਾਂ ਦੇ ਝੰਡੇ ਝੁੱਕ ਜਾਂਦੇ ਹੋਣਗੇ ਜਦੋਂ ਕੋਈ ਵੱਡਾ ਪ੍ਰੈਜੀਡੈਂਟ ਜਾਂ ਰਾਜ ਦੀ ਡੈਥ ਹੁੰਦੀ ਸੀ। ਪਰ ਗਿਮਾ ਕਰਨਾ ਖਾਲਸਾ ਪੰਥ ਦਾ ਨਿਸ਼ਾਨ ਸਾਹਿਬ, ਭਾਵੇਂ ਕੋਈ ਵੀ ਇਸ ਸੰਸਾਰ ਤੋਂ ਚਲੇ ਜਾਵੇ, ਦੁਨੀਆਂ 'ਤੇ ਸਾਰੀ 'ਤੇ ਰਾਜ ਕਰਨ ਵਾਲਾ ਵੀ ਚਲੇ ਜਾਵੇ, ਪਰ ਨਿਸ਼ਾਨ ਸਾਹਿਬ ਕਦੀ ਝੁੱਕਦਾ ਨਹੀਂ। ਆਖੋ ਸਤਨਾਮ, ਕਦੀ ਝੁੱਕਣਾ ਨਹੀਂ, ਹਮੇਸ਼ਾ ਬੁਲੰਦੀਆਂ 'ਚ ਰਹਿੰਦਾ। ਆਪਾਂ ਵੀ ਬੁਲੰਦੀਆਂ 'ਚ ਜਾਈਏ ਗੁਰਮੁਖ ਪਿਆਰੇ, ਕਿਉਂ ਆਪਾਂ ਆਪਣੇ ਆਪ ਨੂੰ ਝੁਕਾਈ ਜਾਂਦੇ ਹਾਂ। ਆਪਾਂ ਨੂੰ ਲੋੜ ਨਹੀਂ, ਵੀਰਾਂ ਨੂੰ ਬੇਨਤੀ ਆ, ਉਹ ਸੜਕਾਂ 'ਤੇ ਬਹਿਣਾ ਬੰਦ ਕਰ ਦਿਓ, ਕੋਈ ਫਾਇਦਾ ਨਹੀਂ ਜੇ। ਆਪਣਾ ਖਿਮਾ ਕਰਨਾ, ਆਪਣਾ ਖਿਲਵਾੜ ਅਸੀਂ ਆਪ ਹੀ ਕਰ ਰਹੇ ਹਾਂ। ਇੱਥੇ ਕਿਸੇ ਦਾ ਕੋਈ ਦੋਸ਼ ਨਹੀਂ, ਪਰ ਇੱਕ ਗੱਲ ਜ਼ਰੂਰ ਆ, ਆਹ ਸ਼ਬਦ ਜ਼ਰੂਰ ਪੜ੍ਹ ਲਿਓ ਕਿ ਦਾਦਾ ਦੋਸ਼ ਨਾ ਦੇ ਕਿਸੇ, ਦੋਸ਼ ਕਰਮਾਂ ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਦੋਸ਼ ਦੇਣ ਦੀ ਲੋੜ ਨਹੀਂ, ਸਾਡੀਆਂ ਆਪਣੀਆਂ ਗੁਰਮੁਖ ਪਿਆਰੋ ਕਮਜ਼ੋਰੀਆਂ ਜਿਹੜੀਆਂ ਨੇ ਨਾ, ਇਹ ਸਾਨੂੰ ਇਹਨਾਂ ਚੀਜ਼ਾਂ ਤੋਂ ਦੂਰ ਕਰ ਰਹੀਆਂ। ਆਉਣ ਵਾਲੀ ਜਨਰੇਸ਼ਨ ਬਾਰੇ ਸੋਚੋ, ਤੁਸੀਂ ਤਾਂ ਆ ਗਏ ਜੇ ਨਾ, ਹੋਰਨਾਂ ਨੇ ਵੀ ਆਉਣਾ। ਸਭ ਦਾ ਧੰਨਵਾਦ, ਮੇਰੀਆਂ ਭੁਲਾਨਾ ਚਤਾਰਨੀਆਂ, ਹੋ ਸਕਦਾ ਕਿਸੇ ਨੂੰ ਇਹ ਗੱਲਾਂ ਚੰਗੀਆਂ ਨਾ ਲੱਗੀਆਂ ਹੋਣ, ਮੈਂ ਉਹਨਾਂ ਤੋਂ ਖਿਮਾ ਦਾ ਜਾਚਕਾਂ, ਕਿਉਂਕਿ ਦਾਸ ਨੂੰ ਵੀ ਤੁਹਾਡੀ ਸੇਵਾ ਨਿਭਾਉਂਦਿਆਂ 36 ਸਾਲ ਹੋ ਗਏ ਇੱਥੇ, ਔਰ ਤੁਹਾਡੇ ਬਜ਼ੁਰਗਾਂ ਤੱਕ ਮੈਂ ਸੇਵਾ ਕੀਤੀ ਆ, ਅਤੇ ਖਿਮਾ ਕਰਨਾ ਆਉਣ ਵਾਲੇ ਸਮੇਂ 'ਚ ਮਾਲਕ ਕਿਰਪਾ ਕਰੇ, ਕਿਵੇਂ ਨਿਭਦੀ ਆ ਇਹ ਮਾਲਕ ਜਾਣਦਾ। ਸਭ ਦਾ ਧੰਨਵਾਦ। ਖੰਡ ਪਾਠ ਆਰੰਭ ਹੋ ਚੁੱਕੇ ਨੇ, 3 ਪਿੰਡ ਗੁਰਮੁਖ ਪਿਆਰਿਓ ਸਰ ਗਹੌਰ ਪਿੰਡ ਵੱਲੋਂ, ਅਤੇ ਦੂਸਰਾ ਛਾਪਾ ਪਿੰਡ, ਅਤੇ ਫਿਰ ਗੁਲਜ਼ਾਰ ਟਰਾਂਸਪੋਰਟ ਅਤੇ ਨਾਲ ਟ੍ਰਿਪਲ ਐਸ ਟਰਾਂਸਪੋਰਟ, ਅਤੇ ਇੱਕ ਸਪੀਡ ਜਿਹੜੀ ਹੈ ਉਹਨਾਂ ਵੱਲੋਂ, ਜਿਹਨਾਂ ਦੇ ਭੋਗ ਐਤਵਾਰ ਨੂੰ ਪੈਣਗੇ। ਪਰਿਵਾਰਾਂ ਨੂੰ ਬੇਨਤੀ, 3 ਦਿਨ ਦਰਸ਼ਨ ਦੇਣੇ, ਸੋ ਆਓ। ਸਮਾਂ 5 ਮਿੰਟ ਦਾ ਮੈਂ ਲਿਆ, ਕਿਉਂਕਿ ਮੇਰਾ ਦਿਲ ਵੀ ਕਰਦਾ ਕਿ ਤੁਹਾਡੇ ਨਾਲ ਗੱਲਾਂ ਕਰਾਂ, ਔਰ ਕੋਸ਼ਿਸ਼ ਕਰੋ ਕਿ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭ ਦਾ ਆਪਾਂ ਸਹਿਯੋਗ ਬਖਸ਼ੀਏ। ਤੁਹਾਡੇ ਸਹਿਯੋਗ ਦੇ ਨਾਲ ਹੀ ਦੂਜੀ ਬਿਲਡਿੰਗ ਬਣ ਰਹੀ ਆ, ਔਰ ਇਸ ਬਿਲਡਿੰਗ ਵਾਸਤੇ ਤੁਹਾਡੇ ਦੇ ਸੰਬੰਧ ਦੀ ਲੋੜ ਹੈ। ਆਓ ਸਰਵਣ ਕਰੀਏ ਭਾਈ ਸਾਹਿਬ ਭਾਈ ਵਰਿੰਦਰ ਸਿੰਘ ਵਾਰ ਦੇ ਢਾਡੀ ਜਥੇ ਪਾਸੋਂ ਢਾਡੀ ਵਾਰਾਂ ਇਤਿਹਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਵਾਹਿਗੁਰੂ ਵਾਹਿਗੁਰੂ। ਵੋ ਸੰਤੋਂ ਕੇ ਲੀਏ ਬਕਾ ਲੈ ਕੇ ਆਇਆ ਔਰ ਦੁਸ਼ਟੋਂ ਕੇ ਲੀਏ ਕਜ਼ਾ ਲੈ ਕੇ ਆਇਆ। ਵੋ ਸੰਤੋਂ ਕੇ ਲੀਏ ਬਕਾ ਲੈ ਕੇ ਆਇਆ, ਦੁਸ਼ਟੋਂ ਕੇ ਲੀਏ ਕਜ਼ਾ ਲੈ ਕੇ ਆਇਆ। ਵੋ ਭਕਤੀ ਕੋ ਮਹਿਫੂਜ਼ ਰੱਖਣੇ ਕੀ ਖਾਤਰ ਤੋ ਪੱਥਰ ਪੇ ਘਿਸ ਕੇ ਹਿਨਾ ਲੈ ਕੇ ਆਇਆ। ਵੋ ਦੁਖੀਓ ਕਾ ਦਿਲ ਮੇ ਦਰਦ ਲੈ ਕੇ ਆਇਆ, ਵੋ ਦੁਖੀਓ ਕਾ ਦਿਲ ਮੇ ਦਰਦ ਲੈ ਕੇ ਆਇਆ, ਦਰਦੋਂ ਕੀ ਦਾਤਾ ਦਵਾ ਲੈ ਕੇ ਆਇਆ। ਝੁਕ ਜਾਓ ਸਤਿਕਾਰ ਸੇ ਐ ਸੁਣਨੇ ਵਾਲੋ, ਖੁਦਾ ਕਾ ਸੰਦੇਸ਼ਾ ਖੁਦਾ ਲੈ ਕੇ ਆਇਆ। ਪਰਮ ਪੂਜੀ ਅਪਾਤ ਵਾਲੀਏ ਕੁਲ ਆਲਮ ਹਜ਼ੂਰੇ ਅਨਵਰ ਸ਼ਬਦ ਬ੍ਰਹਮ ਸਤਿਗੁਰੂ ਰਾਜਾਨ ਰਾਜ ਪਾਨਾਨ ਪਾਨ ਦੇ ਵਨ ਦੇਵ ਉਪਮਾ ਮਹਾਨ ਸਤਿਗੁਰੂ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਵਿੱਚ ਸਜੇ ਹੋਏ ਦੀਵਾਨ ਦੀਆਂ ਸਜੇ ਹੋਏ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਹਜ਼ੂਰੀ ਅੰਦਰ ਜੁੜਮਿਲ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਮਾਣਯੋਗ ਸਾਧ ਸੰਗਤ ਜੀ, ਆਓ ਵਡਭਾਗੇ ਹਾਂ ਜੋ ਸਮੇਂ ਵਿੱਚੋਂ ਸਮਾਂ ਕੱਢ ਸਤ ਸੰਗਤ ਵਿੱਚ ਆਪ ਜੀ ਹਾਜ਼ਰੀਆਂ ਭਰ ਰਹੇ ਹੋ, ਬਿਰਾਜਮਾਨ ਹੋ ਕੇ ਜੁੜਮਿਲ ਬੈਠੇ ਹੋ ਆਪ। ਜਥੇ ਤੋਂ ਪਹਿਲਾਂ ਆਪ ਜੀ ਨੇ ਸਤਿਕਾਰਯੋਗ ਗੁਰਦੁਆਰਾ ਸਾਹਿਬ ਦੇ ਕੀਰਤਨੀ ਸਿੰਘਾਂ ਪਾਸੋਂ ਹਰ ਜਸ ਕੀਰਤਨ ਸਰਵਣ ਕੀਤਾ ਹੈ। ਤੋ ਢਾਡੀ ਕਲਾ ਦੇ ਮਾਧਿਅਮ ਰਾਹੀਂ ਆਪ ਸੰਗਤਾਂ ਦੇ ਵਿੱਚ ਕੁਝ ਕਹਿ ਸਕੀਏ, ਕੁਝ ਆਖ ਸਕੀਏ, ਕੁਝ ਆਰੰਭ ਕਰ ਸਕੀਏ। ਆਓ ਉਹਦੀ ਆਰੰਭਤਾ ਕਰਨ ਤੋਂ ਪਹਿਲਾਂ ਇੱਕ ਵਾਰ ਆਪ ਜਿੰਨੇ ਵੀ ਗੁਰੂ ਸਵਾਰੇ ਜੁੜਮਿਲ ਬੈਠੇ ਹੋ ਮਨੋਬਿਰਤੀਆਂ ਨੂੰ ਇਕਾਗਰਤ ਕਰੀਏ, ਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦਾ ਧਰੀਏ ਧਿਆਨ, ਹਾਜ਼ਰੀਆਂ ਸਾਹਿਬਾਂ ਦੇ ਪਾਵਨ ਚਰਨਾਂ ਵਿੱਚ ਲਵਾਈਏ, ਅਦਬ ਵਿੱਚ ਆਈਏ, ਗੱਜ ਗਜਾਈਏ ਤੇ ਇੱਕ ਵਾਰ ਸਾਰੀ ਸੰਗਤ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਵਡਭਾਗੇ ਹਾਂ ਜੋ ਇੰਜ ਜੁੜਮਿਲ ਬੈਠਣ ਦਾ ਇਹ ਸੁਭਾਗ ਸਮਾਂ ਇਹ ਸੁਭਾਗੀਆਂ ਘੜੀਆਂ ਪ੍ਰਾਪਤ ਹੋ ਰਹੀਆਂ ਨੇ। ਅੱਜ ਤਿੰਨ ਸ੍ਰੀ ਆਖੰਡ ਪਾਠ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਚਰਨਾਂ ਚੋਂ ਵਰਸਾਈਆਂ ਸੰਗਤਾਂ ਵੱਲੋਂ ਆਰੰਭ ਕਰਵਾਏ ਗਏ ਹੈ, ਜਿਹਦੇ ਵਿੱਚੋਂ ਪਿੰਡ ਛਾਪਾ ਡਿਸਟ੍ਰਿਕਟ ਬਰਨਾਲਾ ਦੀ ਸੰਗਤ ਹੈ। ਹਰ ਸਾਲ ਇਹਨਾਂ ਪਰਿਵਾਰਾਂ ਵੱਲੋਂ ਇਹ ਆਖੰਡ ਪਾਠ ਸਾਹਿਬ ਦੀ ਸੇਵਾ ਹੁੰਦੀ ਹੈ। ਇਸੇ ਤਰ੍ਹਾਂ ਨਗਰ ਗਹੌਰ ਡਿਸਟ੍ਰਿਕਟ ਲੁਧਿਆਣਾ ਦੀ ਸੰਗਤ ਵੱਲੋਂ ਸ਼੍ਰੀ ਆਖੰਡ ਪਾਠ ਸਾਹਿਬ ਦੀ ਸੇਵਾ, ਦੂਜੇ ਸ਼੍ਰੀ ਆਖੰਡ ਪਾਠ ਸਾਹਿਬ ਦੀ ਸੇਵਾ ਹੋ ਰਹੀ ਹੈ। ਇਸੇ ਤਰ੍ਹਾਂ ਤੀਜਾ ਸ਼੍ਰੀ ਆਖੰਡ ਪਾਠ ਸਾਹਿਬ ਗੁਲਜ਼ਾਰ ਟਰਾਂਸਪੋਰਟ ਜੈੱਟ ਸਪੀਡ ਅਤੇ ਟ੍ਰਿਪਲ ਐੱਸ ਟਰਾਂਸਪੋਰਟ ਕੰਪਨੀ, ਇਹਨਾਂ ਕੰਪਨੀਆਂ ਵੱਲੋਂ ਸ਼੍ਰੀ ਆਖੰਡ ਪਾਠ ਸਾਹਿਬ ਦੀ ਸੇਵਾ ਹੋ ਰਹੀ ਹੈ। ਤਿੰਨ ਸ਼੍ਰੀ ਆਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਨੇ ਔਰ ਇਹ ਉਹ ਪਰਿਵਾਰ ਨੇ, ਇਹ ਉਹ ਸੰਗਤਾਂ ਨੇ ਜਿਹੜੀਆਂ ਹਰ ਸਾਲ ਗੁਰੂ ਚਰਨਾਂ ਦਾ ਉੱਠ ਆਸਰਾ ਤਕਾਉਂਦੀਆਂ ਨੇ। ਔਰ ਮੈਂ ਸਮਝਦਾ ਵੀ ਇੱਕ ਬਹੁਤ ਵਧੀਆ ਇੱਕ ਰੀਤ ਕਹਿ ਸਕਦੇ ਹਾਂ, ਇੱਕ ਚੰਗੀ ਰੀਤ ਹੈ, ਇੱਕ ਚੰਗੀ ਪ੍ਰਣਾਲੀ ਹੈ। ਵੈਸੇ ਤਾਂ ਦੌੜ ਭੱਜ ਭਰੀ ਜ਼ਿੰਦਗੀ ਇੱਥੇ, ਨਾ ਕਿਸੇ ਕੋਲ ਕਿਸੇ ਦੇ ਕੋਲ ਆਉਣ ਜਾਣ ਦਾ ਵਕਤ ਹੈ, ਮਿਲ ਬੈਠਣ ਦਾ ਵਕਤ ਨਹੀਂ। ਤੋ ਇਹ ਇੰਝ ਪਿੰਡਾਂ ਦੀਆਂ ਸੰਗਤਾਂ ਇਹ ਉਪਰਾਲਾ ਕਰਦੀਆਂ ਨੇ, ਯਤਨ ਕਰਦੀਆਂ ਨੇ। ਇਹ ਯਤਨ ਬੜੇ ਸ਼ਲਾਘਾਯੋਗ ਹੁੰਦੇ ਨੇ। ਦੋ ਪੱਖ ਨੇ, ਇੱਕ ਤਾਂ ਤਿੰਨ ਦਿਨ ਬੰਦਾ ਸਮਾਂ ਕੱਢਦਾ ਹੈ ਜਿੱਥੇ ਲੰਗਰ ਦੇ ਵਿੱਚ ਸੇਵਾ ਹੁੰਦੀ ਹੈ, ਚਲੋ ਕੁਝ ਸੱਜਣ ਦੀਵਾਨ ਵਿੱਚ ਹਾਜ਼ਰੀ ਭਰਦੇ ਨੇ, ਪਰ ਇਹ ਗੱਲ ਵੈਸੇ ਮੰਨਣੀ ਪਏਗੀ ਵੀ ਦੀਵਾਨ ਵਾਲੇ ਪਾਸੇ ਰੌਣਕ ਘੱਟ ਹੁੰਦੀ ਹੈ, ਲੰਗਰ ਵਾਲੇ ਪਾਸੇ ਰੌਣਕਾਂ ਜ਼ਿਆਦਾ ਹੁੰਦੀਆਂ ਨੇ। ਇਹ ਠੀਕ ਹੈ, ਆਪਾਂ ਸੇਵਾ ਵੀ ਜ਼ਰੂਰ ਕਰਨੀ ਹੈ, ਪਰ ਇਹ ਵੀ ਨਾਲ ਦੀ ਨਾਲ ਧਿਆਨ ਰੱਖਣਾ ਵੀ ਇਹ ਜਿੰਨੇ ਜਥੇ ਨੇ, ਭਾਵੇਂ ਕਥਾਵਾਚਕ ਸਾਹਿਬਾਨ ਨੇ ਚਾਹੇ ਕੀਰਤਨੀ ਜਥੇ ਨੇ, ਇਹ ਜੋ ਕੁਝ ਵੀ ਇਹ ਪ੍ਰੋਗਰਾਮ ਆਦਿ ਇੱਥੇ ਗੁਰਦੁਆਰਾ ਸਾਹਿਬ ਵਿੱਚ ਹੁੰਦੇ ਨੇ, ਸੰਗਤ ਵਾਸਤੇ ਹੀ ਹੁੰਦੇ ਹੈ। ਤੋ ਜ਼ਰੂਰ ਸਮੇਂ 'ਚੋਂ ਸਮਾਂ ਕੱਟ ਕੇ ਦਰਬਾਰ ਵਿੱਚ ਵੀ ਹਾਜ਼ਰੀ ਭਰੀ ਜਾਏ। ਤੋ ਤਿੰਨੇ ਦਿਨ ਗੁਰੂ ਸਵਾਰਿਆਂ ਵੱਲੋਂ ਆਈਆਂ ਹੋਈਆਂ ਸੰਗਤਾਂ ਦੀਆਂ ਸੇਵਾਵਾਂ ਗੁਰੂ ਕੇ ਲੰਗਰਾਂ ਦੁਆਰਾ ਹੋਣੀਆਂ ਨੇ। ਜੁੜਮਿਲ ਬੈਠਣ ਦਾ ਬੜਾ ਵਧੀਆ ਇੱਕ ਸਬੱਬ ਹੈ ਔਰ ਇਹ ਬੜਾ ਸ਼ਲਾਘਾਯੋਗ ਉਪਰਾਲਾ ਹੈ। ਤੋ ਸ਼੍ਰੀ ਆਖੰਡ ਪਾਠ ਸਾਹਿਬ ਆਰੰਭ ਨੇ, ਗੁਰਬਾਣੀ ਦੇ ਪ੍ਰਵਾਹ ਚੱਲ ਰਹੇ ਹੈ। ਕੱਲ੍ਹ ਰੋਜ਼ ਤੋਂ ਆਪਾਂ ਇਤਿਹਾਸ ਦਾ ਇੱਕ ਚੈਪਟਰ ਵਿਚਾਰ ਰਹੇ ਸਾਂ, ਇਤਿਹਾਸ ਦਾ ਇੱਕ ਪੰਨਾ ਆਪਾਂ ਪੜ੍ਹ ਰਹੇ ਸਾਂ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਭਾਈ ਮਰਦਾਨੇ ਨੂੰ ਨਾਲ ਲੈ ਕੇ
ਤੁਰੇ ਹੋਏ ਨੇ, ਦੇਸ਼ਾਂ ਦੇਸ਼ਾਂਤਰਾਂ ਦਾ ਭ੍ਰਮਣ ਕਰ ਰਹੇ ਨੇ, ਰਟਨ ਕਰਦਿਆਂ ਹੋਇਆਂ ਉਹ ਕਈਆਂ ਥਾਵਾਂ ਤੇ ਰੁਕਦੇ ਨੇ, ਕਈ ਵਿਗੜਿਆਂ ਹੋਇਆਂ ਨੂੰ ਸਿੱਧੇ ਰਾਹ ਪਾਉਂਦੇ ਨੇ। ਬਹੁਤ ਸਾਰੇ ਐਸੇ ਜਿਹੜੇ ਸਮਾਜ ਵੱਲੋਂ ਦੁਰਕਾਰੇ ਗਏ ਨੇ, ਹੈ ਨਾ ਬਾਬੇ ਦੀ ਨਿਗਾਹ ਵਿੱਚ ਕੀਮਤੀ ਹੀਰੇ, ਉਹਨਾਂ ਨੂੰ ਸਮਾਜ ਦੇ ਸਾਹਮਣੇ ਉਜਾਗਰ ਕਰਦੇ ਨੇ। ਤੋ ਇਸ ਤਰ੍ਹਾਂ ਤਲੰਬੇ ਪਿੰਡ ਵਿੱਚ ਮੇਰੇ ਗੁਰਦੇਵ ਸੱਚੇ ਪਾਤਸ਼ਾਹ ਪਹੁੰਚੇ ਹੋਏ ਆ। ਤਲੰਬੇ ਦਾ ਰਹਿਣ ਵਾਲਾ, ਤਲੰਬੇ ਦੇ ਰਹਿਣ ਵਾਲੇ ਲੋਕਾਂ ਨੇ ਜਿੱਥੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੂੰ ਬੜੀ ਖੁਸ਼ੀ ਨਾਲ ਖੁਸ਼ਾਮਦੀਦ ਆਖਿਆ, ਗੁਰਬਾਣੀ ਕੀਰਤਨ ਉਹਨਾਂ ਨੇ ਸੁਣਿਆ, ਬੜਾ ਆਨੰਦ ਉਹਨਾਂ ਨੂੰ ਬਣਿਆ। ਔਰ ਉਹਨਾਂ ਦਾ ਜਿਹੜਾ ਪਿੰਡ ਦਾ ਮੋਹਤਬਰ ਬੰਦਾ ਸੀ, ਉਹ ਮੁਖੀ ਬੰਦਾ ਸੀ, ਤੇ ਲੋਕ ਉਹਨੂੰ ਸੱਜਣ ਸ਼ੇਖ ਸੱਜਣਾ ਦੇ ਸਨ। ਜਦੋਂ ਆਪਾਂ ਜਨਮ ਸਾਖੀਆਂ ਪੜ੍ਹਦੇ ਹਾਂ, ਜਨਮ ਸਾਖੀਆਂ ਦੇ ਵਿੱਚ ਉਹਦਾ ਨਾਮ ਸੱਜਣ ਠੱਗ ਕਰਕੇ ਆਉਂਦਾ, ਪਰ ਹੈ ਉਹ ਅਸਲ 'ਚ ਪਿੰਡ ਦਾ ਮੋਹਤਬਰ ਬੰਦਾ ਸੀ। ਤੁਸੀਂ ਵੇਖੋ ਅੱਜ ਵੀ ਨਾ, ਇਹ ਗੱਲ ਕਿਤੇ ਨਾ ਕਿਤੇ ਮੰਨਣੀ ਪਊਗੀ, ਸਾਰੇ ਤਾਂ ਨਹੀਂ, ਪਰ ਜਦੋਂ ਆਪਾਂ ਆਪਣੇ ਆਸੇ ਪਾਸੇ ਸਮਾਜ ਵਿੱਚ ਵਾਪਰਦਾ ਵਰਤਾਰਾ ਵੇਖਦੇ ਹਾਂ, ਰਾਜਨੀਤੀ ਦਾ ਮੰਦੜਾ ਹਾਲ ਵੇਖਦੇ ਹਾਂ, ਵੈਸੇ ਤਾਂ ਚਲੋ ਰਾਜਨੀਤੀ ਦਾ ਪੱਖ ਜਿਹੜਾ ਉਹ ਹਰ ਥਾਂ 'ਤੇ ਬੇਈਮਾਨ ਹੈ, ਖਿਮਾ ਕਰ ਦਿਓ ਮੈਨੂੰ, ਪਰ ਜਿੱਥੋਂ ਆਪਾਂ ਉੱਠ ਕੇ ਆਏ ਹਾਂ, ਜਦੋਂ ਆਪਾਂ ਪੰਜਾਬ ਦੀ ਇਸ ਵੇਲੇ ਪੋਲੀਟਿਕਸ ਜਾਂ ਇੰਡੀਆ ਦੀ ਪੋਲੀਟਿਕਸ ਆਪਾਂ ਦੇਖਦੇ ਹਾਂ, ਪੰਜਾਬ ਦੀ ਰਾਜਨੀਤੀ ਵੇਖਦੇ ਹਾਂ, ਤੇ ਰਾਜਨੀਤੀ ਦਾ ਪਸਾਰਾ ਭਾਵੇਂ ਉੱਪਰ ਤੋਂ ਲੈ ਕੇ ਥੱਲੇ ਤੱਕ ਜਿੱਥੇ ਮਰਜ਼ੀ ਦੇਖ ਲਓ, ਹਰ ਪਾਸੇ ਜਿਹੜੀ ਇਨਸਾਨੀਅਤ ਹੈ ਉਹ ਅਧੋਗਤੀ ਦਾ ਸ਼ਿਕਾਰ ਹੈ। ਪਿੰਡਾਂ ਵਿੱਚ ਬਹੁਤਾਤ ਬੰਦੇ, ਪਹਿਲਾ ਸਮਾਂ ਜਦੋਂ ਆਪਾਂ ਵੇਖਦੇ ਹਾਂ, ਸਿਆਣਾ ਬੰਦਾ ਪਿੰਡ ਦਾ ਹੋਣਾ, ਕੋਈ ਸੂਝਵਾਨ ਬੰਦਾ ਪਿੰਡ ਦਾ ਹੋਣਾ, ਲੋਕਾਂ ਨੇ ਉਹਨੂੰ ਪਿੰਡ ਦਾ ਸਰਪੰਚ ਚੁਣਨਾ, ਤੇ ਪੰਚਾਇਤ ਨੇ ਇਕੱਠਿਆਂ ਹੋ ਕੇ ਜਿਸ ਬੰਦੇ ਨੂੰ ਜਿਸ ਕਾਰਜ ਵਾਸਤੇ ਕਹਿ ਦੇਣਾ, ਲੋਕੀ ਪੰਚਾਇਤ ਦੇ ਹੁਕਮ ਨੂੰ ਰੱਬ ਦਾ ਹੁਕਮ ਮੰਨਦੇ ਸੀ। ਪਰ ਅੱਜ ਖੇਡਾਂ ਸਾਰੀਆਂ ਉਲਟੀਆਂ ਹੋ ਗਈਆਂ। ਅੱਜ ਮਸਲਾ ਇਹ ਆ ਕਿ ਸਰਪੰਚੀ ਉਸ ਬੰਦੇ ਕੋਲ ਜਾਂਦੀ ਹੈ ਜਿਹਦੀ ਜੇਬ 'ਚ 4 ਛਿੱਲੜ ਨੇ, ਤੇ ਸਰਪੰਚੀ ਦੀਆਂ ਇਲੈਕਸ਼ਨਾਂ ਤੋਂ ਪਹਿਲਾਂ 10-10, 15-15 ਦਿਨ ਪਹਿਲਾਂ ਫਿਰ ਉੱਥੇ ਇੱਕ ਪਾਸੇ ਬੋਤਲਾਂ ਖੁੱਲਦੀਆਂ ਨੇ, ਕਈ ਕੁਝ ਚੱਲਦਾ, ਆਪਾਂ ਜਾਣਦੇ ਹਾਂ ਸਾਰਾ ਕੁਝ। ਹੁਣ ਜਦੋਂ ਇਸ ਤਰੀਕੇ ਦੇ ਨਾਲ ਚੋਣ ਹੋਏਗੀ, ਪੈਸਾ ਖਰਚ ਕੇ ਜਿਹੜਾ ਆਦਮੀ ਸਰਪੰਚ ਬਣੇਗਾ, ਉਹ ਕਿਉਂ ਪਿੰਡ ਦੀ ਭਲਾਈ ਵਾਸਤੇ ਸੋਚੇਗਾ? ਤੇ ਇਸੇ ਤਰ੍ਹਾਂ ਹੀ ਇਹਦੋ ਗਤੀ ਸਮਾਜ ਦੇ ਹੇਠਲੇ ਪਾਸੇ ਤੋਂ ਤੁਰਦੀ ਤਾਂ ਉਤਾਣ ਵਾਲੇ ਪਾਸੇ ਜਾਂਦੀ ਹੈ। ਫਿਰ ਇਲੈਕਸ਼ਨਾਂ, ਚਾਹੇ MLA ਦੀਆਂ ਇਲੈਕਸ਼ਨਸ ਹੋਣ, ਚਾਹੇ MP ਇਲੈਕਸ਼ਨ ਹੋਣ, ਚਾਹੇ ਬਲਾਕ ਸਮਿਤੀ ਦੀਆਂ ਹੋਣ, ਤੋ ਇਸ ਕਰਕੇ ਸਮਾਜ ਵਿੱਚ ਹਰ ਪਾਸੇ ਸਮਾਜ ਅਧੋਗਤੀ ਦਾ ਸ਼ਿਕਾਰ ਹੋ ਰਿਹਾ। ਤੋ ਅੱਜ ਵੀ ਬਹੁਤਾਤ ਪਿੰਡਾਂ ਵਿੱਚ ਚੌਧਰੀ ਜਿਹੜੇ ਬੰਦੇ ਨੇ ਉਹੀ ਹੁੰਦੇ ਨੇ ਜਿਹਨਾਂ ਦੀ ਸਰਕਾਰੀ ਦਰਬਾਰੇ ਪਹੁੰਚ ਹੋਵੇ, ਤੇ ਆਮ ਤੌਰ 'ਤੇ ਫਿਰ ਉਹ ਆਮ ਜਨਤਾ ਉਹਨਾਂ ਦੇ ਹੱਥੋਂ ਲੁੱਟੀਂਦੀ ਹੈ। ਆਪਾਂ ਗੱਲ ਕਰ ਰਹੇ ਸਾਂ ਸੱਜਣ ਠੱਗ ਦੀ। ਲੋਕਾਂ ਦੀ ਨਿਗਾਹ ਵਿੱਚ ਉਹ ਇੱਕ ਬੜਾ ਸਤਿਕਾਰਤ ਪਰਸਨ ਨੇ, ਬੜਾ ਸਤਿਕਾਰਯੋਗ, ਬੜੀ ਸਤਿਕਾਰਯੋਗ ਹਸਤੀ ਹੈ ਉਹ। ਲੋਕੀ ਕਹਿੰਦੇ ਸਨ ਬੜਾ ਦਾਨੀ ਬੰਦਾ ਹੈ, ਬੜਾ ਪੁੰਨਦਾਨ ਕਰਦਾ ਹੈ, ਮੰਦਰ ਇਹਨੇ ਬਣਾਏ ਹੈ, ਮਸਜਿਦ ਇਹਨੇ ਬਣਵਾਈ ਹੈ। ਤੋ ਇਸ ਤਰੀਕੇ ਨਾਲ ਉਹਦਾ ਚੰਗਾ ਪਸਾਰਾ ਜਿਹੜਾ ਸੀ ਉਸ ਇਲਾਕੇ ਦੇ ਵਿੱਚ ਉਹਦੀ ਪਹੁੰਚ ਚੰਗੀ ਸੀ। ਤੋ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਭਾਈ ਮਰਦਾਨੇ ਨੂੰ ਨਾਲ ਲੈ ਕੇ ਪਹੁੰਚੇ ਹੋਏ ਨੇ, ਬਈ ਬੜਾ ਆਓ ਭਗਤ ਉਹਨੇ ਗੁਰੂ ਨਾਨਕ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦਾ ਕੀਤਾ। ਹਜ਼ੂਰ ਸੱਚੇ ਪਾਤਸ਼ਾਹ ਦੇ ਚਿਹਰੇ ਦੇ ਜਲਾਲ ਨੂੰ ਵੇਖਦਿਆਂ ਹੋਇਆ, ਖੱਤਰੀ ਕੁਲ ਖਾਨਦਾਨ ਵਿੱਚ ਪੈਦਾ ਹੋਏ ਸੀ ਹਜ਼ੂਰ, ਅਮੀਰ ਪਰਿਵਾਰ ਦੇ ਫਰਜ਼ੰਦ ਸਨ। ਔਰ ਦੂਜਾ ਪੱਖ ਇਹ ਸੀ, ਬੰਦਗੀ ਦਾ ਪੱਖ ਵੀ ਆਪਾਂ ਮੰਨ ਸਕਦੇ ਹਾਂ, ਚਿਹਰੇ ਦਾ ਤੇਜ ਤਪ ਦੇਖ ਕੇ ਸਾਹਿਬ ਸੱਚੇ ਪਾਤਸ਼ਾਹ ਦਾ। ਔਰ ਠੱਗਾਂ ਨੂੰ ਇਹ ਗੱਲ ਸਮਝਦਿਆਂ ਦੇਰ ਨਾ ਲੱਗੀ ਵੀ ਇਹ ਜਿਹੜੇ ਦੋ ਬੰਦੇ ਆਏ ਨੇ, ਇੱਕ ਤੇ ਨੌਕਰ ਹੋਏਗਾ, ਤੇ ਜਿਹੜਾ ਮੇਨ ਬੰਦਾ ਗੁਰੂ ਨਾਨਕ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਵੱਲ ਵੇਖ ਕੇ ਉਹ ਸੋਚਦੇ ਸਨ ਕਿ ਇਹ ਬੰਦਾ ਜ਼ਰੂਰ ਕੋਈ ਮੋਟੀ ਸਾਮੀ ਹੋਏਗੀ। ਦਰਅਸਲ ਨਾ ਜਦੋਂ ਆਪਾਂ ਪੁਰਾਤਨ ਇਤਿਹਾਸ ਨੂੰ ਪੜ੍ਹਦੇ ਹਾਂ, ਜਿੰਨੇ ਵਪਾਰੀ ਲੋਕ, ਜੌਹਰੀ ਲੋਕ, ਦੂਰ ਦਰਾਜ ਜਿਨ੍ਹਾਂ ਦਾ ਵਪਾਰ ਆਦਿਕ ਚੱਲਦਾ, ਜ਼ਿਆਦਾਤਰ ਤਾਂ ਲੋਕ ਜਾਂਦੇ ਸਨ ਵਣਜਾਰਿਆਂ ਦੇ ਰੂਪ ਦੇ ਵਿੱਚ, ਕਾਫਲਿਆਂ ਦੇ ਰੂਪ ਦੇ ਵਿੱਚ। ਪਰ ਜੇ ਕਿਸੇ ਕਈ ਵਾਰੀ ਵਪਾਰੀਆਂ ਨੇ ਆਉਣਾ ਜਾਣਾ ਦੇਸ਼ਾਂ ਦੇਸ਼ਾਂਤਰਾਂ ਦਾ ਰਟਨ ਕਰਨਾ, ਉਹ ਫਕੀਰੀ ਲਿਬਾਸ ਦੇ ਵਿੱਚ ਕਰਿਆ ਕਰਦੇ ਸੀ ਤਾਂ ਕਿ ਲੁੱਟੇ ਜਾਣ ਦਾ ਡਰ ਨਾ ਬਣਿਆ ਰਹੇ। ਸਤਿਗੁਰੂ ਗੁਰੂ ਨਾਨਕ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦਾ ਉਤਾਰਾ ਇੱਕ ਚੰਗੀ ਸਬਾਤ ਵਿੱਚ ਹੁੰਦਾ, ਛਕਣ ਵਾਸਤੇ ਭਾਂਤ ਭਾਂਤ ਦੇ ਪਦਾਰਥ, ਵਨਗੀ ਵਨਗੀ ਦੇ ਪਦਾਰਥ ਗੁਰੂ ਨਾਨਕ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਲਿਆਂਦੇ ਜਾਂਦੇ ਨੇ। ਵਿਚਾਰ ਆਪਾਂ ਕੱਲ ਕਰ ਰਹੇ ਸਾਂ ਵੀ ਭਾਈ ਮਰਦਾਨਾ ਇਸ ਸੇਵਾ ਨੂੰ ਵੇਖ ਕੇ ਬਹੁਤ ਖੁਸ਼ ਹੋਇਆ, ਕਹਿੰਦਾ ਮਹਾਰਾਜ ਐਡੇ ਚੰਗੇ, ਐਡੇ ਸਿਆਣੇ, ਐਡੇ ਭਲੇ ਮਾਨਸ ਲੋਕ, ਤੇ ਇੰਨੀ ਸੇਵਾ, ਸੇਵਾ ਦਾ ਪੱਖ ਇੰਨਾ ਤਕੜਾ ਇਹਨਾਂ ਦਾ, ਵੇਖੋ ਭੱਜੇ ਹੀ ਫਿਰਦੇ ਨੇ ਖੁਸ਼ੀ ਦੇ ਵਿੱਚ।
ਗੁਰੂ ਨਾਨਕ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਭਾਈ ਮਰਦਾਨੇ ਦੀਆਂ ਗੱਲਾਂ ਨੂੰ ਸੁਣ ਕੇ ਨਿੰਮਾ ਨਿੰਮਾ ਮੁਸਕਰਾਉਂਦੇ ਰਹੇ ਤੇ ਆਸ ਪਾਸ ਦੇ ਹਾਲਾਤ ਵੇਖਦੇ ਰਹੇ। ਭਾਈ ਮਰਦਾਨਾ ਜਦੋਂ ਆਪਣੀ ਗੱਲ ਕਹਿ ਥੱਕਿਆ ਨਾ, ਕਹਿਣ ਲੱਗਾ ਮਹਾਰਾਜ ਵੇਖੋ ਮੈਂ ਬੇਨਤੀ ਤੁਹਾਡੇ ਚਰਨਾਂ 'ਚ ਕਰਨੀ ਆ ਵੀ ਆਪਾਂ ਸੈਦਪੁਰ ਐਮਨਾਬਾਦ ਰੁਕੇ ਸਾਂ, ਐਮਨਾਬਾਦ ਤੋਂ ਜਦੋਂ ਤੋਂ ਆਪਾਂ ਤੁਰੇ ਹਾਂ ਕਿੰਨਾ ਪੰਧ ਆਪਾਂ ਕਰ ਲਿਆ, ਆਪਾਂ ਕਿਤੇ ਵੀ ਦੋ ਦਿਨ ਆਰਾਮ ਨਹੀਂ ਕੀਤਾ, ਤੇ ਜੇ ਤੁਸੀਂ ਮੇਰੀ ਬੇਨਤੀ ਮੰਨੋ, ਇਹ ਬੰਦੇ ਚੰਗੇ ਸੇਵਾਦਾਰ ਸਿਆਣੇ ਲੱਗਦੇ ਨੇ, ਆਪਾਂ ਚਾਰ ਕੁ ਦਿਨ ਇੱਥੇ ਰੁਕੀਏ ਤੇ ਰਾਹ ਦੀ ਇੱਕ ਵਾਰੀ ਥਕਾਵਟ ਸਾਰੀ ਲੈ ਜਾਏਗੀ, ਫਿਰ ਜਿਵੇਂ ਤੁਸੀਂ ਕਹੋ, ਆਖਰ ਤੁਹਾਡਾ ਰਬਾਬੀ ਆ, ਤੁਹਾਡੇ ਹੁਕਮ ਤੋਂ ਨਾਬਰ ਤੇ ਨਹੀਂ ਹੋ ਸਕਦਾ, ਜਿਵੇਂ ਤੁਸੀਂ ਕਹੋ ਤੁਹਾਡੇ ਨਾਲ ਚੱਲਣ ਵਾਸਤੇ ਰਜ਼ਾਮੰਦ ਹੋਵਾਂਗਾ। ਗੁਰਦੇਵ ਸੱਚੇ ਪਾਤਸ਼ਾਹ ਹੱਸ ਰਹੇ ਸਨ। ਗੁਰੂ ਨਾਨਕ ਪਾਤਸ਼ਾਹ ਦਾ ਹਾਸਾ ਭਾਈ ਮਰਦਾਨਾ ਜੀ ਦੇ ਸਮਝ ਨਹੀਂ ਸੀ ਆ ਰਿਹਾ ਵੀ ਆਖਰ ਮਹਾਰਾਜ ਕੀ ਰਮਜੀ ਹਾਸਾ ਹੱਸ ਰਹੇ ਨੇ। ਪਾਤਸ਼ਾਹ ਕਹਿਣ ਲੱਗੇ ਮਰਦਾਨਿਆਂ, ਇਹਨਾਂ ਦੀ ਇਹ ਬਾਹਰੀ ਲਿਸ਼ਕ ਪੋਚ ਉੱਤੇ ਖੁਸ਼ ਨਾ ਹੋ। ਇਹ ਜਿਹੜੇ ਦੌੜੇ ਫਿਰਦੇ ਨੇ ਨਾ, ਕੋਈ ਤੈਨੂੰ ਦੁੱਧ ਪੁੱਛਦਾ, ਕੋਈ ਤੈਨੂੰ ਪਾਣੀ ਪੁੱਛਦਾ, ਕੋਈ ਤੈਨੂੰ ਮੇਵੇ ਪੁੱਛਦਾ, ਇਹ ਜਿੰਨੇ ਬੰਦੇ ਨੇ, ਇਹ ਜੋ ਤੂੰ ਵੇਖ ਰਿਹਾ, ਇਹਨਾਂ ਦੇ ਚਿੱਟੇ ਕੱਪੜੇ, ਇਹਨਾਂ ਦਾ, ਇਹਨਾਂ ਦੀ ਆਓ ਭਗਤ ਕਰਨ ਦਾ ਢੰਗ, ਇਹਨਾਂ ਦਾ ਸਲੀਕਾ, ਇਹ ਸੱਚਾਈ ਨਹੀਂ ਹੈ। ਪਾਤਸ਼ਾਹ ਫਿਰ ਕੀ ਹੈ, ਕਈ ਵਾਰੀ ਭਾਈ ਮਰਦਾਨਾ ਹੈਰਾਨ ਹੁੰਦਾ, ਮਹਾਰਾਜ ਤੁਸੀਂ ਕਮਾਲ ਦੀਆਂ ਗੱਲਾਂ ਕਰਦੇ ਹੋ, ਇੰਨੇ ਬੰਦੇ ਸੇਵਾ ਭਾਵਨਾ ਵਾਲੇ ਬੰਦੇ ਨੇ ਤੇ ਤੁਸੀਂ ਆਉਂਦੇ ਹੋ ਵੀ ਇਹਨਾਂ ਦੀ ਅਸਲੀਅਤ ਨਹੀਂ। ਮਹਾਰਾਜ ਕਹਿਣ ਲੱਗੇ ਇਹਨਾਂ ਦੀ ਅਸਲੀਅਤ ਕੁਝ ਹੋਰ ਹੈ। ਹਜ਼ੂਰ ਪਾਤਸ਼ਾਹ ਕਹਿਣ ਲੱਗੇ ਮਰਦਾਨਾ, ਇਹ ਜਿੰਨੇ ਬੰਦੇ ਫਿਰਦੇ ਨੇ, ਦਿਨੇ ਇਹਨਾਂ ਦੇ ਹੱਥਾਂ ਵਿੱਚ ਦੁੱਧ ਤੇ ਪਾਣੀ ਦੇ ਗਲਾਸ ਹੁੰਦੇ ਨੇ ਤੇ ਰਾਤ ਨੂੰ ਇਹਨਾਂ ਦੇ ਹੱਥਾਂ ਵਿੱਚ ਤਿੱਖੇ ਛੁਰੇ ਹੁੰਦੇ ਆ। ਦਰਅਸਲ ਨਾ ਸੱਜਣ ਨੇ ਜਿੱਥੇ ਪਿੰਡ ਦੇ ਬਾਹਰ ਬਾਹਰ ਇੱਕ ਸਰਾਂ ਬਣਾਈ ਹੋਈ ਸੀ ਆਉਣ ਜਾਣ ਵਾਲੇ ਮੁਸਾਫਰਾਂ ਵਾਸਤੇ, ਮੁਸਾਫਰ ਆਉਂਦੇ ਜਾਂਦੇ ਰਾਤ ਵਿਚਾਰੇ ਉਹਦੀ ਸਰਾਂ ਵਿੱਚ ਰੁਕਦੇ, ਜੇ ਤੇ ਕੋਈ ਇੱਕਾ ਦੁੱਕਾ ਕੋਈ ਮਹਾਤੜ ਬੰਦਾ ਹੁੰਦਾ ਉਹਦੇ ਕੋਲ ਜਿੰਨਾ ਕੋਈ ਧਨ ਦੌਲਤ ਮਾੜੀ ਮੋਟ ਹੁੰਦੀ ਉਹ ਖੋਹ ਲੈਂਦੇ, ਚਪੇੜਾਂ ਮਾਰ ਕੇ ਤੇ ਦੜਾ ਛੱਡਦੇ, ਭਜਾ ਦਿੰਦੇ। ਜੇ ਕੋਈ ਤਕੜਾ ਵਪਾਰੀ ਆ ਜਾਂਦਾ, ਅਗਲਾ ਜੇ ਸਿੱਧੇ ਹੱਥੀਂ ਪੈਸੇ ਦੇਣ ਵਾਸਤੇ ਰਜ਼ਾਮੰਦ ਨਾ ਹੁੰਦਾ ਤੇ ਫਿਰ ਉਹਨੂੰ ਕਤਲ ਕਰਨ ਲੱਗਿਆਂ ਵੀ ਦੇਰ ਨਹੀਂ ਸੀ ਲਾਉਂਦੇ। ਸਰਾਂ ਦੇ ਵਿੱਚ ਹੀ ਨਾ ਪਿਛਲੇ ਪਾਸੇ ਇਹਨਾਂ ਨੇ ਇੱਕ ਖੂਹ ਪੁੱਟਿਆ ਹੋਇਆ ਸੀ, ਲਾਸ਼ਾਂ ਉਸ ਖੂਹ ਵਿੱਚ ਖੁਰਦ ਬੁਰਦ ਕਰਦਿਆਂ ਕਰਦੇ ਸੀ, ਕਿਸੇ ਨੂੰ ਪਤਾ ਹੀ ਨਹੀਂ ਸੀ ਲੱਗਦਾ ਵੀ ਅੰਦਰ ਕੀ ਕਹਾਣੀ ਚੱਲ ਰਹੀ ਹੈ। ਲੋਕੀ ਤੇ ਸਿਰਫ ਉਹਦਾ ਬਾਹਰੀ ਵਿਖਾਵਾ ਦੇ ਕੇ ਹੀ ਖੁਸ਼ ਹੁੰਦੇ ਸਨ ਤੇ ਉਹਨੂੰ ਬੜਾ ਧਰਮੀ ਸਮਝਦੇ ਸਨ। ਪਾਤਸ਼ਾਹ ਕਹਿਣ ਲੱਗੇ ਮਰਦਾਨਾ, ਇਹਨਾਂ ਦੀ ਸੱਚਾਈ ਇਹ ਆ ਵੀ ਇਹ ਬੰਦੇ ਕਾਤਲ ਆ, ਇਹ ਬੰਦੇ ਰਾਹ ਮਾਰਿਆ ਆਉਣ ਜਾਣ ਵਾਲੇ ਬੰਦਿਆਂ ਦਾ ਕਤਲ ਕਰਨ ਲੱਗਿਆਂ ਪਲ ਭਰ ਜਿੰਨੀ ਦੇਰੀ ਨਹੀਂ ਲਾਉਂਦੇ। ਇੱਕ ਗੱਲ ਦਾ ਖਿਆਲ ਰੱਖੀ, ਇਹ ਜਿੰਨੀ ਮਰਜ਼ੀ ਸੇਵਾ ਕਰਨ, ਅੱਜ ਇਹਨਾਂ ਨੇ ਦੁੱਧ ਵੀ ਲੈ ਕੇ ਆਉਣਾ ਤੇ ਭਾਂਤ ਭਾਂਤ ਦੇ ਪਦਾਰਥ ਵੀ ਲਿਆਉਣੇ ਨੇ, ਪਰ ਧਿਆਨ ਰੱਖੀ ਇਹਨਾਂ ਦਾ ਲਿਆਂਦਾ ਕੋਈ ਵੀ ਪਦਾਰਥ ਤੈਂ ਆਪਣੇ ਮੂੰਹ ਨੂੰ ਨਹੀਂ ਛਵਾਉਣਾ, ਹੋ ਸਕਦਾ ਉਹਦੇ ਵਿੱਚ ਜ਼ਹਿਰ ਰਲਿਆ ਹੋਵੇ। ਲਓ ਜੀ, ਜਦੋਂ ਇਹ ਗੱਲ ਸੁਣੀ ਭਾਈ ਮਰਦਾਨੇ ਨੇ, ਭਾਈ ਮਰਦਾਨਾ ਜੀ ਤੇ ਬਹੁਤ ਡਰ ਗਏ। ਕਹਿਣ ਲੱਗੇ ਬਾਬਾ ਜੀ ਤੁਸੀਂ ਕਮਾਲ ਕਰਦੇ ਹੋ, ਲੋਕੀ ਮੁਸੀਬਤਾਂ ਤੋਂ ਡਰਦੇ ਦੌੜਦੇ ਹੈ ਤੇ ਆਪਾਂ ਆਪ ਮੁਸੀਬਤ ਗਲ ਪਾਉਣ ਵਾਸਤੇ ਇੱਥੇ ਆ ਕੇ ਬਹਿ ਗਏ ਹਾਂ। ਜੇ ਭਲਾ ਤੁਹਾਨੂੰ ਪਤਾ ਸੀ ਵੀ ਇਹ ਬੰਦੇ ਠੱਗ ਨੇ, ਇਹ ਬੰਦੇ ਲੋਕਾਂ ਦਾ ਕਤਲ ਕਰਦੇ ਨੇ, ਕਤਲੋ ਗਾਰਤ ਕਰਨਾ ਇਹਨਾਂ ਦਾ ਪੇਸ਼ਾ ਹੈ, ਤੇ ਫਿਰ ਆਪਾਂ ਕੀ ਇੱਥੇ ਲੈਣ ਵਾਸਤੇ ਆਏ ਹਾਂ। ਬਾਬਾ ਜੀ ਮੇਰੀ ਇੱਕ ਗੱਲ ਮੰਨੋ, ਆਹ ਜਿਹੜੀ ਰਬਾਬ ਹੈ ਨਾ, ਇਹਨੂੰ ਆਪਾਂ ਇੱਥੇ ਰੱਖ ਦਿੰਦੇ ਹਾਂ, ਆਪਣਾ ਜਿਹੜਾ ਥੋੜਾ ਬਹੁਤਾ ਸਾਜੋ ਸਮਾਨ ਲੀੜਾ ਕੱਪੜਾ ਰਹਿਣ ਦੇ ਨੇ ਇੱਥੇ ਪਿਆ, ਆਪਾਂ ਨਿਕਲਨੇ ਆ ਬਾਹਰ। ਇਹ ਸੋਚਣਗੇ ਵੀ ਘੁੰਮਣ ਫਿਰਨ ਗਏ ਹੋਣਗੇ, ਵਾਪਸ ਆ ਜਾਣਗੇ, ਆਪਾਂ ਪੱਤਰਾਬਾਦ ਚੱਲਦੇ ਹਾਂ। ਹਜ਼ੂਰ ਹੱਸ ਪਏ, ਕਹਿੰਦੇ ਮਰਦਾਨਿਆ ਜੇ ਪੱਤਰਾ ਹੀ ਵਾਚਣਾ ਹੁੰਦਾ, ਜੇ ਭਲਾ ਭੱਜਣਾ ਹੀ ਹੁੰਦਾ ਤੇ ਫਿਰ ਆਪਾਂ ਆਉਂਦੇ ਕਿਉਂ, ਆਪਣਾ ਇੱਥੇ ਆਉਣ ਦਾ ਇੱਕ ਪ੍ਰਯੋਜਨ ਹੈ। ਇਹ ਜਿਹੜੀ ਕਤਲੋ ਗਾਰਤ ਇੱਥੇ ਹੋ ਰਹੀ ਹੈ ਇਹਨੂੰ ਰੋਕਣਾ ਨਹੀਂ, ਆਖਰ ਕਿਸੇ ਨੂੰ ਤੇ ਆਵਾਜ਼ ਬੁਲੰਦ ਕਰਨੀ ਪਏਗੀ ਨਾ, ਕਿਸੇ ਨੂੰ ਤੇ ਹੋ ਰਹੀ ਇਸ ਕਤਲੋ ਗਾਰਤ ਦਾ ਵਿਰੋਧ ਕਰਨਾ ਪਏਗਾ। ਕੋਈ ਇੱਕ ਤੇ ਐਸਾ ਹੋਵੇਗਾ ਜਿਹੜਾ ਇਹਦਾ ਬਣਿਆ ਹੋਇਆ ਪਾਜ, ਇਹਦਾ ਬਣਿਆ ਹੋਇਆ ਸਮਾਜ ਵਿੱਚ ਜਿਹੜਾ ਭਰਮ ਹੈ ਉਹਨੂੰ ਸਮਾਜ ਦੇ ਸਾਹਮਣੇ ਚਾਕਦਾਰ ਕਰ ਦੇਵੇ। ਕਰਨਾ ਪਏਗਾ, ਰੁਕਣਾ ਪਏਗਾ। ਇੱਧਰ ਗੁਰੂ ਨਾਨਕ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਭਾਈ ਮਰਦਾਨੇ ਨੂੰ ਹੌਸਲਾ ਦੇ ਰਹੇ ਸਨ। ਉੱਧਰ ਤਕਾਲਾਂ ਦਾ ਟਾਈਮ ਵੀ ਹੋ ਗਿਆ, ਲਗਭਗ ਹਨੇਰਾ ਹੋਣ ਵਾਲਾ ਸੀ। ਠੱਗ ਇੱਕ ਕਮਰੇ ਵਿੱਚ ਬੰਦ ਹੋਏ ਬੈਠੇ ਸਨ, ਆਪੋ ਚ ਇੱਕ ਵਿਚਾਰ ਚੱਲ ਰਹੀ ਸੀ। ਇੱਕ ਜਣਾ ਕਹਿ ਰਿਹਾ ਸੀ ਵੀ ਇਹ ਬੰਦਾ ਜ਼ਰੂਰ ਕਿਸੇ ਅਮੀਰ ਮਾਂ ਬਾਪ ਦਾ ਫਰਜ਼ਾਂਦੇ ਦਾ ਚਿਹਰਾ ਮੂਹਰਾ ਦੱਸਦਾ, ਅਮੀਰ ਪਰਿਵਾਰ ਨਾਲ ਤਾਲੁਕ ਰੱਖਣ ਵਾਲਾ। ਦੂਜਾ ਕਹਿਣ ਲੱਗਾ ਅਮੀਰ ਤਾਂ ਹੈ ਹੀ, ਇਹ ਸੌਦਾਗਰ ਹੈ ਜ਼ਰੂਰ, ਇਹ ਕੋਈ ਹੀਰਿਆਂ ਦਾ ਵਪਾਰ ਕਰਨ ਵਾਲਾ ਸੌਦਾਗਰ ਹੈ, ਇਹਦਾ ਬਾਹਰੀ ਵੇਸ ਨਾ ਵੇਖੋ, ਇਹ ਜ਼ਰੂਰ ਇਹਦੇ ਕੋਲ ਚੰਗਾ ਖਜ਼ਾਨਾ ਹੋਊਗਾ, ਅੱਜ ਮੋਟੀ ਸਾਮੀ ਫਸੀ ਆ, ਚੰਗੇ ਅਮੀਰ ਬਣ ਜਾਵਾਂਗੇ।
ਇਧਰ ਗੁਰੂ ਨਾਨਕ ਪਾਤਸ਼ਾਹ ਭਾਈ ਮਰਦਾਨੇ ਨੂੰ ਧੀਰਜ ਦੇ ਰਹੇ ਸਨ ਤੇ ਦੂਜੇ ਪਾਸੇ ਠੱਗਾਂ ਨੂੰ ਚੜਿਆ ਹੋਇਆ ਸੀ ਚਾ। ਇੱਕ ਬੰਦ ਕਮਰਾ ਮੀਟਿੰਗ ਹੋ ਰਹੀ ਹੈ, ਬੰਦ ਕਮਰਾ ਮੀਟਿੰਗ ਵਿੱਚ ਠੱਗ ਆਪੋ ਵਿੱਚ ਕੁਝ ਸਲਾਹਾਂ ਇਉਂ ਕਰ ਰਹੇ ਬਈ।

0: ਇੱਕ ਕਹਿੰਦਾ ਏ ਤਾਂ ਗੱਲ ਠੀਕ ਹੋਈ ਜੀ, ਇੱਕ ਕਹਿੰਦਾ ਏ ਤਾਂ ਗੱਲ ਠੀਕ ਹੋਈ ਜੀ, ਇਹਨਾਂ ਚੁੱਕ ਗਾਲ ਤੇ ਸਿੱਧਾ ਨਾ ਕੋਈ ਜੀ, ਇਹਨਾਂ ਚੁੱਕ ਗਾਲ ਤੇ ਸਿੱਧਾ ਨਾ ਕੋਈ ਜੀ।
1: ਸੋਚਣਾ ਏ ਹੁਣ ਕਰੀਏ ਕੀ ਕਾਰ ਜੀ, ਸੋਚਣਾ ਏ ਹੁਣ।

0: ਠੱਗ ਇੱਕ ਬੰਦ ਕਮਰਾ ਮੀਟਿੰਗ ਕਰ ਰਹੇ ਸਨ। ਬੰਦ ਕਮਰਾ ਮੀਟਿੰਗ ਵਿੱਚ ਵਿਚਾਰੇ ਹੋ ਰਹੀ ਸੀ ਵੀ ਆਏ ਹੋਏ ਇਹਨਾਂ ਮੁਸਾਫਰਾਂ ਦਾ ਮਾਲ ਮੱਤਾ ਕਿਵੇਂ ਲੁੱਟਣਾ। ਹਰ ਇੱਕ ਬੰਦੇ ਨੇ ਆਪੋ ਆਪਣਾ ਵਿਚਾਰ ਦਿੱਤਾ। ਕਿਸੇ ਦਾ ਵਿਚਾਰ ਇਹ ਸੀ ਵੀ ਪਾਰ ਬੁਲਾਈਏ, ਕਤਲ ਕਰ ਦਈਏ, ਕਤਲ ਕਰਕੇ ਮਾਲ ਸਬਬ ਲੁੱਟ ਲਈਏ। ਕਿਸੇ ਨੇ ਕੁਝ ਕਿਹਾ, ਕਿਸੇ ਨੇ ਕੁਝ ਕਿਹਾ। ਜਿਸ ਥਾਂ ਤੇ ਆ ਕੇ ਸਾਰਿਆਂ ਦਾ ਮਤ ਇੱਕ ਹੋਇਆ ਉਹ ਇਹ ਸੀ, ਉਹਨਾਂ ਵਿਚਾਰੇ ਕੀਤੀ ਵੀ ਬਜਾਏ ਇਹਦੇ ਵੀ ਇਹਨਾਂ ਨੂੰ ਜਾ ਕੇ ਛੁਰੀਆਂ ਨਾਲ ਹਲਾਲ ਕੀਤਾ ਜਾਏ, ਚੰਗੀ ਗੱਲ ਆ ਵੀ ਦੁੱਧ 'ਚ ਜ਼ਹਿਰ ਮਿਲਾ ਕੇ ਇਹਨਾਂ ਨੂੰ ਪਿਆ ਦਿਓ। ਜ਼ਹਿਰ ਮਿਲਿਆ ਦੁੱਧ ਜਦੋਂ ਪੀਣਗੇ ਸਦਾ ਦੀ ਨੀਂਦੇ ਸੌ ਜਾਣਗੇ, ਲਾਸ਼ਾਂ ਕਪਾ ਦਿਆਂਗੇ, ਰਾਤ ਦਿਨੇ ਕਿਸੇ ਨੂੰ ਪਤਾ ਨਹੀਂ ਲੱਗਣਾ ਵੀ ਕੌਣ ਕਿੱਥੋਂ ਆਇਆ, ਕਿੱਥੇ ਗਿਆ, ਕਿਸੇ ਨੇ ਕਿਹੜਾ ਕੋਈ ਤਫਦੀਸ਼ ਕਰਨੀ ਹੈ। ਤੋ ਇਹ ਖਿਆਲ, ਇਹਦੇ ਉੱਤੇ ਸਾਰਿਆਂ ਦੀ ਸਹਿਮਤੀ ਹੋਈ, ਸਲਾਹ ਇਹ ਬਣੀ ਵੀ ਦੁੱਧ ਵਿੱਚ ਜ਼ਹਿਰ ਮਿਲਾ ਕੇ ਦੇ ਦਿੱਤਾ ਜਾਏ। ਤੋ ਜ਼ਹਿਰ ਮਿਲੇ ਦੋ ਛੰਨੇ ਦੁੱਧ ਦੇ ਭਰ ਕੇ, ਠੱਗ ਗੁਰੂ ਨਾਨਕ ਮਹਾਰਾਜ ਤੇ ਭਾਈ ਮਰਦਾਨੇ ਕੋਲ ਆਉਂਦੇ ਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਦੁੱਧ ਛਕਾਉਣ ਦਾ ਯਤਨ ਕਰਦੇ ਨੇ, ਪਰ ਗੁਰਦੇਵ ਸੱਚੇ ਪਾਤਸ਼ਾਹ ਆਏ ਹੋਏ ਠੱਗਾਂ ਦੇ ਨਾਲ ਸਾਹਿਬ ਸੱਚੇ ਪਾਤਸ਼ਾਹ ਦੀ ਹੋਈ ਵਾਰਤਾਲਾਪ ਦੀ ਇਹ ਕਹਾਣੀ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਇਹਨਾਂ ਦੀਵਾਨਾਂ ਵਿੱਚ ਆਪ ਜੀ ਦੇ ਚਰਨਾਂ ਵਿੱਚ ਕਹਿਣ ਦੀ ਕੋਸ਼ਿਸ਼ ਰਹੇਗੀ। ਹਜ਼ੂਰੀ ਅੰਦਰ ਜੁੜਮਿਲ ਬੈਠੀ ਸਮੁੱਚੀ ਸੰਗਤ ਦਾ ਕੋਟਾਨ ਕੋਟ ਧੰਨਵਾਦ ਕਰਦਾ ਹੋਇਆ ਸਾਥੀਆਂ ਸਣੇ ਆਪ ਜੀ ਦੇ ਚਰਨਾਂ ਵਿੱਚੋਂ ਖਿਮਾ ਲੈ ਰਿਹਾ ਹਾਂ। ਅਗਲਾ ਪ੍ਰੋਗਰਾਮ ਉਹਦੀ ਸਾਂਝ ਆਪ ਜੀ ਦੇ ਨਾਲ ਸਤਿਕਾਰਯੋਗ ਗਿਆਨੀ ਜਗਦੀਸ਼ ਸਿੰਘ ਜੀ ਉਹ ਪਾ ਰਹੇ ਨੇ, ਤਿਹਨਾਂ ਦੇ ਪਾਸੋਂ ਸਰਵਣ ਕਰੀਏ। ਸਭਨਾਂ ਦਾ ਧੰਨਵਾਦ, ਬਖਸ਼ੋ ਆਗਿਆ, ਬੁਲਾਓ ਫਤਿਹ, ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਭਾਈ ਸਾਹਿਬ ਭਾਈ ਵਰਿੰਦਰ ਸਿੰਘ ਦੀ ਵਾਰਸ ਤੇ ਉਹਨਾਂ ਦੇ ਢਾਡੀ ਜਥੇ ਦਾ, ਜਿਹਨਾਂ ਨੇ ਢਾਡੀ ਵਾਰਾਂ ਤੇ ਆਸ ਰਾਹੀਂ ਆਪ ਜੀ ਨੂੰ ਗੁਰਚਰਨਾਂ ਨਾਲ ਜੋੜਨ ਦਾ ਯਤਨ ਕੀਤਾ। ਜਥਾ ਹਰ ਰੋਜ਼ ਸਵੇਰੇ ਸ਼ਾਮ ਸੇਵਾ ਕਰ ਰਹੇ ਨੇ। ਸੋ ਆਪ ਵੀ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰੋ ਜੀ, ਨਗਰ ਛਾਪਾ ਅਤੇ ਬਰਨਾਲਾ ਜ਼ਿਲ੍ਹਾ ਅਤੇ ਗਹੌਰ ਲੁਧਿਆਣਾ ਜ਼ਿਲ੍ਹਾ ਅਤੇ ਗੁਲਜ਼ਾਰ ਟਰਾਂਸਪੋਰਟ ਜੈੱਟ ਸਪੀਡ ਟ੍ਰਿਪਲ ਐਸ ਟਰਾਂਸਪੋਰਟਾਂ ਵੱਲੋਂ ਖੰਡ ਪ੍ਰਾਰੰਭ ਹੋਏ ਨੇ। ਐਤਵਾਰ ਨੂੰ ਭੋਗ ਪੈਣਗੇ, ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਸੋ ਸਭ ਨੂੰ ਬੇਨਤੀ, ਦਰਸ਼ਨ ਦੇਣੇ ਦੀਵਾਨ ਦੀ ਸਮਾਪਤੀ ਹੈ ਇੱਥੇ। ਭਾਈ ਸਾਡੇ ਸੁਰਗਵਾਸੀ ਕੁਲਵੀਰ ਸਿੰਘ ਦੇ ਪਰਿਵਾਰ, ਬੀਬੀ ਮਨਜੀਤ ਕੌਰ ਬਰਾੜ ਪਰਿਵਾਰ, ਜਿਨ੍ਹਾਂ ਨੇ ਆਪਣੇ ਘਰ ਗ੍ਰਹਿ ਵਿਖੇ ਸਹਿਜ ਪਾਠ ਦੀ ਸੇਵਾ ਕਮਾਈ ਹੈ, ਆਪ ਸਹਿਜ ਪਾਠ ਕੀਤੇ ਉਹਨਾਂ ਦੇ ਸੰਪੂਰਨ ਦੇ ਭੋਗ ਪਏ ਨੇ ਸ਼ੁਕਰਾਨੇ ਵਜੋਂ। ਅਤੇ ਇੱਕ ਹੋਰ ਸਹਿਜ ਪਾਠ ਦੀ ਸੇਵਾ ਸਤਿਗੁਰੂ ਨੇ ਬਖਸ਼ੀ ਹੈ, ਉਸ ਲਈ ਆਰੰਭ ਕਰਨ ਵਾਸਤੇ ਗੁਰੂ ਚਰਨਾਂ ਵਿੱਚ ਅਰਦਾਸ ਲਈ ਹਾਜ਼ਰ ਹੋਏ ਨੇ ਜੀ। ਆਇਆਂ ਨੂੰ ਬੀਬੀ ਜੀ ਦਾ ਬਹੁਤ ਬਹੁਤ ਧੰਨਵਾਦ, ਔਰ ਜੋ ਆਪਣੇ ਪਰਿਵਾਰ ਅਤੇ ਬੱਚਿਆਂ ਲਈ ਇਹ ਸੇਵਾ ਕਰ ਰਹੇ ਨੇ। ਆਪਾਂ ਵੀ ਕੋਸ਼ਿਸ਼ ਕਰੀਏ ਕਿ ਆਪਣੇ ਘਰਾਂ ਵਿੱਚ ਸਹਿਜ ਪਾਠ ਆਰੰਭ ਰਹਿਣ, ਅਸੀਂ ਹਰ ਰੋਜ਼ ਗੁਰੂ ਦੀ ਕਿਰਪਾ ਦਾ ਪਾਤਰ ਬਣ ਸਕੀਏ ਔਰ ਸਮਾਂ ਬਣੇ ਅਤੇ ਸਹਿਜ ਪਾਠ ਜ਼ਰੂਰ ਆਪਾਂ ਕਰਨ ਦਾ ਯਤਨ ਕਰਿਆ ਕਰੀਏ। ਆਪ ਸਭ ਨੂੰ ਬੇਨਤੀ ਹੈ, ਆਓ ਬੜੇ ਪਿਆਰ ਨਾਲ ਅਨੰਦ ਸਾਹਿਬ ਦੇ ਪਾਠ ਉਪਰੰਤ ਅਰਦਾਸ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਰਾਮ ਗਲੀ ਮਹੱਲਾ ਤੀਜਾ, ਆਨੰਦ ਕਿਉ ਓੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ, ਤੂੰ ਸੁਧਾਰੋ ਹਰ ਨਾਲੇ, ਹਰ ਨਾ ਰਹੋ ਤੂੰ ਮਨ ਮੇਰੇ, ਦੂ ਸਾਵੇ ਸਾਰ ਨਾਂਗੀ ਕਾਰੋ, ਕਰੇ ਤੇਰਾ ਕਾਰ ਸਭ ਸਵਾਰਨਾ, ਸਭ ਨਾ ਗੱਲਾਂ ਸਮਰਾ ਸਵਾਮੀ, ਸੋ ਕਿਉ ਮਨ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾਰੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ, ਕਰ ਤਾਂ ਤੇਰੇ ਸਭ ਕਿਛ ਹੈ, ਜਿਦੇ ਸੋ ਪਾਵੇ ਇਸ ਦਾ ਸਿਸਲਾ, ਤੇਰੀ ਨਾ ਮਨ ਵਸਾਵੇ, ਨਾਮ ਜਿਨ ਕੇ ਮਨ ਵਸਿਆ, ਵਾਜੇ ਸ਼ਬਦ ਗਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਭੁੱਖਾਂ ਸਾਹਿਬ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਨਿਸ਼ਾਂ ਸਾਹਿਬ ਹੋ ਜਾਈਆ, ਸਦਾ ਗੁਰਬਾਣ ਕੀਤਾ ਗੁਰੂ ਵਿਟੋ, ਜੇਤੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦੀ ਕਰ ਸੁਭਾਗੇ ਸ਼ਬਦ ਵਾਜੇ, ਕਲਾਜਿਤ ਕਰ ਧਾਰੀ ਆ, ਭਾਈ ਦੋ ਤੁਰ ਵਸ ਕੀਤੇ ਕਾਲ, ਕੰਡਕ ਮਾਰਿਆ ਤੁਰ ਕਰਮ ਪਾਇਆ, ਤੋ ਜਿਨ ਕੋ ਸਦਾ ਮਾਰ ਕੇ ਲਾਗੇ, ਕਹਿ ਨਾਨਕ ਤੈ ਸੁਖ ਹੋਆ, ਤਿਤਕਾਰਿਆ ਨਹ ਦੁਆਜੇ, ਆਨੰਦ ਸੁਣੋ ਵਡ ਪਾਗੀਓ, ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੂਰੋ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਵਰ ਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਬਨੀਤ ਕਹਿਤੇ ਪਵਿੱਤ ਸਤਿਗੁਰ ਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨ ਹਦ ਤੂਰੇ ਸੁਣ ਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨ ਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕਰ ਤੁਮ ਮਾਤ ਪਿਤਾ ਮੂੰ

ਉਚਾਮ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮੈਂ ਤਾਂ ਤੁਮ ਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਬਹੁਤੀ ਜੀ ਸਹਾਇ ਵਾਰ ਸ੍ਰੀ ਬਹੁਤੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕਿਸ਼ਨ ਧਿਆਈ ਹੈ ਜੇ ਜਿਠੈ ਸਭ ਦੁਖ ਜਾਏ ਤੇ ਇੱਕ ਬਹਾਦਰ ਸਿਮਰੈ ਕਰ ਨਾਉਣ ਦੇ ਆਵੇ ਤਾਂ ਇਹ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਸਭ ਥਾਈ ਹੋਈ ਸਹਾਇ ਦਸੋਂ ਪਾਤਸ਼ਾਹੀਓ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੇ ਦਰ ਦਾ ਧਿਆਨ ਤਰਖਾਲ ਸਿੰਘ ਸਭ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇ ਕੇ ਅਣਖ ਕੀਤਾ ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਖਾਲ ਸਿੰਘ ਸਭ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਸੀ ਦਿੱਤੇ ਬਾਂਧ ਬਾਂਧ ਕਟਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤੰਜਰ ਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲੀ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਗਏ ਅਸਹਾਰ ਦੇ ਸ਼ਹੀਦੋ ਸਿੱਕਿਦ ਕੇਸਾਂ ਸਵਾਸਾਂ ਸੰਗ ਨਵਾਈ ਤਰਮਨੀ ਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰਖਾਲ ਸਹੀ ਸਭ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਖਾਲ ਸਹੀ ਸਭ ਬੋਲੋ ਜੀ ਵਾਹਿਗੁਰੂ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖੋ ਹੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰੱਛਿਆ ਰਿਆਇ ਦੇਹ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਾਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰ ਜਾਮੀ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪਾਉਂਦੇ ਸਦਾ ਸਹਾਇ ਦਾਰ ਪਿਤਾ ਜੀ ਓ ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ਜਿਹਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੇ ਉਣ ਆਸਰੇ ਦੇ ਆਸਰਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੀ ਪਾਰ ਬਖਸ਼ ਰਹਿਮਤ ਕਿਰਪਾ ਦਾ ਸਤਿਕਾਰ ਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਦੀਵਾਨ ਸਜੇ ਸਰੀ ਦੀਵਾਨਾਂ ਵਿੱਚ ਆਪਦੇ ਹਰਜਾ ਸੁਨ ਕੀਰਤਨ ਕਥਾ ਢਾਡੀ ਵਾਰਾਂ ਅਤੇ ਆਦਿ ਸੇਵਾ ਕਰਦਿਆਂ ਹੋਈਆਂ ਫੁੱਲਾਂ ਬਖਸ਼ ਲੈਣੀਆਂ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਸਰਬੱਤ ਸੰਗਤਾਂ ਦੀ ਹਾਜ਼ਰੀ ਤੇਲ ਫੁੱਲ ਭੇਟਾਵਾਂ ਆਪਣੇ ਦਰ ਤੇ ਪ੍ਰਵਾਨ ਕਰਨੀਆਂ ਸਿਰ ਤੇ ਮਿਹਰ ਪ੍ਰਿਆਤਕਣਾ ਤੰਦਰੁਸਤੀਆਂ ਬਖਸ਼ਣੀਆਂ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਰਬੱਤ ਸੰਗਤਾਂ ਦੇ ਕਾਰੋਬਾਰਾਂ ਦੀ ਬਰਕਤਾਂ ਬਖਸ਼ਿਸ਼ ਕਰਨੀਆਂ ਪੰਥ ਦੇ ਸਿਰ ਤੇ ਮਿਹਰ ਪ੍ਰਿਆਤਕਣਾ ਸੇਵਾਦਾਰਾਂ ਨੂੰ ਚੜ੍ਹਦੀ ਕਲਾ ਆਪਣੇ ਦਰੋਂ ਘਰੋਂ ਵਰਸਾਏ ਦਾਤਾ ਜੀ ਸਵਰਗਵਾਸੀ ਭਾਈ ਕੁਲਬੀਰ ਸਿੰਘ ਬਰਾੜ ਦੇ ਪਰਿਵਾਰ ਬੀਬੀ ਮਨਜੀਤ ਕੌਰ ਬਰਾੜ ਸਮੂਹ ਪਰਿਵਾਰ ਨੂੰ ਦਾਤਾ ਜੀ ਆਪ ਨੇ ਕਿਰਪਾ ਕੀਤੀ ਤੇਰਾ ਕੀਤਾ ਜਾ ਤੋ ਨਾ ਹੀ ਮੈਨੋ ਜੋ ਕਿ ਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀਂ ਆਪੇ ਤਰਸ ਪਿਓ ਸਹਿਜ ਪਾਠ ਦੀ ਸੇਵਾ ਬਖਸ਼ੀ ਪਰਿਵਾਰ ਵੱਲੋਂ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਪਰਿਵਾਰ ਦੀ ਸੁੱਖ ਸ਼ਾਂਤੀ ਤੰਦਰੁਸਤੀ ਚੜ੍ਹਦੀ ਕਲਾ ਬੱਚਿਆਂ ਦੀ ਚੜ੍ਹਦੀ ਕਲਾ ਲਈ ਬਖਸ਼ੇ ਕਾਰੋਬਾਰਾਂ ਦੀਆਂ ਬਰਕਤਾਂ ਅਤੇ ਬਖਸ਼ੇ ਜੀਵਨ ਦੀਆਂ ਖੁਸ਼ੀਆਂ ਦੀ ਜਾਚਨਾ ਕਰਦਿਆਂ ਹੋਇਆ ਆਪਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਸਹਿਜ ਪਾਠ ਆਰੰਭ ਕੀਤੇ ਬੱਚੇ ਬੀਬੀ ਜੀ ਨੇ ਦਾਤਾ ਜੀ ਆਪਣੇ ਘਰ ਗ੍ਰਹਿ ਵਿਖੇ ਸ਼ਰਧਾ ਭਾਵਨਾ ਦੇ ਨਾਲ ਪਿਆਰ ਦੀ ਦਾਤਾ ਜੀ ਪਾਠ ਦੀ ਸੇਵਾ ਕੀਤੀ ਅਤੇ ਆਪਦੇ ਕਿਰਪਾ ਦਾ ਸਦਕਾ ਪਾਠ ਸੰਪੂਰਨ ਹੋਏ ਭੋਗ ਪਾਏ ਗਏ ਉਪਰੰਤ ਦਾਤਾ ਜੀ ਸ਼ੁਕਰਾਨੇ ਵਜੋਂ ਆਪਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਅਰਦਾਸ ਬੇਨਤੀ ਕਰਦੇ ਦਾਤਾ ਜੀ ਮਿਹਰ ਕਰਨੀ ਰਹਿਮਤ ਕਰਨੀ ਦਾਤਾ ਜੀ ਆਓ ਬੀਬੀ ਜੀ ਕੋਲੋਂ ਪਾਠ ਕਰਦਿਆਂ ਸੇਵਾ ਕਰਦਿਆਂ ਹੋਈਆਂ ਫੁੱਲਾਂ ਬਖਸ਼ ਲੈਣੀਆਂ ਕੀਤੀ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨੀ
पढ़ी सुनी बाणी का भाव समूह परिवार के बच्चों के हिरदिया में वसाउणा। मेहरकारी दाता जी परिवार के सिर ते मेहर भरिया बच्चों चढ़दियां करा। गुरसिखी जीवन माता पिता आज्ञाकारी बच्चे शुभ गुण बख्शिश कर रहे। बच्चों आने वाले समय दाता जी अपने बख्शे कारोबार चढ़ती कला बख्श के निहाल करना और बच्चों माता जी बच्चा चढ़ती कला का जीवन बख्शिश करना। बीबी मनजीत कौर के सिर ते मेहर भरिया हाथ रखे। बीबी जी ने इसे तरह आपके दर घर की सेवा करने का उदम बल बख्शिश तकदा तंदुरुस्तियां बख्शनिया। अपने परिवार ते गुरु ग्रंथ गुरु पंथ की सेवा करने का उदम बल बख्शिश कर देना। बख्शिया जीवन आपके चरणों में जुड़ के गुजारन का बल बख्शिश करना। दाता शुकराने वजो एक होर सहज पाठ आरंभ करने की बेनती करते हैं। आ मेहर करो आग्या बख्शो। बीबी जी पासों अपनी सेवा आप लैनी। अपने इस कार्य नूं मेहर भरिया हाथ रख के संपूर्ण करना। आने वाले समय दाता जी परिवार को चढ़दियां कला अते खुशियां बख्श के निहाल करना। शुकराने वजो परिवार वालों पवित्र हजूरी विच कड़ाह प्रसाद देगा हाजरा दार प्रवान होवै। परवान दे संगत वरताउण दी आग्या बख्शो। मेहर करो पवित्र हुक्मनामा बख्श के परिवार नूं संगतां नूं ते बच्चियां नूं आशीर्वाद बख्शो जी। सुख होवे नाम चेता आवे नानक नाम चढ़दी कला तेरे भाणे सरबत दा भला। वाहिगुरु जी का खालसा वाहिगुरु जी की फतेह। दोहरा गया भई अकाल की सब सिखन को हुक्म है। गुरु ग्रंथ जी मान्यो जो प्रभ को मिल बोच है। राज करेगा खालसा खुआरोए सब मिलेंगे खुआरोए सब मिलेंगे। बचे शरण जो बोले सो निहाल सत श्री अकाल। वाहिगुरु जी का खालसा वाहिगुरु जी की।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਬੀ ਮਨਜੀਤ ਕੌਰ ਸਮੂਹ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ। ਸਹਿਜ ਪਾਠ ਦੀ ਸੇਵਾ ਕਮਾਈ ਆ, ਗੁਰੂ ਚਰਨਾਂ ਵਿੱਚ ਅਰਦਾਸ ਹੋਈ ਆ, ਸਰਬੱਤ ਦੇ ਪੱਲੇ ਪੰਨ ਦੀ ਚੜ੍ਹਦੀ ਕਲਾ ਅਤੇ ਬੀਬੀ ਮਨਜੀਤ ਕੌਰ ਦੇ ਪਰਿਵਾਰ ਲਈ। ਔਰ ਸਤਿਗੁਰੂ ਨੇ ਹੁਕਮਨਾਮੇ ਬਖਸ਼ ਕੇ ਅਸੀਸ ਬਖਸ਼ੀ, ਉਪਰੰਤ ਇੱਕ ਹੋਰ ਸਹਿਜ ਪਾਠ ਸਤਿਗੁਰ ਨੇ ਬਖਸ਼ੇ ਪਰਿਵਾਰ ਨੂੰ। ਸੋ ਬਹੁਤ ਬਹੁਤ ਵਧਾਈਆਂ।

ਨਾਮ ਜਪਾਵ ਹੈ। ਸਭ ਤੋਂ ਵੱਡਾ ਗੁਰਮੁਖ ਪਿਆਰਿਓ ਸਾਡੇ ਕੋਲ ਖਜ਼ਾਨਾ, ਅਸੀਂ ਇਹਦੇ ਨਾਲ ਜੁੜਨ ਦਾ ਯਤਨ ਕਰੀਏ। ਸੋ ਬਹੁਤ ਬਹੁਤ ਪਰਿਵਾਰ ਦਾ ਧੰਨਵਾਦ, ਇਹ ਕਰਦੇ ਰਹਿੰਦੇ ਨੇ ਪਾਠ, ਇੱਕ ਹੋਰ ਸੇਜਾ ਸੇਵਾ ਬਖਸ਼ੀ ਹੈ, ਗੁਰੂ ਇਹਨਾਂ ਨੂੰ ਚੜ੍ਹਦੀਆਂ ਗੱਲਾਂ ਬਖਸ਼ਣ, ਬਹੁਤ ਵਧਾਈਆਂ। ਮਹਾਰਾਜ ਨੇ ਇਹੋ ਕਿਹਾ, ਮੇਰੇ ਮਨ ਭਜ ਰਾਮ ਨਾਮ ਸਭ ਅਰਥ ਹੈ। ਅਰਥਾਂ ਦਾ ਦੋ ਗੱਲਾਂ, ਇੱਕ ਜਾਂ ਵੀ ਜਿਹੜੀ ਕੋਈ ਤੇਰੇ ਕੰਮ ਆਉਣ ਵਾਲੀ ਹੋਵੇ ਭਾਈ, ਉਸ ਵਾਹਿਗੁਰੂ ਪਰਮੇਸ਼ਰ ਅਕਾਲਪੁਰਖ ਦੇ ਚਰਨਾਂ ਵਿੱਚ ਉਹਦਾ ਨਾਮ ਜਪਿਆ ਕਰ, ਸਿਮਰਨ ਕਰਿਆ ਕਰ, ਬੰਦਗੀ ਕਰਿਆ ਕਰ। ਦੂਜਾ ਹਫ਼ਤਾ ਇਹਦਾ ਭਾਵ ਆ ਕਿ ਸਾਰੇ ਪਦਾਰਥ ਦੇਣ ਵਾਲਾ ਵਾਹਿਗੁਰੂ ਪਰਮੇਸ਼ਰ ਅਕਾਲਪੁਰਖ ਹੈ, ਭਾਈ ਉਸ ਪਰਮਾਤਮਾ ਦੇ ਨਾਲ ਜੁੜਿਆ ਕਰ, ਉਹਦਾ ਨਾਮ ਜਪਿਆ ਕਰ। ਸੋ ਗੁਰਪੂਰੇ ਹਰ ਨਾਮ ਦੜਾਇਆ, ਬਿਨ ਨਾਵੇਂ ਜੀਵਨ ਬਿਰਥਾ। ਸਤਿਗੁਰ ਨੇ ਕਿਰਪਾ ਕਰਤੀ, ਚੰਗੇ ਗੁਣ ਪੈਦਾ ਕਰਤੇ, ਨਾਮ ਹਿਰਦੇ ਵਿੱਚ ਪੱਕਾ ਕਰ ਦਿੱਤਾ, ਅਤੇ ਜਿੱਥੋਂ ਫਿਰ ਇਹ ਪਤਾ ਲੱਗਾ ਕਿ ਨਾਮ ਤੋਂ, ਸਿਮਰਨ ਅਤੇ ਬੰਦਗੀ ਤੋਂ ਬਗੈਰ ਤਾਂ ਵਿਅਰਥ ਹੈ ਜੀਵਨ, ਕਿਸੇ ਕੰਮ ਹੀ ਨਹੀਂ, ਇਹ ਕਿਸੇ ਕੰਮ ਨਹੀਂ, ਕਿਉਂਕਿ ਇਹਦਾ ਮਨੋਰਥ ਹੀ ਇੱਕੋ ਆ, ਗੁਰ ਸੇਵਾ ਅਤੇ ਭਗਤ ਕਬਾਈ ਤਾਬੇ ਮਾਨਸ ਦੇਹੀ ਪਾਈ। ਦੇਹੀ ਦਾ ਮਨੋਰਥ ਹੀ ਆ ਭਈ ਪ੍ਰਾਪਤ ਮਾਨੁੱਖ ਦੇ ਹੋਰੀ ਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ। ਕੁਛ ਨਹੀਂ ਜਾਣਾ, ਸਾਰਾ ਕੁਝ ਇੱਥੇ ਹੀ ਰਹਿ ਜਾਣਾ। ਇੱਕ ਟੰਬ ਜੋ ਤੋਂ ਦੇਖਦਾ ਚੱਲੇ ਨਾਹੀ, ਜਿਸ ਸਰੀਰ ਦੀ ਕਾਤਰ ਤੋਂ ਕਰਦਾ ਨਾ ਸਭ ਕੁਝ, ਇਹ ਵੀ ਛੱਡ ਦੇਣਾ ਹੀ ਇੱਥੇ, ਇਹਨੂੰ ਲਪੇਟ ਕੇ ਉਹਨਾਂ ਅਗਰਿਆ ਰੱਖ ਦੇਣਾ ਸੰਸਕਾਰ ਤੋਂ ਪਹਿਲਾਂ ਸੱਤ ਅੱਠ ਦਸ ਦਿਨ ਜਿੰਨੇ ਹੈਗੇ ਆ, ਕਈ ਤਾਂ ਦੋ ਦੋ ਮਹੀਨੇ ਦੇ ਪਏ ਨੇ ਗੁਰਮੁਖ ਪਿਆਰਿਓ, ਪਰਿਵਾਰ ਆਉਂਦੇ ਨਹੀਂ ਆ। ਸੋ ਇਸ ਕਰਕੇ ਇਹਦਾ ਨਾ ਖਿਆਲ ਕਰੋ, ਇਹਨੇ ਬਿਣਸ ਜਾਣਾ ਇੱਕ ਦਿਨ, ਆਪਣੀ ਜਿਹੜੀ ਅੰਦਰ ਬੈਠੀ ਆਤਮਾ ਨਾ ਉਹਦਾ ਖਿਆਲ ਕਰੋ ਵੀ ਉਹਨੇ ਜਾ ਕੇ ਲੇਖਾ ਚੋਖਾ ਦੇਣਾ ਇੱਥੇ। ਬਾਕੀ ਸਾਡਾ ਕਿਸੇ ਨੇ ਨਾ ਕਿਸੇ ਦੇ ਕੰਮ, ਮਾਤ ਪਿਤਾ ਸੁਤ ਬੱਧ ਭਾਈ, ਮਾਰਾ ਮਾਤਾ ਪਿਤਾ ਬੱਧ ਸੁਤ ਭਾਈ, ਪੂਰਵ ਜਨਮ ਕੇ ਮਿਲੇ ਸਜੋਗੀ ਅੰਤੇ ਕੋ ਨਾ ਸਹਾਈ, ਕਿਸੇ ਨੇ ਸਾਥ ਨਹੀਂ ਦੇਣਾ। ਅਗਲੇ ਕਹਿੰਦੇ ਜਲਦੀ ਜਲਦੀ ਕੱਢੋ ਇੱਥੇ, ਤਾਂ ਗੁਰਮੁਖ ਪਿਆਰਿਓ ਬੜੀ ਕਿਰਪਾ, ਇੰਡੀਆ ਜੇ ਕਿਤੇ ਰਾਤ ਨੂੰ ਜਾਂ ਸਵੇਰੇ ਗੁਜ਼ਰ ਜਾਵੇ ਨਾ ਬੰਦਾ, ਅਤੇ ਚਾਰ ਪੰਜ ਵਜੇ ਤੱਕ ਭਾਜੜਾਂ ਪਈਆਂ ਹੁੰਦੀਆਂ, ਭਾਈ ਦਵਾ ਦਵਾ ਕੱਢ ਦਿਓ ਇਹਨੂੰ, ਹੁਣ ਲੈ ਜਾਓ ਦਵਾ ਦਵਾ, ਸੰਸਕਾਰ ਕਰ ਦਿਓ, ਕਿਤੇ ਰਾਤ ਨਾ ਪੈ ਜੇ, ਬਾਬਾ ਘਰ ਨਾ ਰਹਿ ਜੇ, ਆਖੋ ਸਤਨਾਮ ਸਿਰਿਆ, ਗੁਰੂ ਕਿਰਪਾ ਕਰੇ ਉਸੇ ਘਰ 'ਚੋਂ ਜਾਂਦਾ ਜਿੱਥੇ ਕਹਿੰਦੇ ਰਵੇ ਨਾ ਇੱਥੇ। ਫਿਰ ਕਿਤੇ ਸੁਪਨੇ 'ਚ ਆਵੇ ਤਾਂ ਵੀ ਡਰਦੇ ਹਾਂ ਅਸੀਂ ਵੀ ਬਾਪੂ ਸਾਨੂੰ ਸੁਪਨੇ 'ਚ ਮਿਲਿਆ ਸੀ। ਫਿਰ ਗੁਰਮੁਖ ਪਿਆਰੇ ਗੁਰਦੁਆਰੇ ਆਉਂਦੇ ਕੱਪੜੇ ਲੈ ਕੇ, ਬਾਬਾ ਜੀ ਅਰਦਾਸ ਕਰੋ, ਅਤੇ ਪੁੱਛੀਦਾ ਵੀ ਥੈਲਾ ਕੱਲ੍ਹ ਹੀ ਫੜਿਆ ਜੀ, ਬਾਬੇ ਨੇ ਰਾਤੀ ਕੱਪੜੇ ਮੰਗੇ, ਮੈਂ ਜੀਦੇ ਜੀ ਨਹੀਂ ਦਿੱਤੇ ਹੋਣੇ, ਜੇ ਜੀਦੇ ਜੀ ਦਿੱਤੇ ਹੋਣ ਤਾਂ ਬਾਬਾ ਮੰਗੇ ਕਿਉਂ, ਆਖੋ ਸਤਨਾਮ। ਪੂਰੀ ਸੇਵਾ ਕਰੋ ਬਜ਼ੁਰਗਾਂ ਦੀ, ਗੁਰੂ ਪਿਆਰੋ ਰੱਬ ਦਾ ਰੂਪ ਤੁਹਾਡੇ ਘਰ ਵਿੱਚ ਬੈਠੇ ਆ, ਇਹੋ ਰੱਬ, ਹੋਰ ਰੱਬ ਕੋਈ ਨਹੀਂ ਹੈਗਾ, ਇਹ ਰੱਬ ਨੇ, ਇਹ ਰੱਬ ਦਾ ਰੂਪ ਨੇ, ਜਿਹਨਾਂ ਸਾਨੂੰ ਜਨਮ ਦਿੱਤਾ, ਜਿਹਨਾਂ ਸਾਡੀ ਪਾਲਣਾ ਕੀਤੀ, ਜਿਹਨਾਂ ਸਾਨੂੰ ਇੱਥੋਂ ਤੱਕ ਪਹੁੰਚਾਇਆ। ਗੁਰਮੁਖ ਪਿਆਰਿਓ ਇਹਨਾਂ ਨੂੰ ਨਾ ਭੁੱਲੋ, ਇਹੋ ਰੱਬ ਦੀ ਇੱਥੇ ਮੱਥੇ ਟੇਕੇ ਤੁਹਾਡੇ ਕਿਸੇ ਕੰਮ ਨਹੀਂ, ਜੇ ਮਾਂ ਪਿਓ ਰੋਟੀ ਨੂੰ ਤਰਸਦਾ ਤਾਂ ਆਖੋ ਸਤਨਾਮ ਸ੍ਰੀ ਗੁਰੂ ਕਿਰਪਾ ਕਰੇ ਚੜ੍ਹਦੇ ਅੱਗੇ। ਪਾਤਸ਼ਾਹ ਕਹਿੰਦੇ ਮੇਰੇ ਹੀਰੇ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰੇ ਹਰ ਮਾਤਾ, ਬੜੇ ਨੇ ਮਾਰੇ ਨੇ ਮੇਰੇ ਸਿਰ 'ਤੇ ਹੱਥ ਰੱਖਿਆ, ਬੜਾ ਕੀਮਤੀ ਨਾਮ ਮੇਰੇ ਹਿਰਦੇ ਵਿੱਚ ਟਿਕ ਗਿਆ। ਅਤੇ ਫਿਰ ਕੀ ਹੋਇਆ, ਜਨਮ ਜਨਮ ਕਹਿ ਕਿਲਵੇ ਦੋ ਤਰੇ ਮਾਰੇ ਗਏ, ਜਨਮਾਂ ਜਮਾਤਾਂ ਨੇ ਦੁੱਖ, ਗੁਰਨਾਮ ਦੀ ਉਹ ਰਿਨ ਰਾਥਾ, ਜਿਹੜੇ ਕਰਜ਼ਾ ਸੀ ਨਾ ਪਾਪਾਂ ਦਾ ਵਕਾਰਾਂ ਦਾ, ਇਹ ਸਾਰਾ ਲੱਥ ਗਿਆ, ਗੁਰੂ ਨੇ ਐਂ ਸਾਫ਼ ਕਰਕੇ ਭੇਜ ਦਿੱਤਾ, ਮਾਲਕ ਦੀ ਕਿਰਪਾ। ਅਤੇ ਅੱਗੇ ਦੱਸਦਾ ਜਿਨ੍ਹਾਂ ਨੇ ਚਰਨ ਸੇਵ ਹੈ ਉਹਨਾਂ ਦਾ, ਜਿਨ੍ਹਾਂ ਚਰਨ ਨਹੀਂ ਸੇਵ ਹੈ ਉਹਨਾਂ ਦਾ ਜਨਮ ਵਿਅਰਥ ਹੈ, ਜਿਨ੍ਹਾਂ ਦੇ ਚਰਨ ਗੁਰੂ ਦੇ ਸੇਵ ਲਏ ਉਹਨਾਂ ਦਾ ਜਨਮ ਸਫਲ ਹੈ। ਅਖੀਰ 'ਤੇ ਫਿਰ ਬਾਪੂ ਕਹਿੰਦਾ, ਹਮ ਅੰਧਲੇ ਅੰਧ ਵਿਖੇ ਬਿਖਰਾਤੇ, ਕਹਿੰਦਾ ਮੈਂ ਕਿਵੇਂ ਗੁਰਮਾ ਤੇਰੇ ਕਿਵੇਂ ਚੱਲਾਂ, ਅਸੀਂ ਗਿਆਨੀ ਹਾਂ ਅੰਧੇ ਹਾਂ, ਸਾਡੇ 'ਤੇ ਕਿਰਪਾ ਕਰ, ਸਾਨੂੰ ਆਪਣੇ ਚਰਨਾਂ ਨਾਲ ਜੋੜ ਲਾ, ਤਾਂ ਕਿ ਤੇਰੇ ਜੀਵਨ ਇਹਦਾ ਬਖਸ਼ਿਆ ਜੀਵਨ ਤੇਰੇ ਨਾਲ ਚਰਨਾਂ ਜੁੜ ਕੇ ਗੁਜ਼ਾਰ ਕੇ ਅਸੀਂ ਤੇਰੇ ਮਾਰਗ 'ਤੇ ਚੱਲ ਸਕੀਏ। ਬਹੁਤ ਬਹੁਤ ਧੰਨਵਾਦ ਜੀ। ਇਹਨੂੰ ਤਿੰਨ ਖੰਡ ਪੜ ਰਹਾ, ਉਹਨੇ ਛਾਪਾ ਨਗਰ, ਗਹੌਰ ਨਗਰ, ਅਤੇ ਟਰਾਂਸਪੋਰਟ ਗੁਲਜ਼ਾਰ, ਜੈੱਟ ਸਪੀਡ ਅਤੇ ਟ੍ਰਿਪਲ ਐੱਸ ਵਾਲਿਆਂ ਵੱਲੋਂ। ਐਤਵਾਰ ਨੂੰ ਭੋਗ ਪੈਣਗੇ, ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ, ਛਕਣ ਦੀ ਕਿਰਪਾਲਤਾ ਕਰਨੀ, ਦੀਵਾਨ ਦੀ ਸਮਾਪਤੀ, ਬਿਲਡਿੰਗ ਵਾਸਤੇ ਜ਼ਰੂਰ ਸਹਿਯੋਗ ਬਖਸ਼ਿਓ, ਸਭ ਦਾ ਧੰਨਵਾਦ। ਭੁੱਲਾ ਚੁੱਕਾ ਦੇ ਕੇ ਵਾਂ, ਪਰਿਵਾਰ ਨੂੰ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮੇਰ ਕਰੇ ਜੇ ਆਪਣੀ ਚਸਾ ਨਾ ਵਿਸਰੈ ਸੋਏ। ਮਨ ਮੇਰੇ ਸਾਚਾ ਸੇਵ ਜਿਚਰ ਸਾਸ, ਬਿਨ ਸੱਚੇ ਸਭ ਕੂੜੈ ਅੰਤੇ ਹੋਏ ਬਿਨਾ ਸਰਹਾਉ। ਸਾਹਿਬ ਮੇਰਾ ਨਿਰਮਲਾ ਤਿਸ ਬਿਨ ਰਹਿਣ ਨਾ ਜਾਏ, ਮੇਰੇ ਮਨ ਤਨ ਭੁੱਖ ਅਤੇ ਅਗਲੀ ਕੋਈ ਆਣ ਮਿਲਾਵੇ ਮਾਏ। ਚਾਰੇ ਕੁੰਡਾਂ ਭਾਲੀਆਂ ਸ਼ਹਿ ਬਿਨ ਅਵਰ ਨਾ ਜਾਏ, ਤਿਸ ਆਗੇ ਅਰਦਾਸ ਕਰ ਜੋ ਮੇਲੇ ਕਰਤਾਰ। ਸਤਿਗੁਰ ਦਾਤਾ ਨਾਮ ਕਾ ਪੂਰਾ ਜਿਸ ਭੰਡਾਰ, ਸਦਾ ਸਦਾ ਸਲਾਹੀ ਅੰਤ ਨਾ ਪਾਰਾ ਵਾਰ। ਪਰਵਤ ਗਾਰ ਸਲਾਹੀਏ ਜਿਸ ਦੇ ਚਲਤਾ ਨੇਕ, ਸਦਾ ਸਦਾ ਆਰਾਧੀਏ ਇਹ ਮਤ ਵਸੇਕ। ਮਨ ਤਨ ਮਿੱਠਾ ਤਿਸ ਲੱਗੈ ਜਿਸ ਮਸਤਕ, ਨਾਨਕ ਲੇਖ ਸ੍ਰੀ ਰਾਗ ਮਹੱਲਾ ਪੰਜਵਾਂ। ਸੰਤ ਜਨੋ ਮਿਲ ਪਾਈ ਉਹ ਸੱਚਾ ਨਾਮ ਸੰਭਾਲ, ਤੋ ਸਾਜ ਬੰਦੋ ਜੀ ਕਾ ਇੱਥੇ ਉੱਥੇ ਨਾਲ। ਗੁਰਪੁਰੇ ਤੇ ਪਾਈਏ ਆਪਣੀ ਨਦਰ ਨਿਹਾਲ, ਕਰਮ ਪ੍ਰਾਪਤ ਤਿਸ ਹੋਵੇ ਜਿਸਨੋ ਹੋਏ ਦਿਆਲ। ਮੇਰੇ ਮਨ ਗੁਰਜੇ ਵੜਿਆ ਨਾ ਕੋਏ, ਦੂਜਾ ਥਾਉ ਕੋ ਸੁਜੈ, ਦੂਜਾ ਥਾਉ ਨਾ ਕੋ ਸੁਜੈ, ਗੁਰ ਮਿਲੈ ਸੱਚ ਸੋਏ ਰਹਾਉ। ਸਗਲ ਪਦਾਰਥ ਤਿਸ ਮਿਲੇ ਜਿਨ ਗੁਰ ਰਿੱਠਾ ਜਾਏ, ਗੁਰਚਰਨੀ ਜਿਨ ਮਨ ਲੱਗਾ ਸੇਵਟ ਭਾਗੀ ਮਾਏ। ਗੁਰਦਾਤਾ ਸਮਰਥ ਗੁਰ, ਗੁਰ ਸਾਹਮਣੇ ਰਿਹਾ ਸਮਾਏ, ਗੁਰ ਪਰਮੇਸ਼ਰ ਪਾਰ ਬ੍ਰਹਮ, ਗੁਰ ਡੁਬਦਾ ਲੈ ਤਰਾਏ। ਕਿਤ ਮੁਹ ਗੁਰ ਸਲਾਹੀਏ ਕਰਨ ਕਰ ਸਮਰੱਥ, ਸੇ ਮੱਥੇ ਨੇ ਚਲ ਰਹੇ ਜਿਨ ਗੁਰ ਧਾਰਿਆ ਹੱਥ, ਗੁਰੇ ਅੰਮ੍ਰਿਤ ਨਾਮ ਪਿਆ ਲਿਆ ਜਨਮ ਮਰਨ ਕਾ ਪਥ, ਗੁਰ ਪਰਮੇਸ਼ਰ ਸੇਵਿਆ ਭੈ ਭੰਜਨ ਦੁਖ ਲੱਥ। ਸਤਿਗੁਰ ਗੈਰ ਗੰਭੀਰ ਹੈ ਸੁਖ ਸਾਗਰ ਅੱਗ ਖੰਡ ਖੰਡ ਖੰਡ, ਜਿਨ ਗੁਰ ਸੇਵਿਆ ਆਪਣਾ ਜਮਦੂਤ ਨਾ ਲੱਗੇ ਡੰਡ, ਗੁਰ ਨਾਲ ਤੁਲਨਾ ਲੱਗੇ ਖੋਜ ਡਿੱਠਾ ਬ੍ਰਹਿਮੰਡ। ਨਾਮ ਨਿਧਾਨ ਸਤਿਗੁਰ ਦੀਆ, ਸੁਖ ਨਾਨਕ ਮਨ ਮੈਂ ਮੰਡ। ਸ੍ਰੀ ਰਾਗ ਮਹੱਲਾ ਪੰਜਵਾਂ। ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ, ਭਾਈ ਮੀਤ ਸੁਰੇ ਦਿਖੀਏ ਵਿਖਿਆ ਰਚਿਆ ਬਾਦ। ਜਾਂਦੇ ਬਿਰਮ ਨਾ ਹੋਵੇ ਵਿਣ ਨਾ ਮੈਂ ਬਿਸਮਾਰ, ਮੇਰੇ ਮਨ ਸਤਿਗੁਰ ਕੀ ਸੇਵਾ ਲਾਗ, ਜੋ ਦਿਸੇ ਸੋ ਵਿਣਸਨਾ ਮਨ ਕੀ ਮਤ ਤਿਆਗ ਰਹਾਓ। ਜਿਉਂ ਕੁਕਰ ਹੁਰਕਾਇਆ ਧਾਵੇ ਦੈ ਦਿਸਦਾ, ਲੋਭੀ ਜੰਤ ਨਾ ਜਾਣੀ ਭਖ ਅਭਖ ਸਭ ਖਾਏ। ਕਾਮ ਕ੍ਰੋਧ ਮਤ ਵਿਆਪਿਆ ਫਿਰ ਫਿਰ ਜੋ ਨੀ ਪਾਏ, ਮਾਇਆ ਜਾਲ ਪਸਾਰਿਆ ਪੀਤਰ ਚੋਗ ਬਣਾਏ, ਤ੍ਰਿਸ਼ਨਾ ਪੰਖੀ ਫਾਸਿਆ ਨਿਕਸ ਨਾ ਪਾਏ ਮਾਏ। ਜਿਨ ਕੀਤਾ ਤੁਸੀਂ ਨਾ ਜਾਣੀ ਫਿਰ ਫਿਰ ਆਵੈ ਜਾਏ। ਅਣਕ ਪ੍ਰਕਾਰੀ ਮੋਹਿਆ ਬਹੁ ਵਿਦੇ ਸੰਸਾਰ, ਜਿਸਨੂੰ ਰੱਖੈ ਸੋ ਰਹੈ ਸਮਰੱਥ ਪੁਰਖ ਅਪਾਰ। ਹਰ ਜਨ ਹਰ ਲੇਵੇ ਉਦਰੈ, ਨਾਨਕ ਸਤ ਬਲਿਹਾਰ। ਸ੍ਰੀ ਰਾਗ ਮਹੱਲਾ ਪੰਜਵਾਂ। ਘਰ ਦੂਜਾ ਗੋਇਲ ਆਇਆ ਗੋਇਲੀ ਕਿਆ, ਤਿਸ ਡੰਪ ਪਸਾਰ, ਮੋਹਲਤ ਪੁੰਨੀ ਚੱਲਣਾ ਤੂੰ ਸੰਭਲ ਕਰ ਬਾਰ। ਹਰ ਗੁਣ ਗਾਓ ਮਨਾ ਸਤਿਗੁਰ ਸੇਵ ਪਿਆਰ, ਕਿਆ ਥੋੜੀ ਬਾਤ ਗੁਮਾਨ ਰਹਾਓ। ਜੈਸੇ ਰਹਿਣ ਪ੍ਰਾਹੁਣੇ ਉੱਠ ਚਲ ਸੇ ਪ੍ਰਭਾਤ, ਕਿਆ ਤੂੰ ਰੱਤਾ ਗ੍ਰਿਸਤ ਮੈਂ ਗ੍ਰਿਸਤ ਸਿਉ ਸਾ ਫੁੱਲਾਂ ਕੀ ਬਾਗਾਤ। ਮੇਰੀ ਮੇਰੀ ਕਿਉਂ ਕਰੇ ਜਿੰਦੀ ਆ ਸੋ, ਪ੍ਰਭ ਲੋੜ ਸਰਪਰ ਉੱਠੇ ਚੱਲਣਾ ਛੱਡ। ਜਾਸੀ ਲੱਖ ਕਰੋੜ ਲੱਖ ਚੁਰਾਸੀ ਭਰਮਤਿਆ ਅੰਦਰ ਲੋਭ ਜਨਮ ਪਾਇਓ, ਏ ਨਾਨਕ ਨਾਮ ਸੰਭਾਲ ਤੂੰ ਸੋ ਦਿਨ ਨੇੜਾ ਆਇਓ ਏ। ਸ੍ਰੀ ਰਾਗ ਮਹੱਲਾ ਪੰਜਵਾਂ। ਚਿੱਚਰ ਵਸੇ ਸੁਹਿਲੜੀ ਜਿੱਚਰ ਸਾਥੀ ਨਾਲ, ਜਾ ਸਾਥੀ ਉੱਠੀ ਚੱਲਿਆ ਤਾਂ ਧਨ ਕਾਕੂ ਰਾਲ। ਮਨ ਬੈਰਾਗ ਪਿਆ ਦਰਸ਼ਨ ਦੇਖਣੇ ਕਚਾਓ, ਧਨ ਸੋ ਤੇਰਾ ਥਾਨ ਰਹਾਓ। ਜਿੱਚਰ ਵਸਿਆ ਕੰਤ ਘਰ, ਜਿਉ ਜਿਉ ਸਭ ਕਹਾਤ, ਜਾ ਉੱਠੀ ਚਲਸੀ ਕੰਤੜਾ ਤਾਂ ਕੋਈ ਨਾ ਪੁੱਛੈ ਤੇਰੀ ਬਾਤ। ਭੇੜ ਯਸ਼ੋ ਸੇਵ ਤੂੰ ਸਾਹੁਰੜੇ ਸੁਖ ਵਸ, ਗੁਰਮਿਲ ਚੱਜ ਚਾਰ ਸਿੱਖ ਤੁਧ ਕਦੇ ਨਾ ਲੱਗੈ ਦੁੱਖ। ਸਭਨਾ ਸਹੁਰੇ ਵੰਜਨਾ ਸਭ ਮੁਕਲਾਵਣ, ਹਰ ਨਾਨਕ ਧਨ ਸੁਹਾਗਣੀ ਜਿਨ ਸ਼ਹਿ ਨਾਲ ਪਿਆਰ। ਸ੍ਰੀ ਰਾਗ ਮਹੱਲਾ ਪੰਜਵਾਂ। ਘਰ ਛੇਵਾਂ। ਕਰਨ ਕਰੇ ਕੋਈ ਜਿਨ ਕੀਆ ਆਕਾਰ, ਤਿਸੇ ਧਿਆਉ ਮਨ ਮੇਰੇ ਸਰਵ ਕੋ ਆਧਾਰ। ਗੁਰ ਕੇ ਚਰਨ ਮਨ ਮੈਂ ਧਿਆਈ ਛੋੜ, ਸਗਲ ਸਿਆਣਪਾਂ ਸਾਚ ਸ਼ਬਦ ਲਿਵ ਲਾਏ ਰਹਾਓ। ਦੁੱਖ ਕਲੇਸ਼ ਨਾ ਪਾਓ ਵਿਆਪੇ, ਗੁਰਮੰਤਰ ਹਿਰਦੈ ਹਿਰਦੈ ਹੋਏ, ਕੋੜ ਜਨਾ ਕਰ ਰਹੇ ਗੁਰ ਬਿਨੂ ਤਰਿਓ ਨ ਕੋਏ। ਦੇਖ ਦਰਸ਼ਨ ਮਨ ਸਦਾਰੇ ਭਾਵ, ਸਗਲੇ ਜਾਏ ਹੋ ਤਿਨ ਕਹਿ ਬਲਿਹਾਰ ਨੇ, ਜੇ ਗੁਰ ਕੀ ਪੈਰੀ ਪਾਏ। ਸਾਧ ਸੰਗਤ ਮਨ ਵਸੈ ਸਾਚ ਹਰ ਕਰ ਨਾਓ, ਸੇਵਟ ਭਾਗੀ ਨਾਨਕਾ ਜਾਨ ਜਿਨਾ ਜਿਨਾ ਮਨ ਇਹ ਪਾਓ। ਸ੍ਰੀ ਰਾਗ ਮਹੱਲਾ ਪੰਜਵਾਂ। ਸੰਚ ਹਾਰ ਤਨ ਪੂਜ ਸਤਿਗੁਰ, ਛੋੜ ਸਗਲ ਵਿਕਾਰ, ਜਿਨ ਤੂੰ ਸਾਜ ਸਵਾਰਿਆ ਹਰ ਸਿਮਰ ਹੋਏ ਉਦਾਰ। ਜਪ ਮਨ ਨਾਮ ਏਕ ਅਪਾਰ, ਪ੍ਰਾਣ ਮਨ ਤਨ ਜਿਨੈ ਦੀਆ ਹਿਰਦੇ ਕਾਇਆ ਧਾਰ ਰਹਾਓ। ਕਾਮ ਕ੍ਰੋਧ ਹੰਕਾਰ ਮਾਤੇ ਵਿਆਪਿਆ ਸੰਸਾਰ, ਪਉ ਸੰਤ ਸ਼ਰਨੀ ਲਾਗ ਚਰਨੀ ਮਿਟੈ ਦੁਖ ਅੰਧਾਰ। ਸਤਸੰਗ
ਸੰਤੋਖ ਦਿਆ ਕਮਾਵੇ ਇਹ ਕਰਨੀ ਸਾਰੇ ਆਪ ਛੋੜ ਸਭ ਹੋਏ ਰੇਣਾ ਜਿਸ ਦੇ ਭ੍ਰਮ ਨਿਰੰਕਾਰ ਜੋ ਦਿਸੈ ਸੋ ਸਗਲ ਤੂੰ ਪਸਰਿਆ ਪਾਸਾਰ ਕਹੋ ਨਾਨਕ ਗੁਰ ਭਰਮ ਕਾਟਿਆ ਸਗਲ ਬ੍ਰਹਮ ਵਿਚਾਰ ਸ੍ਰੀ ਰਾਗ ਮਹਲਾ ਪੰਜਵਾਂ ਦੁਕ੍ਰਿਤ ਸੁਕ੍ਰਿਤ ਮੰਦੈ ਸੰਸਾਰ ਸਗਲਾਣਾ ਦੋਹੋਂ ਤੇ ਰਹਿਤ ਭਗਤ ਹੈ ਕੋਈ ਵਿਰਲਾ ਜਾਣਾ ਠਾਕੁਰ ਸਰਬੇ ਸਮਾਣਾ ਕਿਆ ਕਹੋ ਸੁਣੋ ਸਵਾਮੀ ਤੂੰ ਵੱਡ ਪੁਰਖ ਸੁਜਾਣਾ ਰਹਾਓ ਮਾਨ ਅਮਾਨ ਮੰਦੇ ਸੇ ਸੇਵਕ ਨਾਈ ਦਸਮ ਦਰਸੀ ਸੰਤੋ ਕੋਈ ਕੋਟ ਮੰਦਾਹੀ ਕਹਿਣ ਕਹਾਵਣੇ ਕੀਰਤ ਕਰ ਲਾ ਕਥਨ ਕਹਿਣ ਤੇ ਮੁਕਤਾ ਗੁਰਮੁਖ ਕੋਈ ਵਿਰਲਾ ਗਾਤਵ ਗਤ ਕਛ ਨਦਰ ਨ ਆਇਆ ਸੰਤਨ ਕੀ ਰੇਣ ਨਾਨਕ ਦਾਨ ਪਾਇਆ ਸ੍ਰੀ ਰਾਗ ਮਹੱਲਾ ਪੰਜਵਾਂ ਕਾਰ ਸਤਵਾਂ ਤੇਰੇ ਭਰੋਸੇ ਪਿਆਰੀ ਮੈਂ ਲਾਡ ਲਡਾਇਆ ਭੁੱਲੇ ਚੁੱਕੇ ਮਾਰਗ ਤੂੰ ਹਰ ਪਿਤਾ ਮਾਇਆ ਸੇਲਾ ਕਹਿਣ ਕਹਾਵਣ ਤੇਰਾ ਬਿਕਮ ਪਾਵਣ ਰਹਾਓ ਹੋ ਮਾਣ ਤਾਣ ਕਰੋ ਤੇਰਾ ਹੋ ਜਾਨੋ ਆਪਾ ਸਭੀ ਮਦ ਸਭੇ ਤੇ ਬਾਹਰ ਬੇ ਮੁਹਤਾਜ ਬਾਪਾ ਪਿਤਾ ਹੋ ਜਾਨੋ ਨਾਹੀ ਤੇਰੀ ਕਵਨ ਜੁਗਤਾ ਬੰਧਨ ਮੁਕਤ ਸੰਤੋ ਮੇਰੀ ਰੱਖ ਹੈ ਮਮਤਾ ਭੈ ਕਿਰਪਾਲ ਠਾਕੁਰ ਰਹੇ ਹੋ ਆਵਣ ਜਾਣਾ ਗੁਰਮਿਲ ਨਾਨਕ ਪਾਰ ਬ੍ਰਹਮ ਪਛਾਣਾ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਪਹਿਲਾ ਸੰਤ ਜਨਾ ਮਿਲ ਭਾਈਆ ਕਟੜਿਆ ਜਮਕਾਲ ਸੱਚਾ ਸਾਹਿਬ ਮਨ ਵੁੱਟਾ ਹੋਆ ਖਸਮ ਦਿਆਲ ਪੂਰਾ ਸਤਿਗੁਰ ਭੇਟਿਆ ਮਿਨਸਿਆ ਸਭ ਜੰਜਾਲ ਮੇਰੇ ਸਤਿਗੁਰਾਂ ਹੋ ਤੁਦ ਵਿੱਟੋਂ ਕੁਰਬਾਨ ਤੇਰੇ ਦਰਸ਼ਨ ਕੋ ਬਲਹਾਰ ਨੇ ਤੁਸ ਦਿੱਤਾ ਅੰਮ੍ਰਿਤ ਨਾਮ ਰਹਾਓ ਜਿਨ ਤੂੰ ਸੇਵਿਆ ਭਾਉ ਕਰ ਸਹੀ ਪੁਰਖ ਸਜਾਨ ਤਿੰਨਾਂ ਪਿੱਛੇ ਛੁੱਟੀ ਹੈ ਜਿਨੀ ਅੰਦਰ ਨਾਮ ਨਿਦਾਨ ਗੁਰ ਜੇ ਵਰਦਾਤਾ ਕੋ ਨਹੀਂ ਜਿਨ ਦਿੱਤਾ ਆਤਮਦਾਨ ਆਏ ਸੇ ਪ੍ਰਵਾਨ ਹੈ ਜਿਨ ਗੁਰ ਮਿਲਿਆ ਸਪਾਏ ਸੱਚੇ ਸੇ ਤੀਰਤਿਆ ਦਰਗੇ ਬੈ ਸੁਨਜਾਏ ਕਰਤੇ ਹੱਥ ਵਡਿਆਈਆਂ ਪੂਰਬ ਲਿਖਿਆ ਪਾਏ ਸੱਚ ਕਰਤਾ ਸੱਚ ਕਰਨਹਾਰ ਸੱਚ ਸਾਹਿਬ ਸੱਚ ਟੇਕ ਸੱਚੋ ਸੱਚ ਵਖਾਣੀਐ ਸੱਚੋ ਬੁੱਧ ਵਿਵੇਕ ਸਰਬ ਨਿਰੰਤਰ ਅਵਰਿਆ ਜਪ ਨਾਨਕ ਜੀ ਵੈ ਏਕ ਸ੍ਰੀ ਰਾਗ ਮਹੱਲਾ ਪੰਜਵਾਂ ਗੁਰ ਪਰਮੇਸ਼ਰ ਪੂਜੀਏ ਮਨ ਤਨ ਲਾਏ ਪਿਆਰ ਸਤਿਗੁਰ ਦਾਤਾ ਜੀ ਕਾ ਸਭਸੇ ਦੇ ਆਧਾਰ ਸਤਿਗੁਰ ਬਚਨ ਕਮਾਵਣੇ ਸੱਚਾ ਇਹ ਵਿਚਾਰ ਮੈਨੂੰ ਸਾਧੂ ਸੰਗਤ ਰਤਿਆ ਮਾਇਆ ਮੋਹ ਸਭ ਛਾਰ ਮੇਰੇ ਸਾਜਨ ਹਰ ਹਰ ਨਾਮ ਸੰਭਾਲ ਸਾਧੂ ਸੰਗਤ ਮਨ ਵਸੈ ਪੂਰਨ ਹੋਵੇ ਕਾਲ ਰਹਾਓ ਗੁਰ ਸਮਰਾਤ ਅਪਾਰ ਗੁਰ ਵਡਭਾਗੀ ਦਰਸ਼ਨ ਹੋਏ ਗੁਰ ਗੋਚ ਨਿਰਮਲਾ ਗੁਰ ਜੇਵੜੇ ਅਵਰ ਨ ਕੋਏ ਗੁਰ ਕਰਤਾ ਗੁਰ ਕਰਨ ਹਾਰ ਗੁਰਮੁਖ ਸੱਚੀ ਸੋਏ ਗੁਰ ਤੇ ਬਾਹਰ ਕੁਛ ਨਹੀਂ ਗੁਰ ਕੀਤਾ ਲੋੜੇ ਸੋਏ ਗੁਰ ਤੀਰਥ ਗੁਰ ਪਾਰ ਜਾਤ ਗੁਰ ਮਨਸਾ ਪੂਰਨ ਹਾਰ ਗੁਰਦਾਤਾ ਹਰ ਨਾਮ ਦੇ ਉਦਰੇ ਸਭ ਸੰਸਾਰ ਗੁਰ ਸਮਰਾਤ ਗੁਰ ਨਿਰੰਕਾਰ ਗੁਰ ਉੱਚਾ ਯਗਮ ਅਪਾਰ ਗੁਰ ਕੀ ਮਹਿਮਾ ਆਗਮ ਹੈ ਕਿਆ ਕਥੈ ਕਥਨ ਹਾਰ ਜਿਤਰੇ ਫਲ ਮਨ ਬਾਂਸੀ ਹੈ ਤਿਤਰੇ ਸਤਿਗੁਰ ਪਾਸ ਪੂਰਬ ਲਿਖੇ ਪਾਵਣੇ ਸਾਚ ਨਾਮ ਦੇ ਰਾਸ ਸਤਿਗੁਰ ਸਰਨੀ ਆਇਆ ਬੋੜ ਨਹੀਂ ਬਿਨਾਸ ਹਰ ਨਾਨਕ ਕਦੇ ਨਾ ਵਿਸਰੋ ਇਹ ਜੀਉ ਪਿੰਡ ਤੇਰਾ ਸਾਸ ਸ੍ਰੀ ਰਾਗ ਮਹੱਲਾ ਪੰਜਵਾਂ ਸੰਤ ਜਨੋ ਸੁਣ ਪਾਈਓ ਛੁੱਟਣ ਸਾਚੇ ਨਾਏ ਗੁਰ ਕੇ ਚਰਨ ਸਰੇਵਣੇ ਤੀਰਥ ਹਰ ਕਾ ਨਾਉ ਅਗੇ ਦਰਗੇ ਮਨੀ ਮਿਲੇ ਨਥਾਵੇਂ ਤਾਉ ਭਾਈ ਰੇ ਸਾਚੀ ਸਤਿਗੁਰ ਸੇਵ ਸਤਿਗੁਰ ਤੁਠੈ ਪਾਈਏ ਪੂਰਨ ਅਲੱਖ ਪੇਵ ਰਹਾਓ ਸਤਿਗੁਰ ਵਿੱਟੋਂ ਵਾਰਿਆ ਜਿਨ ਦਿੱਤਾ ਸੱਚ ਨਾਉ ਸੱਚ ਸਲਾਣਾ ਸੱਚੇ ਕੇ ਗੁਣ ਗਾਓ ਸੱਚ ਖਾਣਾ ਸੱਚ ਪੈਣਾ ਸੱਚੇ ਸੱਚਾ ਨਾਉ ਸਾਸ ਗ੍ਰਾਸ ਨਾ ਵਿਸਰੈ ਸਫਲ ਮੂਰਤ ਗੁਰ ਆਪ ਗੁਰ ਜੇਵੜ ਅਵਰ ਨ ਦਿਸਈ ਆਠ ਪੈਰ ਤਿਸ ਜਾਪ ਨਦਰ ਕਰੇ ਤਾਂ ਪਾਈਏ ਸੱਚ ਨਾਮ ਗੁਣ ਦਾਸ ਗੁਰ ਪਰਮੇਸ਼ਰ ਏ ਕਹਿ ਸਭ ਮੇਰੇ ਅਸਮਾਏ ਜਿਨ ਕੋ ਪੂਰਬ ਲਿਖਿਆ ਸੇ ਨਾਮ ਤੇ ਆਏ ਨਾਨਕ ਗੁਰ ਸਰਨਾਗਤੀ ਮਰੇ ਨਾ ਆਵੇ ਜਾਏ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਅਸ਼ਟਪਦੀਆਂ ਆਖ ਆਖ ਮਨ ਵਾਮਣਾ ਜਿਉ ਜਿਉ ਜਾਪੇ ਵਾਏ ਜਿਸਨੂੰ ਵਾਏ ਸੁਣਾਏ ਸੋ ਕੇਵੜ ਕੇ ਥਾਏ ਆਖਣ ਵਾਲੇ ਜੇਤਰੇ ਸਭ ਆਖ ਰਹੇ ਲਿਵਲਾਏ ਬਾਬਾ ਲੋਗਮ ਪਾਰ ਪਾਕੀ ਨਾਈ ਪਾਗ ਥਾਏ ਸੱਚਾ ਪਰਵਿਦਗਾਰ ਰਹਾਓ ਤੇਰਾ ਹੁਕਮ ਨਾ ਜਾਪੀ ਕੇਤੜਾ ਲਿਖ ਨਾ ਜਾਣੇ ਕੋਏ ਜੇ ਸੋ ਸਾਇਰ ਮੇਲੀਏ ਤਿਲ ਨਾ ਪੁਜਾਵੇ ਰੋਏ ਕੀਮਤ ਕਿਨੇ ਨਾ ਪਾਈਆ ਸਭ ਸੁਣ ਸੁਣ ਆਖੇ ਸੋਏ ਪੀਰ ਪੈਗੰਬਰ ਸਾਲਕ ਸਾਧ ਸੋਹਦੇ ਔਰ ਸ਼ਹੀਦ ਸੇਖ ਮਸਾਈ ਕਾਜੀ ਮੁੱਲਾ ਦਰ ਦਰਵੇਸ਼ ਰਸੀਦ ਬਰਕਤ ਤਿਨ ਕੋਈ ਅਗਲੀ ਪੜਦੇ ਰਹਿਣ ਦਰੂਦ ਪੁੱਛ ਨਾ ਸੋਜੇ ਪੁੱਛ ਨਾ ਟਾਹੇ ਪੁੱਛ ਨਾ ਦੇ ਵੇਲੇ
ਵੇਲੇ ਆਪਣੀ ਕੁਦਰਤ ਆਪੇ ਜਾਣੈ ਆਪੇ ਕਰਨ ਕਰੇ ਸਭਨਾ ਵੇਖੈ ਨਦਰ ਕਰ ਜੈ ਪਾਵੈ ਤੈ ਦੇ ਥਾਵਾਂ ਨਾਮ ਨਾ ਜਾਣੀਏ ਨਾਮ ਕੇਵੜ ਨਾਉ ਜਿੱਥੇ ਵਸੈ ਮੇਰਾ ਪਾਤਸ਼ਾਹ ਸੋ ਕੇਵੜ ਹੈ ਥਾਉ ਅੰਬੜ ਕੋਈ ਨ ਸਕਈ ਹੋ ਕਿਸ ਨੂੰ ਪੁੱਛਣ ਜਾਓ ਵਰਨਾ ਵਰਨਾ ਪਾਵਨੀ ਜੇ ਕਿਸੈ ਵੱਡਾ ਕਰੇ ਵੱਡੇ ਹੱਥ ਵਡਿਆਈਆਂ ਜੈ ਪਾਵੇ ਤੇ ਦੇ ਹੁਕਮ ਸਵਾਰੇ ਆਪਣਾ ਚਸਾ ਨਾ ਢਿੱਲ ਕਰੇ ਸਭ ਕੋ ਆਖੇ ਬਹੁਤ ਬਹੁਤ ਲੈਣੇ ਕੇ ਵਿਚਾਰ ਕੇਵੜ ਦਾਤਾ ਆਖੀਏ ਦੇ ਕਹਿ ਰਿਹਾ ਸਮਾਰ ਨਾਨਕ ਤੋਟ ਨ ਆਵੇ ਤੇਰੇ ਜੁਗੇ ਜੁਗੇ ਭੰਡਾਰ ਮਹੱਲਾ ਪਹਿਲਾ ਸਭੇ ਕੰਤ ਮਹਿਲੀਆਂ ਸਗਲੀਆਂ ਕਰੇ ਸ਼ਿੰਗਾਰ ਗਣਤ ਗਵਾਇਣ ਆਈਆਂ ਸੁਆ ਵੇਸ ਵਿਕਾਰ ਪਖੰਡ ਪ੍ਰੇਮ ਨਾ ਪਾਈਏ ਖੋਟਾ ਪਾਜ ਹਾਰ ਹਾਰ ਜੀ ਇਹੋ ਫਿਰ ਆਵੇ ਨਾਰ ਤੁਧ ਭਾਵਨ ਸੁਹਾਗਣੀ ਆਪਣੀ ਕਿਰਪਾ ਲਿਹੋ ਸਵਾਰ ਰਹਾਓ ਗੁਰ ਸ਼ਬਦੀ ਸਿੰਗਾਰੀਆ ਤਨ ਮਨ ਪਿਰਕੇ ਪਾਸ ਦੋਇ ਕਰ ਜੋੜ ਖੜੀ ਤੱਕੈ ਸੱਚ ਕਹੇ ਅਰਦਾਸ ਲਾਲ ਰਤੀ ਸੱਚ ਪੈ ਵਸੀ ਪਾਏ ਰਤੀ ਰੰਗ ਰਾਸ ਪ੍ਰੀ ਕੀ ਚੇਰੀ ਕਾਂਡੀਏ ਲਾਲੀ ਮਨ ਨਾਉ ਸੱਚੀ ਪ੍ਰੀ ਨ ਟੁੱਟਈ ਸਾਚੇ ਮੇਰ ਮਿਲਾਓ ਸ਼ਬਦ ਰਤੀ ਮਨ ਵੇਦਿਆ ਹੋ ਸਦ ਬਿਲ ਹਾਰੇ ਜਾਉ ਸਾਤਨ ਰੰਡ ਨਾ ਬੈਸਈ ਜੇ ਸਤਿਗੁਰ ਮਾਇ ਸਮਾਏ ਪੇਰੀ ਸਾਲੂ ਨਵਤਨੋ ਸਾਚੋ ਮਰੇ ਨਾ ਜਾਏ ਨੇਤਰ ਵੇ ਸੁਹਾਗਣੀ ਸਾਚੀ ਨਜ਼ਰ ਜਾਏ ਸਾਜ ਕੜੀ ਤਨ ਮੰਡੀਏ ਕਾਪੜ ਪ੍ਰੇਮ ਸਿੰਗਾਰ ਚੰਦਨ ਚੀਤ ਵਸਾਇਆ ਮੰਦਰ ਦਸਵਾਂ ਦੁਆਰ ਦੀਪਕ ਸੋਭੇ ਗਾਸਿਆ ਰਾਮ ਨਾਮ ਉਰਹਾਰ ਨਾਰੀ ਅੰਦਰ ਸੋਹਣੀ ਮਸਤਕ ਮਣੀ ਪਿਆਰ ਸੋਭਾ ਸੁਰਤ ਸੁਹਾਵਣੀ ਸਾਚੇ ਪ੍ਰੇਮ ਪਾਰ ਬਿਨ ਪਰ ਪੁਰਖ ਨਾ ਜਾਣੀ ਸਾਚੇ ਗੁਰ ਕੈ ਹੇਤ ਪਿਆਰ ਨਿਸੰਦਿਆਰੀ ਸੁੱਤੀ

ਤਾ ਬਿਰਥਾ ਜੋ ਬਣ ਜਾਏ, ਸੇਜੇ ਕੰਤਮ ਹਿਲੜੀ ਸੁਤੀ ਬੂਝ ਨਾ ਪਾਏ, ਹਉ ਸੁਤੀ ਪੇਰੇ ਜਾਗਣਾ ਕਿਸ ਕੋ ਪੁੱਛੋ ਜਾਏ। ਸਤਿਗੁਰ ਮੇਲੀ ਪੈ ਵਸੀ, ਨਾਨਕ ਪ੍ਰੇਮ ਸਿਖਾਏ, ਸ੍ਰੀ ਰਾਗ ਮਹੱਲਾ ਪਹਿਲਾ। ਆਪੇ ਗੁਣ ਆਪੇ ਵਤੇ, ਆਪੇ ਸੁਣ ਵਿਚਾਰ, ਆਪੇ ਰਤਨ ਪਰਖ ਤੂੰ, ਆਪੇ ਮੋਲ ਅਪਾਰ, ਸਾਚੋ ਮਾਨ ਮੈਂ ਤੂੰ, ਆਪੇ ਦੇਵਨ ਹਾਰ, ਹਾਰ ਜਿਉ ਤੂੰ ਕਰਤਾ ਕਰਤਾਰ, ਜਿਉ ਭਾਵੇ ਤਿਉ ਰਾਖ ਤੂੰ, ਹਰ ਨਾਮ ਮਿਲੇ ਆਚਾਰ ਰਹਾਉ। ਆਪੇ ਹੀਰਾ ਨਿਰਮਲਾ, ਆਪੇ ਰੰਗ ਮਜੀਠ, ਆਪੇ ਮੋਤੀ ਉਜਲੋ, ਆਪੇ ਭਗਤ ਬਸੀਠ, ਗੁਰ ਕੇ ਸ਼ਬਦ ਸਲਾਹਣਾ ਘਾਟ ਘਾਟੀਠ ਹਡੀਠ। ਆਪੇ ਸਾਗਰ ਬੋਝਤਾ, ਆਪੇ ਭਾਰੇ ਅਪਾਰ, ਸਾਚੀ ਵਾਰ ਸੁਜਾਣ ਤੂੰ, ਸ਼ਬਦ ਲੰਘਾਵਣ ਹਾਰ ਨੇ ਡਰਿਆ ਡਰ ਜਾਣੀਏ ਬਾਜ ਗੁਰੂ ਗਵਾਰ। ਅਸਥਿਰ ਕਰਤਾ ਦੇਖੇ ਹੋਰ ਕੇਤੀ ਆਵੇ ਜਾਏ, ਆਪੇ ਨਿਰਮਲੇਖ ਤੂੰ, ਹੋਰ ਬੰਦੀ ਧੰਦੇ ਪਾਏ, ਗੁਰਾ ਕਿਸੇ ਉਭਰੇ ਸਾਚੇ ਸਿਉ ਲਿਵਲਾਏ। ਹਾਰ ਜੀ ਉਹ ਸ਼ਬਦ ਪਛਾਣੀਏ, ਸਾਚਰ ਤੇ ਗੁਰਵਾਕ, ਤੇ ਤਨ ਮਹਿਲ ਨਾ ਲੱਗਈ ਸਾਚ ਕਰ, ਜਿਸ ਤਾਕ ਨਦਰ ਕਰੇ ਸਚ ਪਾਈਏ, ਬਿਨ ਨਾਵੇ ਕਿਆ ਸਾਖ, ਜਿੰਨੀ ਸੱਚ ਪਛਾਣਿਆ ਸੇ ਸੁਖੀਏ ਜੁਗ ਚਾਰ, ਹੋਮੇ ਤ੍ਰਿਸ਼ਨਾ ਮਾਰ ਕੈ ਸੱਚ ਰੱਖਿਆ ਔਰ ਧਾਰ, ਜਗ ਮੈਂ ਲਾਹਾ ਏਕ ਨਾਮ ਪਾਈਏ ਗੁਰ ਵਿਚਾਰ, ਸਾਚੋ ਵਖਰਲਾ ਦੇ ਲਾਭ ਸਦਾ ਸਚ ਰਾਸ, ਸਾਚੀ ਦਰਗੇ ਬੈਸਈ ਭਗਤ ਸੱਚੀ ਅਰਦਾਸ, ਪਾਸਿਓ ਲੇਖਾ ਨਿਬੜੈ ਰਾਮ ਨਾਮ ਪ੍ਰਗਾਸ। ਉੱਚਾ ਉੱਚੋ ਆਖੀਏ ਕਹੋ ਨਾ, ਦੇਖਿਆ ਜਾਏ ਜੈ ਦੇਖਾ ਤੈ ਏਕ ਤੂੰ, ਸਤਿਗੁਰ ਦਿਆ ਦਿਖਾਏ ਜੋ ਨਿਰੰਤਰ ਜਾਣੀਏ, ਨਾਨਕ ਸਹਿਸ ਪਾਏ ਸ੍ਰੀ ਰਾਗ ਮਹਿਲਾ ਪਹਿਲਾ। ਮਛਲੀ ਜਲ ਨਾ ਜਾਣਿਆ ਸਰ ਖਾਰਾ ਸਗਾਇਆ, ਤਸਿਆਣੀ ਸੋਹਣੀ ਕਿਉ ਕੀ ਤੋਵੇ ਸਾ, ਕਿਤੇ ਘਰ ਨੂੰ ਪਾਕੜੀ ਕਾਲ ਨਾ ਟਲੈ ਸਿਰਾਹ, ਭਾਈ ਰਿਓ ਸਿਰ ਜਾਣੂ ਕਾਲ ਜਿਉ, ਮੱਛੀ ਤਿਉ ਮਾਨਸਾ ਪਵੇ ਚਿੰਤਾ ਜਾਲ ਰਹਾਉ, ਸਭ ਜਗ ਬਾਧੋ ਕਾਲ ਕੋ ਬਿਨ ਗੁਰੋ ਕਾਲੇ ਅਪਾਰ, ਸੱਚ ਰਤੇ ਸੇ ਉਭਰੇ ਦੁਬਦਾ ਛੋੜ ਵਿਕਾਰ, ਹਾਂ ਤਿਨ ਕਹਿ ਬਲਿਹਾਰ ਨੇ ਦਰ ਸੱਚੇ ਸਚਿਆਰ। ਸੀ ਚਾਨੀ ਜਿਉ ਸੰਚੀ ਪੰਖੀਆ, ਜਾਲੀ ਬਦਕ ਹਾਥ, ਗੁਰ ਰੱਖੇ ਸੇ ਉਭਰੇ ਹੋਰ ਫਾਥ, ਜੋਗੇ ਸਾਥ ਬਿਨ ਨਵੇਂ ਚੁਣ ਸੁੱਟੀਐ ਕੋਏ ਨਾ ਸੰਗੀ ਸਾਥ, ਸੱਚੋ ਸੱਚਾ ਆਖੀਏ ਸੱਚੇ ਸੱਚਾ ਥਾਨ, ਜਿੰਨੀ ਸੱਚਾ ਮੰਨਿਆ ਤਿਨ ਮਨ ਸੱਚ ਧਿਆਨ, ਮਨ ਮੁਖ ਸੁੱਚੇ ਜਾਣੀਏ ਗੁਰਮੁਖ ਜਿੰਨਾ ਗਿਆਨ। ਸਤਿਗੁਰ ਅੱਗੇ ਅਰਦਾਸ ਕਰ, ਸਾਜਨ ਦੇ ਮਿਲਾਏ ਸਾਜਨ ਮਿਲੈ ਸੁਖ ਪਾਇਆ, ਜਮਦੂਤ ਮੋਏ ਵਿਖਾਏ ਨਾਵੇਂ ਅੰਦਰ ਹੋਂ ਵਸਾਂ, ਨਾਉ ਵਸੈ ਮਨ ਆਏ, ਬਾਜ ਗੁਰੂ ਗੋਬਾਰ ਹੈ ਬਿਨ ਸ਼ਬਦੈ ਬੂਝ ਨਾ ਪਾਏ, ਗੁਰਮਤੀ ਪ੍ਰਗਾਸ ਹੋਏ ਸੱਚ ਰਹੇ ਲਿਵਲਾਏ, ਤਿੱਥੈ ਕਾਲ ਨਾ ਸੰਚਰੈ ਜੋਤੀ ਜੋਤ ਸਮਾਏ, ਤੂੰ ਏ ਸਾਜਨ ਤੂੰ ਸੁਜਾਨ ਤੂੰ ਆਪੇ ਮੇਲਣ ਹਾਰ, ਗੁਰ ਸ਼ਬਦੀ ਸਲਾਹੀਏ ਅੰਤ ਨ ਪਾਰਾ ਵਾਰ, ਤਿੱਥੇ ਕਾਲ ਨਾ ਅਪੜੈ ਜਿੱਥੇ ਗੁਰ ਕਾ ਸ਼ਬਦ ਅਪਾਰ, ਹੁਕਮੀ ਸਭੈ ਉਪਜੈ ਹੁਕਮੀ ਕਾਰ ਕਮਾਏ, ਹੁਕਮੀ ਕਾਲੇ ਵਸੈ ਹੁਕਮੀ ਸਾਹ ਸਮਾਹੇ, ਨਾਨਕ ਜੋ ਤਿਸ ਭਾਵੈ ਸੋ ਥੀਐ, ਇਨ੍ਹਾਂ ਜਨਤਾ ਵਸ ਕਿਛੁ ਨਾਹੀ, ਸ੍ਰੀ ਰਾਗ ਮਹਲਾ ਪਹਿਲਾ। ਮਨ ਝੂਠੇ ਤਨ ਝੂਠ ਹੈ, ਜੇਵਾ ਝੂਠੀ ਹੋਏ ਮੁਖ, ਝੂਠੇ ਝੂਠ ਬੋਲਣਾ ਕਿਉਂ ਕਰ ਸੁੱਚਾ ਹੋਏ, ਬਿਨਿਆ ਸ਼ਬਦ ਨਾ ਮਾਂਜੀਏ ਸਾਚੇ ਤੇ ਸੱਚ ਹੋਏ, ਮੁੰਦੇ ਗੁਣ ਹੀ ਨੀ ਸੋਕੇ ਪਿਰਲੀਆਂ ਰਸ ਮਾਣੀ, ਸਾ ਸ਼ਬਦ ਸੁਖ ਨੇ ਰਹਾਓ, ਫਿਰ ਪਰਦੇਸੀ ਜੇ ਥੀਏ ਧਨ ਵਾਂਡੀ ਚੋਰੇ, ਜਿਉਂ ਜਲ ਥੋੜੇ ਮੋਛਲੀ ਕਰਨ ਪਲਾਵ ਕਰੇ, ਫਿਰ ਭਾਵੈ ਸੁਖ ਪਾਈਏ ਜਾਂ ਆਪੇ ਨਦਰ ਕਰੇ, ਫਿਰ ਸਲਾਈ ਆਪਣਾ ਸੁਖੀ ਸਹੇਲੀ ਨਾਲ, ਤਿੰਨ ਸੋਏ ਮਨ ਮੋਇਆ ਰਤੀ ਰੰਗ ਨਿਆਲ, ਸ਼ਬਦ ਸਵਾਰੀ ਸੋਹਣੀ ਫਿਰ ਆਵੈ ਗੁਣ ਨਾਲ, ਕਾਮਣ ਕਾਮਨਾ ਆਵਈ ਖੋਟੀ ਅਵਗੁਣਿਆਰ, ਨਾ ਸੁਖ ਪਈਏ ਸਹੁਰੇ ਝੂਠ ਜਲੀ ਬੇਕਾਰ, ਆਵਣ ਵੰਜਨ ਡਾਕੜੋ ਛੋਡੀ ਕੰਤ ਵਿਸਾਰ, ਫਿਰ ਕੀ ਨਾਰ ਸੋਹਣੀ ਮੁੱਤੀ ਸੋ ਕੇ ਸਾਧ, ਫਿਰ ਕੇ ਕਾਮਨ ਆਵੇ ਭੋਲੇ ਫਾਦਨ ਬਾਦ, ਦਾਰ ਕਰ ਟੋਈ ਨਾ ਲੈ ਛੁੱਟੀ ਦੂਜੈ ਸਾਧ, ਪੰਡਿਤ ਬਚੇ ਪੋਤੀਆਂ ਨਾ ਬੂਝੇ ਵਿਚਾਰ, ਅਨਕੋ ਮਤੀ ਦੇ ਚੱਲਿਆ ਮਾਇਆ ਕਾ ਵਪਾਰ, ਕਥਨੀ ਝੂਠੀ ਜਗ ਪਵੈ ਰਹਿਣੀ ਸ਼ਬਦ ਸੁਸਾਰ, ਕੀਤੇ ਪੰਡਿਤ ਜੋਤ ਕੀ ਬੇਦਾ ਕਰੇ ਵਿਚਾਰ, ਵਾਦ ਵਿਰੋਧ ਸਲਾਹਣੇ ਵਾਦੇ ਆਵਣ ਜਾਣ, ਬਿਨ ਗੁਰ ਕਰਮ ਨਾ ਛੁੱਟ ਸੀ ਕਹਿ ਸੁਣ ਆਖ ਵਖਾਣ, ਸਭ ਗੁਣਵੰਤੀ ਆਖੀਏ ਮੈਂ ਗੁਣ ਨਾਹੀ ਕੋਏ, ਹਰ ਵਰ ਨਾਰ ਸੋ ਆਵਣੀ ਮੈਂ ਭਾਵੈ ਪ੍ਰਭ ਸੋਏ, ਨਾਨਕ ਸ਼ਬਦ ਮਿਲਾਵੜਾ ਨਾ ਵਿਛੋੜਾ ਹੋਏ, ਸ੍ਰੀ ਰਾਗ ਮਹੱਲਾ ਪਹਿਲਾ।
ਜਪ ਤਪ ਸੰਜਮ ਸਾਧੀਐ ਤੀਰਥ ਕੀਚੇ ਵਾਸ ਪੁੰਨ ਦਾਨ ਚੰਗਿਆਈਆਂ ਬਿਨ ਸਾਚੇ ਕਿਆ ਤਾ ਜੇ ਅਰਾਧੇ ਤੇ ਹਾਲੁਣੈ ਬਿਨ ਗੁਣ ਜਨਮ ਵਿਨਾਸ਼ ਮੁੰਦੇ ਤੋਂ ਗੁਣ ਦਾਸੀ ਸੁਖ ਹੋਏ ਅਵਗੁਣ ਤਿਆਗ ਸਮਾਈਏ ਗੁਰਮਤ ਪੂਰਾ ਸੋਏ ਰਹਾਓ ਵਿਣ ਰਾਸੀ ਵਾਪਾਰੀਆਂ ਤੱਕੇ ਕੁੰਡਾਂ ਚਾਰ ਮੂਲ ਨਾ ਬੁੱਝੇ ਆਪਣਾ ਵਸਤਰ ਹੀ ਕਰ ਬਾਰ ਵਿਣ ਵੱਖਰ ਦੁੱਖ ਅਗਲਾ ਕੂੜ ਮੁੱਠੀ ਕੁੜਿਆਰ ਲਾਹੌਨ ਸਨੌਤਨਾ ਪਰਖੇ ਰਤਨ ਵਿਚਾਰ ਵਸਤ ਲਏ ਕਰ ਆਪਣੇ ਚੱਲੇ ਕਾਰਜ ਸਾਰ ਵਣ ਜਾ ਰਿਹਾ ਸੋ ਵਣਜ ਕਰ ਗੁਰਮੁਖ ਬ੍ਰਹਮ ਵਿਚਾਰ ਸੰਤਾਂ ਸੰਗਤ ਪਾਈਏ ਜੇ ਮੇਲੇ ਮੇਲਣ ਹਾਰ ਮਿਲਿਆ ਹੋਏ ਨਾ ਵਿਛੜੇ ਜਿਸ ਅੰਤਰ ਜੋਤਿ ਅਪਾਰ ਸੱਚੇ ਆਸਣ ਸੱਚ ਰਹੇ ਸੱਚੇ ਪ੍ਰੇਮ ਪਿਆਰ ਜਿੰਨੀ ਆਪ ਪਛਾਣਿਆ ਘਰ ਮੈਂ ਮਹਿਰ ਸਤਾਏ ਸੱਚੇ ਸੇਤੀ ਰਤਿਆ ਸੱਚੋ ਪੱਲੇ ਪਾਏ ਤੇਰੇ ਪਵਣ ਸੋ ਪ੍ਰਭ ਜਾਣੀਐ ਸੱਚੋ ਸੱਚੈ ਨਾਏ ਸਾ ਤਨ ਘਰੀ ਖਰੀ ਸੁਹਾਵਣੀ ਜਿਨ ਫਿਰ ਜਾਤਾ ਸੰਗ ਮਹਿਲੀ ਮਹਿਲ ਬੁਲਾਈਏ ਸੋ ਫਿਰ ਆਵੈ ਰੰਗ ਸੱਚ ਸੁਹਾਗਣ ਸਾ ਪਲੀ ਫਿਰ ਮੋਹੀ ਗੁਣ ਸੰਗ ਪੁਲੀ ਪੁਲੀ ਥਲ ਚੜਾ ਥਲ ਚੜ ਡੂਗਰ ਜਾਓ ਬਨ ਮੈਂ ਪੁਲੀ ਜੇ ਫਿਰਾਂ ਬਿਨ ਗੁਰ ਬੂਝ ਨਾ ਪਾਓ ਨਾਉ ਪੁਲੀ ਜੇ ਫਿਰੋਂ ਫਿਰ ਫਿਰਿਆ ਹੋ ਜਾਓ ਪੁੱਛੋ ਜਾਏ ਪਦਾਵਾ ਚੱਲੇ ਚਾਕਰ ਹੋਏ ਰਾਜਨ ਜਾਣੇ ਆਪਣਾ ਦਰ ਕਠਾਕ ਨਾ ਹੋਏ ਨਾਨਕੇ ਕੋਰ ਅਵਰਿਆ ਦੂਜਾ ਅਵਰ ਨਾ ਕੋਈ ਸ੍ਰੀ ਰਾਗ ਮਹੱਲਾ ਪਹਿਲਾ ਗੁਰ ਤੇ ਨਿਰਮਲ ਜਾਣੀਐ ਨਿਰਮਲ ਦੇ ਸਰੀਰ ਨਿਰਮਲ ਸਾਚੋ ਮਨ ਵਸੈ ਸੋ ਜਾਣੇ ਅਬ ਪੀਰ ਸਹਿਜੇ ਸਹਿਜੇ ਤੇ ਸੁਖੇ ਅਗਲੋ ਨਾ ਲਾਗੇ ਜਮ ਤੀਰ ਭਾਈ ਰੇ ਮੈਲ ਨਾਹੀ ਨਿਰਮਲ ਜਲ ਨਾਏ ਨਿਰਮਲ ਸਾਚਾ ਏਕ ਤੂੰ ਹੋਰ ਮੈਲ ਭਰੀ ਸਭ ਜਾਏ ਰਹਾਓ ਹੋਰ ਕਾ ਮੰਦਰ ਸੋਣਾ ਕੀਆ ਕਰਨੇ ਹਾਰ ਰਵ ਸਦੀਪ ਅਨੂਪ ਜੋਤ ਤੇਰੇ ਪਵਨ ਜੋਤ ਪਾਰ ਹਾਟ ਪੱਟਣ ਘੱਟ ਕੋਠੜੀ ਸੱਚ ਸਬਦਾ ਵਾਪਾਰ ਗਿਆਨ ਅੰਜਨ ਪੈ ਪੰਜਨਾ ਦੇਖ ਨਿਰੰਜਨ ਪਾਏ ਗੁਪਤ ਪ੍ਰਗਟ ਸਭ ਜਾਣੀਏ ਜੇ ਮਨ ਰੱਖੇ ਠਾਏ ਐਸਾ ਸਤਿਗੁਰ ਜੇ ਮਿਲੈ ਤਾਂ ਸਹਿਜੇ ਲੈ ਮਿਲਾਏ ਕਸ ਕਸਵਟੀ ਲਾਈਏ ਪਰਕੇ ਹਿਤ ਚਿਤ ਲਾਏ ਖੋਟੇ ਠੌਰ ਨ ਪਾਏ ਨੀ ਖਰੇ ਖਜਾਨੇ ਪਾਏ ਆ ਸੰਦੇਸਾ ਦੂਰ ਕਰ ਇਉਂ ਮਲ ਜਾਏ ਸਮਾਏ ਸੁਖ ਕੋ ਮੰਗੈ ਸਭ ਕੋ ਦੁੱਖ ਨਾ ਮੰਗੈ ਕੋਏ ਸੁਖੈ ਕੋ ਦੁੱਖ ਅਗਲਾ ਮਨ ਮਖੂਜ ਨ ਹੋਏ ਸੁਖ ਦੁੱਖ ਸਮ ਕਰ ਜਾਣੀਏ ਸ਼ਬਦ ਭੇਦ ਸੁਖ ਹੋਏ ਮੇਦ ਪਕੌੜੇ ਵਾਚੀਏ ਬਾਣੀ ਬ੍ਰਹਮ ਵਿਆਸ ਮੂਨ ਜਨ ਸੇਵਕ ਸਾਧਕਾ ਨਾਮ ਰਤੇ ਗੁਣਤਾ ਸੱਚ ਰਤੇ ਸੇ ਜਿਣ ਗਏ ਹੋ ਸਦ ਬਲਿਹਾਰੇ ਜਾਸ ਚੌਂ ਜੁਗ ਮੈਲੇ ਮਲ ਪਰੇ ਜਿਨ ਮੁਖ ਨਾਮ ਨਾ ਹੋਏ ਭਗਤੀ ਪਾਏ ਵਿਹੋਣੀਆਂ ਮੂੰਹ ਕਾਲਾ ਪਤ ਖੋਏ ਜਿੰਨੀ ਨਾਮ ਵਿਸਾਰਿਆ ਅਵਗਣ ਮੁੱਠੀ ਰੋਏ ਖੋਜਤ ਖੋਜਤ ਪਾਇਆ ਡਰ ਕਰ ਮਿਲੇ ਮਿਲਾਏ ਆ ਪਛਾਣੇ ਘਰ ਵਸੈ ਹਉਮੈ ਤਿਸ਼ਨਾ ਜਾਏ ਨਾਨਕ ਨਿਰਮਲੀ ਉਜਲੈ ਜੋ ਰਾਤੇ ਹਰ ਨਾਏ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਬੋਲੇ ਬਾਬਰੇ ਗੁਰ ਕੀ ਚਰਨੀ ਲਾਗ ਹਾਰ ਜਪ ਨਾਮ ਧਿਆਏ ਤੂੰ ਜਮ ਡਰ ਪੈ ਦੁਖ ਪਾਗ ਦੂਕਣੋ ਦੁਹਾਗਣੀ ਕਿਉਂ ਥਿਰ ਰਹੇ ਸੁਹਾਗ ਭਾਈ ਰੇ ਅਵਰ ਨਾਹੀ ਮੈਂ ਥਾਓ ਮੈਂ ਧਨ ਨਾਮ ਨਿਦਾਨ ਗੁਰ ਦੀ ਅਬਲ ਜਾਓ ਰਹਾਓ ਗੁਰਮਤਿ ਪਾਤਸ਼ਾਹ ਬਾ ਤਿਸ ਤਿਸ ਕੈ ਸੰਗ ਮਿਲਾਓ ਤਿਸ ਬਿਨ ਘੜੀ ਨਾ ਜੀ ਘੜੀ ਨਾ ਜੀਵੋ ਬਿਨ ਨਵੇਂ ਮਰ ਜਾਓ ਮੈਂ ਅੰਦਲੇ ਨਾਮ ਨਾ ਵਿਸਰੈ ਟੇਕ ਟਿਕੀ ਕਰ ਜਾਓ ਗੁਰੂ ਜਿਨਾ ਕਾ ਅੰਦਲਾ ਚੇਲੇ ਨਾ ਹੀ ਠਾਓ ਬਿਨ ਸਤਿਗੁਰ ਨਾਉ ਨਾ ਪਾਈਏ ਬਿਨ ਨਾਵੇਂ ਕਿਆ ਸੁਹਾਓ ਆਏ ਗਿਆ ਪਛਤਾਉਣਾ ਜਿਉਂ ਸੁਝੇ ਕਰ ਕਾਓ ਮੈਨਾ ਮੈਂ ਦੁੱਖ ਦੇਵਰੀ ਜਿਉਂ ਕਲਰ ਕੀ ਭੀਤ ਤਬਲੰਗ ਮਹਿਲ ਨਾ ਪਾਈਏ ਜਬਲੰਗ ਸਾਚ ਨਾ ਚੀਤ ਸ਼ਬਦ ਰਪੈ ਕਰ ਪਾਈਏ ਨਿਰਬਾਣੀ ਪਦਨੀਤ ਹਉ ਗੁਰ ਪੁੱਛੋ ਆਪਣੇ ਗੁਰ ਪੁਸ਼ਕਾਰ ਕਮਾਓ ਸ਼ਬ ਸਲਾਈ ਮਨ ਵਸੇ ਹਉਮੈ ਦੁੱਖ ਜਲ ਜਾਓ ਸਹਿਜੇ ਹੋਏ ਮਿਲਾਵੜਾ ਸਾਚੇ ਸਾਚ ਮਿਲਾਓ ਸ਼ਬਦ ਰਤੇ ਸੇ ਨਿਰਮਲੇ ਤਜ ਕਾਮ ਕ੍ਰੋਧ ਹੰਕਾਰ ਨਾਮ ਸਲਾਈ ਸਦਾ ਸਦਾ ਹਰ ਰਾਖੇ ਉਰ ਤਾਰ ਸੋ ਕਿਉ ਮਨੋ ਵਿਸਾਰੀਐ ਸਭ ਜੀਆਂ ਕਾ ਆਧਾਰ ਸਭ ਮਰੈ ਸੋ ਮਰ ਰਹੇ ਫਿਰ ਮਰੇ ਨਾ ਦੂਜੀ ਵਾਰ ਸ਼ਬਦ ਹੀ ਤੇ ਪਾਈਐ ਹਾਰ ਨਾਮੇ ਲੱਗੇ ਪਿਆਰ ਬਿਨ ਸ਼ਬਦੇ ਜਗ ਭੁੱਲਾ ਫਿਰੈ ਮਰ ਜਨਮੇ ਵਾਰੋ ਵਾਰ ਸਭ ਸਲਾਹੇ ਆਪ ਕੋ ਵੱਡੋ ਵਡੇਰੀ ਹੋਏ ਗੁਰਬਿਨ ਆਪ ਨਾ ਚਿੰਨੀਏ ਕਹਿ ਸੁਣੇ ਕਿਆ ਹੋਏ ਨਾਨਕ ਸ਼ਬਦ ਪਛਾਣੀਐ ਹਉਮੈ ਕਰੇ ਨਾ ਕੋਏ ਸ੍ਰੀ ਰਾਗ ਮਹੱਲਾ ਪਹਿਲਾ
ਬਿਨ ਪਿਰ ਧੰਨ ਸਿੰਗਾਰੀਏ ਜੋਮਨ ਬਾਦ ਖੁਆਰ ਨਾ ਮਾਣੇ ਸੁਖ ਸੇਜਰੀ ਬਿਨ ਪਿਰ ਬਾਦ ਸਿੰਗਾਰ ਦੂ ਘਣੋ ਦੋ ਅਗਣੀ ਨਾ ਕਰ ਸੇਜ ਪਤਾਰ ਮਾਨ ਰੇ ਰਾਮ ਜਪੋ ਸਖੋਏ ਬਿਨ ਗੁਰ ਪ੍ਰੇਮ ਨ ਪਾਈਏ ਸ਼ਬਦ ਮਿਲੈ ਰੰਗ ਹੋਏ ਰਹਾਓ ਗੁਰ ਸੇਵਾ ਸੁਖ ਪਾਈਏ ਹਰ ਵਰ ਸਹਿਜ ਸਿੰਗਾਰ ਸੱਚ ਮਾਣੇ ਪਿਰ ਸੇਜਰੀ ਗੂੜਾ ਹੇਤ ਪਿਆਰ ਗੁਰਮੁਖ ਜਾਣ ਸਿਆਣੀਐ ਗੁਰਮੇਲੀ ਗੁਣ ਚਾਰ ਸੱਚ ਮਿਲੋ ਵਰ ਕਾਮਣੀ ਪਿਰ ਮੋਹੀ ਰੰਗ ਲਾਏ ਮੰਤਨ ਸਾਚ ਵਿਕਸਿਆ ਕੀਮਤ ਕਹਿ ਨ ਜਾਏ ਹਰ ਵਾਰ ਘਰ ਸੁਹਾਗਣੀ ਨਿਰਮਲ ਸੱਚ ਹੈ ਨਾਏ ਮਨ ਮੈਂ ਮਨੁਆ ਜੇ ਮਰੇ ਤਾਂ ਪਿਰ ਰਾਵੇ ਨਾਰ ਇੱਕ ਤਗੇ ਰਲ ਮਿਲੇ ਗੱਲ ਮੋਤੀ ਨਕਾਰ ਸੰਤ ਸਭਾ ਸੁਖੀ ਉਪਜੈ ਗੁਰਮੁਖ ਨਾਮ ਆਧਾਰ ਖਿਨਮੈ ਉਪਜੈ ਖਿਨ ਖਪੈ ਖਿਨ ਆਵੇ ਖਿਨ ਜਾਏ ਸ਼ਬਦ ਪਛਾਣੇ ਰਵ ਰਹੇ ਨਾ ਤਿਸ ਕਾਲ ਸੰਤਾਏ ਸਾਹਿਬ ਤੁਲ ਨ ਤੋਲੀਏ ਕਥਨ ਨ ਪਾਇਆ ਜਾਏ ਵਾਹ ਪਾਰੀ ਬਣ ਜਾ ਰਿਹਾ ਆਏ ਵਜੋ ਲਿਖਾਏ ਕਾਰ ਕਮਾਵੇ ਸੱਚ ਕੀ ਲਾਹ ਮਿਲੇ ਰਜਾਏ ਪੂੰਜੀ ਸਾਚੀ ਗੁਰ ਮਿਲੈ ਨਾ ਤਿਸ ਦਿਲ ਨਾ ਤਮਾਏ ਗੁਰਮੁਖ ਤੋਲ ਤੁਲਾਏ ਸੀ ਸੱਚ ਤਰਾਜੀ ਤੋਲ ਅਸਮ ਸਮੋਨੀ ਗੋਠਾ ਕੀ ਸੱਚ ਬੋਲ ਆਪ ਤੁਲਾਏ ਤੋਲ ਸੀ ਪੂਰੇ ਪੂਰਾ ਤੋਲ ਕਥਨੇ ਕਹਿ ਨਾ ਛੁੱਟੀਏ ਨਾ ਪੜ ਪੁਸਤਕ ਪਾਰ ਕਾਇਆ ਸੋਚ ਨਾ ਪਾਈਏ ਬਿਨਾ ਹਰ ਭਗਤ ਪਿਆਰ ਨਾਨਕ ਨਾਮ ਨਾ ਵਿਸਰੈ ਮੇਲੇ ਗੁਰ ਕਰਤਾਰ ਸ੍ਰੀ ਰਾਗ ਮਹੱਲਾ ਪਹਿਲਾ ਸਤਿਗੁਰ ਪੂਰਾ ਜੇ ਮਿਲੇ ਪਾਈਏ ਰਤਨ ਵਿਚਾਰ ਮਨ ਦੀ ਜੇ ਗੁਰ ਆਪਣੇ ਪਾਈਏ ਸ਼ਬਦ ਪਿਆਰ ਮੁਕਤ ਪਦਾਰਥ ਪਾਈਏ ਅਵਗਣ ਮੇਟਣ ਹਾਰ ਭਾਈ ਰੇ ਗੁਰਬਿਨ ਗਿਆਨ ਨਾ ਹੋਏ ਪੁੱਛੋ ਬ੍ਰਹਮੇ ਨਾਰਦੈ ਵੇਦ ਵਿਆਸੈ ਕੋਈ ਰਹਾਓ ਗਿਆਨ ਧਿਆਨ ਤੁਨ ਜਾਣੀਐ ਕਤ ਕਾਵੈ ਸੋਏ ਸਫਲਿਓ ਬਿਰਖਾਰੀ ਆਵਲਾ ਛਾਵ ਕਨੇਰੀ ਹੋਏ ਲਾਲ ਜਵੇਹਰ ਮਾਨਕੀ ਗੁਰ ਭੰਡਾਰੈ ਸੋਏ ਗੁਰ ਭੰਡਾਰੈ ਪਾਈਏ ਨਿਰਮਲ ਨਾਮ ਪਿਆਰ ਸੱਚੋ ਵਖਰ ਸੰਚੀਏ ਪੂਰੇ ਕਰਮਿਓ ਪਾਰ ਸੁਖਦਾਤਾ ਦੁਖ ਮੇਟਣੋ ਸਤਿਗੁਰ ਅਸੁਰ ਸੰਗਾਰ ਭਵਜਲ ਵਿਖੁੰਡ ਰਾਵਣੋ ਨਾ ਕੰਦੀ ਨਾ ਪਾਰ ਨਾ ਬੇੜੀ ਨਾ ਤੁਲਹੜਾ ਨਾ ਤਿਸ ਵੰਜ ਮਲਾਰ ਸਤਿਗੁਰੂ ਪੈਕਾ ਬੋਇਤਾ ਨਦਰੀ ਪਾਰੀ ਉਤਾਰ ਇੱਕ ਤਿਲ ਪਿਆਰਾ ਵਿਸਰੈ ਦੁੱਖ ਲਾਗੈ ਸੁਖ ਜਾਏ ਜੇਵਾ ਜਲੋ ਜਲਾਉਣੀ ਨਾਮ ਨ ਜਪੇ ਰਸਾਏ ਘੱਟ ਬਿਨਸੈ ਦੁਖ ਅਗਲੋ ਜੰਮ ਪਕੜੈ ਪਛਤਾਏ ਮੇਰੀ ਮੇਰੀ ਕਰ ਗੈ ਤਨ ਧਨ ਕਲਤ ਨ ਸਾਥ ਬਿਨ ਨਵੇਂ ਤਨ ਬਾਦ ਭੁੱਲੋ ਮਾਰ ਗਿਆਤ ਸਾਚੋ ਸਾਹਿਬ ਸੇਵੀਐ ਗੁਰਮੁਖ ਅਕਥੋ ਕਾਥ ਆਵੇ ਜਾਏ ਪੁਆਈਏ ਪਿਆ ਕਿਰਤ ਕਮਾਏ ਪੂਰਬ ਲਿਖਿਆ ਕਿਉਂ ਮੇਟੀਏ ਲਿਖਿਆ ਲੇਖਰ ਜਾਏ ਬਿਨ ਹਰ ਨਾਮ ਨ ਛੁੱਟੀਐ ਗੁਰਮੁਖ ਮਿਲੇ ਮਿਲਾ ਤਿਸ ਬਿਨ ਮੇਰਾ ਕੋ ਨਹੀਂ ਜਿਸਕਾ ਜੀਉ ਪ੍ਰਾਣ ਹੋਮੇ ਮਮਤਾ ਜਲ ਬਲੋ ਲੋਭ ਜਲੋ ਅਭਿਮਾਨ ਨਾਨਕ ਸ਼ਬਦ ਵਿਚਾਰੀਏ ਪਾਈਏ ਗੁਣੀ ਨਿਨਾਮ ਸ੍ਰੀ ਰਾਗ ਮਹੱਲਾ ਪਹਿਲਾ ਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਜਲ ਕਮਲੇ ਲਹਿਰੀ ਨਾਲ ਪਛਾੜੀਏ ਪੀ ਵਿਕਸੇ ਅਸਨੇ ਜਲ ਮੈਂ ਜੀਉ ਪਾਈ ਕਹਿ ਬਿਨ ਜਲ ਮਰਨ ਤਨੇ ਮਾਨ ਰੇ ਕਿਉਂ ਛੁੱਟੇ ਬਿਨ ਪਿਆਰ ਗੁਰਮੁਖੇ ਅੰਤਰ ਅਵਰਿਆ ਬਖਸ਼ੈ ਭਗਤ ਭੰਡਾਰ ਰਹਾਓ ਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਮਛਲੀ ਨੀਰ ਜਿਉ ਅਧਿਕ ਅਧਿਕੋ ਤਿਉ ਸੁਖ ਕਣੋ ਮਨ ਤਨ ਸ਼ਾਂਤ ਸਰੀਰ ਬਿਨ ਜਲ ਘੜੀ ਨ ਜੀਵਈ ਪ੍ਰਭ ਜਾਣੇ ਅਬ ਪੀਰ ਰੇ ਮਨ ਅਸੀ ਹਰ ਸਿਉ ਪ੍ਰੀਤ ਕਰ ਜੈਸੀ ਚਾਤਰ ਕਮੇ ਸਾਰ ਪਲ ਥਲ ਹਰਿਆਵਲੇ ਕਬੂਦ ਨਾ ਪਵੀ ਕੇ ਕਰਮ ਮਿਲੈ ਸੋ ਪਾਈਏ ਕਿਰਤ ਪਿਆ ਸਿਰ ਦੇ ਰੇ ਮਨ ਅਸੀ ਹਰ ਸਿਉ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਆਵਟਣ ਆਪੇ ਖਵੇ ਦੁੱਧ ਕੋ ਖਬਰ ਨਾ ਦੇ ਆਪੇ ਮੇਲ ਵਿਛੁਨਿਆ ਸੱਚ ਵਡਿਆਈ ਦੇ ਰੇ ਮਨ ਅਸੀ ਹਰ ਸਿਉ ਪ੍ਰੀਤ ਕਰ ਜੈਸੀ ਚੱਕਵੀ ਸੂਰ ਖਿਨਪਲਨੀ ਨਾ ਸੋਵੇ ਜਾਣੇ ਦੂਰ ਹਜੂਰ ਗੁਰਮੁਖ ਸੋਜੀ ਨਾ ਪਵੈ ਮਨਮੁਖ ਸੋਜੀ ਨਾ ਪਵੈ ਗੁਰਮੁਖ ਸਦਾ ਹਜੂਰ ਮਨਮੁਖ ਗਣਤ ਗਣਾਵਣੀ ਕਰਤਾ ਘਰੇ ਸੋਹੋਏ ਤਾਂ ਕੀ ਕੀਮਤ ਨਾ ਪਵੇ ਜੇ ਲੋਚੇ ਸਭ ਕੋਏ ਗੁਰਮਤ ਹੋਏ ਤਾਂ ਪਾਈਏ ਸੱਚ ਮਿਲੈ ਸੁਖ ਹੋਏ ਸੱਚਾ ਨੇ ਨਾ ਟੁੱਟੇ ਜੇ ਸਤਿਗੁਰ ਪਿਟੈ ਸੋਏ ਗਿਆਨ ਪਦਾਰਥ ਪਾਈਏ ਤੇਰੇ ਪਵਨ ਸੋਜੀ ਹੋਏ ਨਿਰਮਲ ਨਾਮ ਨਾ ਵਿਸਰੈ ਜੇ ਗੁਣ ਕਾ ਗਾਹਕ ਹੋਏ ਖੇਲ ਗਏ ਸੇ ਪੰਖ ਨੂੰ ਜੋ ਚੁਗਦੇ ਸਰ ਤਲ ਘੜੀ ਕੇ ਮੋਹਤ ਕੇ ਚੱਲਣਾ ਖੇਲਣ ਅੱਜ ਕੇ ਕੱਲ ਜਿਸ ਤੂੰ ਮਿਲੇ ਸੋ ਮਿਲੇ ਜਾਏ ਸੱਚਾ ਪਿਣ ਮਲ ਬਿਨ ਗੁਰ ਪ੍ਰੀਤ ਨਾ ਉਪਜੇ ਹੋਮੇ ਮਹਿਲ ਨਾ ਜਾਏ ਸੋਹਿੰ ਆਪ ਪਛਾਉਣੀਓ ਸ਼ਬਦ ਭੇਦਪਤੀ ਆਏ ਗੁਰਮੁਖ ਆਪ ਪਛਾਉਣੀਏ ਅਵਰ ਕੇ ਕਰੇ ਕਰਾਏ
ਮਿਲਿਆ ਕਾਕਿਆ ਮੇਲੀਏ ਸ਼ਬਦ ਮਿਲਾਏ ਪਤੀ ਆਏ ਮਨਮੁਖ ਸੋਜੀ ਨਾ ਪਵੈ ਵਿਛੜ ਜੋਟਾਂ ਖੁਆਏ ਨਾਨਕ ਦਰ ਕਰੇ ਕਹਿ ਅਵਰ ਨਾ ਦੂਜੀ ਜਾਏ ਸ੍ਰੀ ਰਾਗ ਮਹਲਾ ਪਹਿਲਾ ਮਨਮੁਖ ਭੁੱਲੇ ਭੁਲਾਈਏ ਭੁੱਲੀ ਠੋਰ ਨਾ ਕਾਏ ਗੁਰਬਿਨ ਕੋ ਨਾ ਦਿਖਾਵੇ ਅੰਧੇ ਆਵੈ ਜਾਏ ਗਿਆਨ ਪਦਾਰਥ ਖੋਇਆ ਠੱਗਿਆ ਮੁੱਠਾ ਜਾਏ ਬਾਬਾ ਮਾਇਆ ਭਰਮ ਭੁਲਾਏ ਭਰਮ ਭੁੱਲੀ ਡੋਹਾਕਣੀ ਨਾ ਪ੍ਰਿਅੰਕ ਸਮਾਏ ਰਹਾਓ ਭੁੱਲੀ ਫਿਰੇ ਦਸੰਤਰੀ ਭੁੱਲੀ ਗ੍ਰਹਿ ਤਾ ਜਾਏ ਭੁੱਲੀ ਡੂੰਗਰ ਜਲ ਥੜੈ ਪਰਮੇ ਮਨ ਡੁਲਾਏ ਤੁਰੋਂ ਵਿਛੰਨੀ ਕਿਉਂ ਮਿਲੈ ਗਰਭ ਮੁਠੀ ਬਿਲਾਏ ਵਿਛੜਿਆ ਗੁਲ ਮੇਲ ਸੀ ਹਰ ਰਸ ਨਾਮ ਪਿਆਰ ਸਾਜ ਸਹਿਬ ਸੋਭਾ ਘਣੀ ਹਰ ਗੁਣ ਨਾਮ ਆਧਾਰ ਜਿਉਂ ਭਾਵੇ ਤਿਉਂ ਰੱਖ ਤੂੰ ਮੈਂ ਤੁਝ ਬਿਨ ਕਵਣ ਪਤਾਰ ਅੱਖਰ ਪਾਪੜ ਭੁੱਲੀਏ ਭੇਕੀ ਬਹੁਤ ਅਭਿਮਾਨ ਤੀਰਥ ਨਾਤਾ ਕਿਆ ਕਰੇ ਮਨ ਮੈਂ ਮਹਿਲ ਗੁਮਾਨ ਗੁਰਬਿਨ ਕਿਨ ਸਮਝਾਈਐ ਮਨ ਰਾਜਾ ਸੁਲਤਾਨ ਪ੍ਰੇਮ ਪਦਾਰਥ ਪਾਈਐ ਗੁਰਮੁਖ ਤੱਤ ਵਿਚਾਰ ਸਾਤ ਨੇ ਆਪ ਗਵਾਇਆ ਗੁਰ ਕੇ ਸ਼ਬਦ ਸ਼ਿੰਗਾਰ ਕਰ ਹੀ ਸੋ ਫਿਰ ਪਾਇਆ ਗੁਰ ਕੇ ਹੀ ਦੇ ਪਾਰ ਗੁਰ ਕੀ ਸੇਵਾ ਚਾਕਰੀ ਮਨ ਨਿਰਮਤ ਸੁਖ ਹੋਏ ਗੁਰ ਕਾ ਸ਼ਬਦ ਮਨ ਵਸਿਆ ਹੋ ਮੈਂ ਵਿੱਚੋਂ ਖੋਏ ਨਾਮ ਪਦਾਰਥ ਪਾਇਆ ਲਾਭ ਸਦਾ ਮਨ ਹੋਏ ਕਰਮ ਮਿਲੇ ਤਾਂ ਪਾਈਏ ਆਪ ਨਾ ਲਿਆ ਜਾਏ ਗੁਰ ਕੀ ਚਰਨੀ ਲਾਗ ਰਹੋ ਵਿੱਚੋ ਆਪ ਗਵਾਏ ਸੱਚੇ ਸਿੱਧੀ ਰਤਿਆ ਸੱਚੋ ਪੱਲੇ ਪਾਏ ਭੁੱਲਣੇ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਗੁਰਮਤ ਮਨ ਸਮਝਾਇਆ ਲਾਗਾ ਤਿਸੇ ਪਿਆਰ ਨਾਨਕ ਸਾਚ ਨਾ ਵਿਸਰੈ ਮੇਲੇ ਸ਼ਬਦ ਅਪਾਰ ਸ੍ਰੀ ਰਾਗ ਮਹਲਾ ਪਹਿਲਾ ਤ੍ਰਿਸ਼ਨਾ ਮਾਇਆ ਮੋਹਨੀ ਸੁੱਤ ਬੰਦਪ ਕਰ ਨਾਰ ਧਨ ਜੋਬਨ ਜਗ ਠੱਗਿਆ ਲੱਭ ਲੋਭ ਹੰਕਾਰ ਮੋਹ ਠਗੋਲੀ ਹੋ ਮੋਈ ਸਾਹ ਵਰਤੇ ਸੰਸਾਰ ਮੇਰੇ ਪ੍ਰੀਤਮਾ ਮੈਂ ਤੁਝ ਬਿਨ ਅਵਰ ਨਾ ਕੋਏ ਮੈਂ ਤੁਝ ਬਿਨ ਅਵਰ ਨਾ ਪਾਵੇ ਤੂੰ ਪਾਵੇ ਸੁਖ ਹੋਏ ਰਹਾਓ ਨਾਮ ਸਲਾਹੀ ਰੰਗ ਸਿਉ ਗੁਰ ਕੈ ਸ਼ਬ ਸੰਤੋਖ ਜੋ ਦਿਸੇ ਸੋ ਚਲ ਸੀ ਕੂੜਾ ਮੋਹ ਨਾ ਵੇਖ ਵਾਟ ਵਟਾਉ ਆਇਆ ਨਿਤ ਚਲਦਾ ਸਾਥ ਦੇਖ ਆਖਣੇ ਆਖੇ ਕੇਤੜੇ ਗੁਰਬਿਨ ਬੂਜਨਾ ਹੋਏ ਨਾਮ ਵਡਾਏ ਜੇ ਮਿਲੇ ਸੱਚ ਰਪੈ ਪਤ ਹੋਏ ਜੋ ਤੁਧ ਪਾਵੇ ਸੇ ਭਲੈ ਖੋਟਾ ਖਰਾ ਨਾ ਕੋਏ ਗੁਰ ਸੁਰਨਾਈ ਛੁੱਟੀਏ ਮਨਮੁਖ ਖੋਟੀ ਰਾਸ ਅਸ਼ਟ ਧਾਤ ਪਾਤਸ਼ਾਹ ਕੀ ਘੜੀਏ ਸ਼ਬਦ ਵਿਗਾਸ ਆਪੇ ਪਰਖੇ ਪਾਰਖੂ ਪਵੈ ਖਜਾਨੇ ਰਾਸ ਤੇਰੀ ਕੀਮਤ ਨਾ ਪਵੈ ਸਭ ਡਿੱਠੀ ਠੋਕ ਵਜਾਏ ਕਹਿਣੇ ਹੱਥ ਨਾ ਲੱਭੇ ਸੱਚ ਟਿਕੈ ਪਤ ਪਾਏ ਗੁਰਮਤ ਤੂੰ ਸਲਾਹ ਨਾ ਹੋਰ ਕੀਮਤ ਕਹਿਣ ਨਾ ਜਾਏ ਜਿਤ ਤਨ ਨਾਮ ਨਾ ਭਾਵੇ ਤੇ ਤਨ ਹੋਮੇ ਵਾਦ ਗੁਰਬਿਨ ਗਿਆਨ ਨਾ ਪਾਈਐ ਵਿਖਿਆ ਦੂਜਾ ਸਾਧ ਬਿਨ ਗੁਣ ਕਾਮ ਨਾ ਆਵੇ ਮਾਇਆ ਫੀਕਾ ਸਾਧ ਆਸਾ ਅੰਦਰ ਜੰਮਿਆ ਆਸਾ ਰਸ ਕਸ ਖਾਏ ਆਸਾ ਬੰਦ ਚਲਾਈਏ ਮੂਹੇ ਮੂੰਹ ਚੋਟਾਂ ਖਾਏ ਅਵਗਣ ਬੱਦਾ ਮਾਰੀਐ ਛੁੱਟੈ ਗੁਰਮਤ ਨਾਏ ਸਰਬੇ ਤਾਈ ਏਕ ਤੂੰ ਜਿਉ ਪਾਵੇ ਤਿਉ ਰਾਖ ਗੁਰਮੁਖ ਸਾਚਾ ਮਨ ਵਸੈ ਨਾਮ ਪਲੋਪਾ ਸਾਖ ਹੋਮੈ ਰੋਗ ਗਵਾਈਐ ਸ਼ਬਦ ਰਚੇ ਸਚ ਭਾਕ

ਆਪੇ ਮਿਲੇ ਮਿਲਾਏ ਨਾਨਕ ਨਾਮ ਨਾ ਵਿਸਰੈ ਜਿਉਂ ਪਾਵੈ ਤੇ ਵੈ ਰਜਾਏ। ਸ੍ਰੀ ਰਾਗ ਮਹੱਲਾ ਪਹਿਲਾ। ਰਾਮ ਨਾਮ ਮਨ ਵੇਦਿਆ ਅਵਰ ਕੇ ਕਰੀ ਵਿਚਾਰ, ਸ਼ਬ ਸੁਰਤ ਸੁਖ ਉਪਜੇ ਪਾਤ ਰਾਖੋ ਸੁਖਸਾਰ, ਜਿਉਂ ਪਾਵੇ ਤਿਉਂ ਰਾਖ ਤੂੰ ਮੈਂ ਹਰ ਨਾਮ ਆਧਾਰ। ਮਾਨ ਰੇ ਸਾਚੀ ਖਸਮ ਰਜਾਏ, ਜਿਨ ਤਨ ਮਨ ਸਾਹਿ ਸਿੰਘਾਰਿਆ, ਤੇ ਸੇ ਤੇਲੇ ਬੁਲਾਏ ਰਹਾਓ। ਤਨ ਬੈਸੰਤਰ ਹੋਮੀਆਂ ਇੱਕ ਰੱਤੀ ਧੋਲ ਕਟਾਏ, ਤਨ ਮਨ ਸਮਦਾ ਜੇ ਕਰੀ ਅਨਦਿਨ ਅਗਨ ਜਲਾਏ, ਹਰ ਨਾਮੇ ਤੁਲ ਨਾ ਪੁੱਜੇ ਜੇ ਲੱਖ ਕੋਟੀ ਕਰਮ ਕਮਾਏ। ਅਰਧ ਸਰੀਰ ਕਟਾਈਏ ਸਿਰ ਕਰਵਤ ਰਾਏ, ਤਨ ਹੈ ਮਨ ਚਲੋ ਗਾਲੀਏ, ਪੀ ਮਨ ਮੈਂ ਰੋਗ ਨਾ ਜਾਏ, ਹਰ ਨਾਮੇ ਤੁਲ ਨਾ ਪੁੱਜੇ ਸਭ ਡਿੱਠੀ ਠੋਕ ਵਜਾਏ। ਕੰਚਨ ਕੇ ਕੋਟ ਦੱਤ ਕਰੀ ਬਹੁ ਹੈ ਵਰਗੈ ਵਰਦਾਨ, ਭੂਮ ਦਾਨ ਗਊਆ ਕਣੀ ਪੀ ਅੰਤਰ ਗੁਰ ਗਮਾਨ, ਰਾਮ ਨਾਮ ਮਨ ਵੇਦਿਆ ਗੁਰ ਦੀਆ ਸੱਚ ਦਾਨ। ਮਨ ਅਠ ਬੁੱਧ ਕੇਤਿਆ ਕੇਤੇ ਵੇਦ ਵਿਚਾਰ, ਕੇਤੇ ਬੰਧਨ ਜੀ ਕੇ ਗੁਰਮੁਖ ਮੋਖ ਦੁਆਰ, ਸਚੋ ਰੇ ਸਭ ਕੋ ਉੱਪਰ ਸੱਚ ਆਚਾਰ, ਸਭ ਕੋ ਉੱਚਾ ਆਖੀ ਨੀਚ ਨਾ ਦਿਸੈ ਕੋ, ਇੱਕ ਨੇ ਭਾਂਡੇ ਸਾਜਿਆ ਇੱਕ ਚਾਨਣ, ਤੇ ਲੋਏ ਕਰਮ ਲੈ ਸੱਚ ਪਾਈਏ ਤੁਰ ਬਖਸ਼ ਨਾ ਮਿਟੈ ਕੋਏ। ਸਾਧ ਮਿਲੇ ਸਾਧੂ ਜਨੈ ਸੰਤੋਖ ਵਸੈ, ਗੁਰ ਪਾਏ ਅਕੌਤ ਕਥਾ ਵਿਚਾਰੀਏ, ਜੇ ਸਤਿਗੁਰ ਮਾਇ ਸਮਾਏ ਪੀ ਅੰਮ੍ਰਿਤ ਸੰਤੋਖਿਆ ਦਰਗੇ ਪੈਦਾ ਜਾਏ। ਘੜ ਘੜ ਵਾਜੇ ਕਿੰਗਰੀ ਅੰਦਰ ਸ਼ਬਦ ਸੁਪਾਏ, ਵਿਰਲੇ ਕੋ ਸੋਜੀ ਪਈ ਗੁਰਮੁਖ ਮਨ ਸਮਝਾਏ, ਨਾਨਕ ਨਾਮ ਨਾ ਵਿਸਰੈ ਛੁਟੈ ਸ਼ਬਦ ਕਮਾਏ। ਸ੍ਰੀ ਰਾਗ ਮਹੱਲਾ ਪਹਿਲਾ। ਚਿੱਤੇ ਦਿਸੇ ਧੌਲ ਹਾਰ ਬੱਗੇ ਬੰਕ ਦੁਆਰ, ਕਰ ਮਨ ਖੁਸ਼ੀ ਉਸਾਰਿਆ

ਏ ਪ੍ਰਭ ਸੋਇ ਰਹਾਉ। ਰਾਮ ਨਾਮ ਤਾ ਨਿਰਮਲੋ ਜੇ ਦੇਵੈ ਦੇਵਨ ਹਾਰੇ ਅੱਗੇ ਪੁੱਛਣੋ ਵੇ ਜਿਸ ਬੇਲੀ ਗੁਰ ਕਰਤਾਰ ਆਪ ਛਡਾਏ ਛੁੱਟੀਐ ਆਪੇ ਬਖਸ਼ਣ ਹਾਰ। ਮਨਮੁਖ ਜਾਣੇ ਆਪਣੇ ਧੀਆਂ ਪੂਜ ਸੰਜੋਗ ਨਾਰੀ ਦੇਖ ਵਿਗਾਸੀਏ ਨਾਲੇ ਹਰਖ ਸੋ ਸੋਗ ਗੁਰਮੁਖ ਸ਼ਬਦ ਰੰਗਾਵਲੇ ਐਨ ਸਾ ਰਸ ਭੋਗ। ਚਿੱਤ ਚਲੈ ਵਿਤ ਜਾਮਣੋ ਸਾਗਤ ਡੋਲ ਡੋਲਾਏ ਬਾਰ ਢੂੰਡ ਵਿਗੁੱਚੀਏ ਘਰ ਮੈਂ ਵਸਦਾਏ ਮਨਮੁਖੋ ਮੈਂ ਕਰ ਮੁਸੀ ਗੁਰਮੁਖ ਪੱਲੇ ਪਾਏ। ਸਾਗਤ ਨਿਰਗੁਣੀ ਆ ਰਿਹਾ ਆਪਣਾ ਮੂਲ ਪਛਾਣ ਰਗਤ ਬਿੰਦ ਕਾਏ ਤਨੋ ਅਗਲੀ ਪਾਲ ਪਰੋਣ ਪਾਵਣੇ ਪਵਣੇ ਕਹਿ ਬਸ ਦੇਰੀ ਮਸਤਕ ਸੱਚ ਨਿਸ਼ਾਨ। ਬਹੁਤਾ ਜੀਵਨ ਮੰਗੀਏ ਮੂਹਾਂ ਨਾ ਲੋੜੈ ਕੋਏ ਸੁਖ ਜੀਵਨ ਤਿਸ ਆਖੀਏ ਜਿਸ ਗੁਰਮੁਖ ਵਸਿਆ ਸੋਏ ਨਾਮ ਵਿਹੂਣੇ ਕਿਆ ਗਣੀ ਜਿਸ ਹਰ ਗੁਰ ਦਰਸ਼ਨ ਹੋਏ। ਜਿਉਂ ਸੁਪਨੇ ਨਿਸ ਭੁੱਲੀਏ ਸਰ ਜਬ ਲਗ ਨਿੰਦਰਾ ਹੋਏ ਇਉਂ ਸਰਪਨ ਕੇ ਬਸ ਜੀੜਾ ਅੰਤਰ ਹੋਮੇ ਦੋਏ ਗੁਰਮਤ ਹੋਏ ਵਿਚਾਰੀਐ ਸੁਪਨਾ ਏ ਜਗ ਲੋਏ ਅਗਨ ਮਰੇ ਜਲ ਪਾਈਐ ਜਿਉਂ ਬਾਰਕ ਦੁੱਧੇ ਮਾਏ ਬਿਨ ਜਲ ਕਮਲ ਸੋ ਨਾ ਥੀਏ ਬਿਨ ਜਲ ਮੀਨ ਮਰਾਏ ਨਾਨਕ ਗੁਰਮੁਖ ਹਰ ਰਸ ਮਿਲੈ ਜੀਵਾਂ ਹਰ ਗੁਣ ਗਾਏ। ਸ੍ਰੀ ਰਾਗ ਮਹੱਲਾ ਪਹਿਲਾ। ਡੂੰਗਰ ਰੇਖ ਡਰਾਵਣੋ ਪੇੜੇ ਡਰਿਆਸ ਉੱਚੋ ਪਰਬਤ ਗਾਖੜੋ ਨਾ ਪੌੜੀ ਤੇ ਤਾਸ ਗੁਰਮੁਖ ਅੰਤਰ ਜਾਣਿਆ ਗੁਰਮੇਲੀ ਤਰੀਆਸ। ਭਾਈ ਰੇ ਪਵਜਲ ਬਿਖਮ ਡਰਾਓ ਪੂਰਾ ਸਤਿਗੁਰ ਰਸ ਮਿਲੇ ਗੁਰ ਤਾਰੇ ਹਰ ਨਾਉ ਰਹਾਓ। ਚੱਲਾ ਚੱਲਾ ਜੇ ਕਰੀ ਜਾਣਾ ਚੱਲਣ ਹਾਰ ਜੋ ਆਇਆ ਸੋ ਚੱਲ ਸੀ ਅਮਰ ਸੋ ਗੁਰ ਕਰਤਾਰ ਪੀ ਸੱਚਾ ਸਾਲਾਹਣਾ ਸੱਚੇ ਥਾਨ ਪਿਆਰ। ਦਰ ਕਰ ਮੈ ਲਸੋਣੇ ਪੱਕੇ ਕੋਟ ਹਜ਼ਾਰ ਹਸਤੇ ਘੋੜੇ ਪਖਰੇ ਲਸ਼ਕਰ ਲਾਕੇ ਅਪਾਰ ਕਿਸੇ ਨਾਲ ਨਾ ਚੱਲਿਆ ਖਪ ਖਪ ਹੋਏ ਅਸਾਰ। ਸੋਇਨਾ ਰੂਪਾ ਸੰਚੀਏ ਮਾਲ ਜਾਲ ਜੰਜਾਲ ਸਭ ਜਗ ਮੈਂ ਦੋਈ ਫੇਰੀਏ ਬਿਨ ਨਾਵੇਂ ਸਿਰ ਕਾਲ ਪਿੰਡ ਪੜੇ ਜਿਉ ਖੇਲ ਸੀ ਵੱਧ ਫੈਲੀ ਕਿਆ ਹਾਲ। ਪੁੱਤਾਂ ਦੇਖ ਵਿਕਸੀਏ ਨਾਰੀ ਸੇਜ ਪਤਾਰ ਚੋਆ ਚੰਦਨ ਲਾਈਏ ਕਾਪੜ ਰੂਪ ਸ਼ਿੰਗਾਰ ਖੇਹੂ ਖੇਰ ਲਾਈਏ ਛੋੜ ਚਲੈ ਕਰਬਾਰ। ਮੈਰ ਮਲੂਕ ਕਹਾਈਏ ਰਾਜਾ ਰਾਓ ਕੇ ਖਾਨ ਚੌਧਰੀ ਰਾਓ ਸਦਾਈਏ ਜਲ ਬਲੀਏ ਅਭਿਮਾਨ ਮਨਮੁਖ ਨਾ ਵਿਸਾਰਿਆ ਜਿਉ ਡਬ ਦੱਦਾ ਕਾਨ। ਹੋਮੇ ਕਰ ਕਰ ਜਾਏ ਸੀ ਜੋ ਆਇਆ ਜਗ ਮਾਹੇ ਸਭ ਜਗ ਕਾ ਜਲ ਕੋਠੜੀ ਤਨ ਮਨ ਦੇ ਸੁਆਏ ਗੁਰ ਰਾਖੇ ਸੇ ਨਿਰਮਲੇ ਸ਼ਬਦ ਨਿਵਾਰੀ ਪਾਹੇ। ਨਾਨਕ ਤਰੀਏ ਸੱਚ ਸੱਚ ਨਾਮ ਸਿਰ ਸਾਹਾਂ ਪਾਤਸ਼ਾਹ ਮੈਂ ਹਰ ਨਾਮ ਨਾ ਵਿਸਰੇ ਹਰ ਨਾਮ ਰਤਨ ਵੇਸਾ ਮਨਮੁਖ ਪਉ ਜਲ ਪਚ ਮੋਏ ਗੁਰਮੁਖ ਤਰੇ ਅਥਾ। ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ। ਮੁਕਾਮ ਘਰ ਕਰ ਬੈਸਣਾ ਨਿਤ ਚੱਲਣੇ ਕੀ ਤੋਖ ਮੁਕਾਮ ਤਾਂ ਪਰ ਜਾਣੀਏ ਜਾ ਰਹੇ ਨਿਚਲ ਲੋਕ। ਦੁਨੀਆਂ ਕੈਸ ਮੁਕਾਮੇ ਘਰ ਸਿੱਧਕ ਕਰਨੀ ਖਰਚ ਮਾਦੋ ਰਾਗ ਲਹੋ ਨਮੇ ਰਹਾਓ। ਜੋਗੀ ਤਾਈ ਆਸਨ ਕਰ ਬਹਿ ਮੁੱਲਾ ਬਹਿ ਮੁਕਾਮ ਪੰਡਿਤ ਵਖਾਣੇ ਪੋਥੀਆਂ ਸਿੱਧ ਬਹਿ ਦੇਵ ਸਥਾਨ ਸੁਰ ਸਿੱਧ ਗਣ ਗੰਧਰਵ ਮੂੰਜਨ ਸੇਖ ਪੀਰ ਸਲਾਰ ਦਰ ਕੂਚ ਕੂਚਾ ਕੁਰ ਗਏ ਅਵਰੇ ਪੇ ਚੱਲਣ ਹਾਰ। ਸੁਲਤਾਨ ਖਾਨ ਮਲੂਕ ਉਮਰੇ ਗਏ ਕਰ ਕਰ ਕੂਚ ਘੜੀ ਮੋਤ ਕੇ ਚੱਲਣਾ ਦਿਲ ਸਮਝ ਤੂੰ ਪੇ ਪਹੁਚ ਸ਼ਬਦਾ ਮਾਂ ਵਖਾਣੀਏ ਵਿਰਲਾ ਤਾਂ ਬੂਜੈ ਕੋਏ ਨਾਨਕ ਵਖਾਣੇ ਬੇਨਤੀ ਜਲ ਥਲ ਮਈ ਅਲ ਸੋਏ। ਅੱਲਾਹ ਅਗ ਲੱਖ ਅਗੰਮ ਕਾਦਰ ਕਰਨ ਹਰ ਕਰੀਮ ਸਭ ਦੁਨੀ ਆਵਣ ਜਾਵਣੀ ਮੁਕਾਮ ਏਕ ਰਹੀਮ। ਮੁਕਾਮ ਤੇ ਸੁਣੋ ਆਖੀਏ ਜੇ ਸਿਸ ਨਾ ਹੋਵੇ ਲੇਖ ਅਸਮਾਨ ਧਰਤੀ ਚੱਲ ਸੀ ਮੁਕਾਮ ਉਹੀ ਏਕ। ਦਿਨ ਰੱਬ ਚੱਲੈ ਨਿਸ ਸੱਸ ਚੱਲੈ ਤਾਰਿਕਾ ਲੱਖ ਪਲੋਏ ਮੁਕਾਮ ਉਹੀ ਏਕ ਹੈ ਨਾਨਕਾ ਸੱਚ ਗੋਏ। ਮਹੱਲੇ ਪਹਿਲੇ ਅਸ਼ਟਪਦੀਆਂ। ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ ਅਸ਼ਟਪਦੀਆਂ। ਇੱਕ ਓਂਕਾਰ ਸਤਿਗੁਰ ਪ੍ਰਸਾਦ ਗੁਰਮੁਖ ਕਿਰਪਾ ਕਰੇ ਭਗਤ ਕੀਜੈ ਬਿਨ ਗੁਰ ਭਗਤ ਨਾ ਹੋਏ ਆਪੇ ਆਪ ਮਿਲਾਏ ਬੂਝੇ ਤਾਂ ਨਿਰਮਲ ਹੋਵੇ ਕੋਏ ਹਰ ਜੋ ਸੱਚਾ ਸੱਚੀ ਬਾਣੀ ਸ਼ਬਦ ਮਿਲਾਵਾ ਹੋਏ। ਭਾਈ ਰੇ ਭਗਤੀ ਨੂੰ ਕਾਹੇ ਜਗਾਇਆ ਪੂਰਕੇ ਪੂਰੇ ਗੁਰ ਕੀ ਸੇਵਨਾ ਕਿੰਨੀ ਬਿਰਥਾ ਜਨਮ ਗਵਾਇਆ ਰਹਾਓ। ਆਪੇ ਹਰ ਜਗ ਜੀਵਨ ਦਾਤਾ ਆਪੇ ਬਖਸ਼ ਮਿਲਾਏ ਜੀ ਜਨਤੇ ਕਿਆ ਵਿਚਾਰੇ ਕਿਆ ਕੋ ਆਖ ਸੁਣਾਏ ਗੁਰਮੁਖ ਆਪੇ ਦੇ ਵਡਿਆਈ ਆਪੇ ਸੇਵ ਕਰਾਏ। ਦੇਖ ਕੁਟੰਬ ਮੋਹ ਲਵਾਉਣ ਚਲਦਿਆਂ ਨਾਲ ਨਾ ਜਾਈ ਸਤਿਗੁਰ ਸੇਵ ਗੁਣ ਨਿਦਾਨ ਪਾਇਆ ਤਿਸਕੀ ਕੀਮ ਨਾ ਪਾਈ ਪ੍ਰਭ ਸਕਾ ਹਰ ਜੀਉ ਮੇਰਾ ਅੰਤੇ ਹੋਏ ਸਖਾਈ। ਪੇੜੇ ਜਗ ਜੀਵਨ ਦਾਤਾ ਮਨਮੁਖ ਪਤ ਗਵਾਈ ਬਿਨ ਸਤਿਗੁਰ ਕੋ ਮਗ ਨਾ ਜਾਣੇ ਅੰਧੇ ਠੌਰ ਨਕਾਈ ਹਰ ਸਗ ਦਾਤਾ ਮਨ ਨਹੀਂ ਵਸਿਆ ਅੰਤ ਗਿਆ ਪਛਤਾਈ।
ਪੇਰੜੇ ਜਗ ਜੀਵਨ ਦਾਤਾ ਗੁਰਮਤ ਮਨ ਵਸਾਇਆ ਆਂਦਨ ਭਗਤ ਕਰੇ ਦਿਨ ਰਾਤੀ ਹਉਮੈ ਮੋਹ ਚੁਕਾਇਆ ਜੇ ਸਿਉ ਰਾਤਾ ਤੈ ਸੋ ਹੋਵੈ ਸੱਚੇ ਸੱਚ ਸਮਾਇਆ ਆਪੇ ਨਦਰ ਕਰੇ ਭਾਉ ਲਾਏ ਗੁਰ ਸ਼ਬਦੀ ਵਿਚਾਰ ਸਤਿਗੁਰ ਸੇਵੈ ਸਹਿਜ ਉਪਜੈ ਹਉਮੈ ਤ੍ਰਿਸ਼ਨਾ ਮਾਰ ਹਰ ਗੁਣ ਦਾਤਾ ਸਦ ਮਨ ਵਸੈ ਸੱਚ ਰੱਖਿਆ ਔਰ ਤਾਰ ਪ੍ਰਭ ਮੇਰਾ ਸਦਾ ਨਿਰਮਲਾ ਮਨ ਨਿਰਮਲ ਪਾਇਆ ਜਾਏ ਨਾਮ ਨਿਧਾਨ ਹਰ ਮਨ ਵਸੈ ਹੋ ਮੈਂ ਦੁੱਖ ਸਭ ਜਾਏ ਸਤਿਗੁਰ ਸ਼ਬਦ ਸੁਨਾਇਆ ਹੋ ਸਦ ਬਲਿਹਾਰੈ ਜਾਓ ਆਪਣੇ ਮਨ ਚਿਤ ਕਹਿ ਕਹਾਏ ਬਿਨ ਗੁਰੇ ਆਪ ਨਾ ਜਾਈ ਹਰ ਜਿਉ ਭਗਤ ਵਸਲ ਸੁਖ ਦਾਤਾ ਕਰ ਕਿਰਪਾ ਮਨ ਵਸਾਈ ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ ਸ੍ਰੀ ਰਾਗ ਮਹਲਾ ਤੀਜਾ ਹਉਮੈ ਕਰਮ ਕਮਾਮ ਦੇ ਜਮ ਡੰਡ ਲੱਗੈ ਤਿੰਨ ਆਏ ਜੇ ਸਤਿਗੁਰ ਸੇਵਨ ਸੇ ਉਪਰੇ ਹਰ ਸਿਰ ਤੇ ਲਿਵਲਾਏ ਮਾਨ ਰੇ ਗੁਰਮੁਖ ਨਾਮ ਧਿਆਏ ਤੁਰ ਪੂਰਬ ਕਰਤੈ ਲਿਖਿਆ ਤਿੰਨਾ ਗੁਰਮਤ ਨਾਮ ਸਮਾਏ ਰਹਾਉ ਵਿਣ ਸਤਿਗੁਰ ਪ੍ਰਤੀਤ ਨ ਆਵੀ ਨਾਮ ਨਾ ਲਾਗੋ ਪਾਓ ਸੁਪਨੇ ਸੁਖ ਨਾ ਪਾਵਈ ਦੁਖ ਮੈਂ ਸਵੈ ਸਮਾਏ ਜੇ ਹਰ ਹਰ ਕੀਚੈ ਬਹੁਤ ਲੋਚੀਐ ਕਿਰਤ ਨਾ ਮਿਟਿਆ ਜਾਏ ਹਰ ਕਾ ਭਾਣਾ ਭਗਤੀ ਮੰਨਿਆ ਸੇ ਭਗਤ ਪਏ ਦਰਤਾਏ ਗੁਰ ਸ਼ਬਦ ਦੜਾਏ ਰੰਗ ਸਿਉ ਬਿਨ ਕਿਰਪਾ ਲਿਆ ਨਾ ਜਾਏ।

ਤਜ ਵਿਕਾਰ ਮਨ ਹਟ ਕਿਤੇ ਉਪਾਇ ਨਾ ਛੁਟੀਏ ਸਿਮਰਤ ਸਾਧ ਸੋ ਦੋ ਜਾਏ ਸਿਮਰਤ ਸ਼ਾਸਤਰ ਸੋ ਦੋ ਜਾਏ ਮਿਲ ਸੰਗਤ ਸਾਧੁ ਉਬਰੇ ਗੁਰ ਕਾ ਸ਼ਬਦ ਕਮਾਏ ਹਰ ਕਾ ਨਾਮ ਨਿਦਾਨ ਹੈ ਜਿਸ ਅੰਤ ਨ ਪਾਰਾਵਾਰ ਗੁਰਮੁਖ ਸੇਹੀ ਸੋਹਣੇ ਜਿਨ ਕਿਰਪਾ ਕਰੇ ਕਰਤਾਰ ਨਾਨਕ ਦਾਤਾ ਏਕ ਹੈ ਦੂਜਾ ਔਰ ਨ ਕੋਏ ਗੁਰ ਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਹੱਲਾ ਤੀਜਾ ਪੰਖੀ ਬਿਰਖ ਸੁਹਾਵੜਾ ਸੱਚ ਚੁਗੈ ਗੁਰ ਪਾਏ ਹਰ ਰਸ ਪੀਵੇ ਸਹਿਜ ਰਹੇ ਉੱਡੇ ਤਾਂ ਆਵੇ ਜਾਏ ਨਿਜ ਕਰ ਵਾਸਾ ਪਾਇਆ ਹਰ ਹਰ ਨਾਮ ਸਮਾਏ ਮਾਨ ਰੇ ਗੁਰ ਕੀ ਕਾਰ ਕਮਾਏ ਗੁਰ ਕੈ ਪਾਣੇ ਜੇ ਚੱਲੇ ਤਾਂ ਅਨਦਿਨ ਰਾਚੇ ਹਰ ਨਾਏ ਰਹਾਓ ਪੰਖੀ ਬਿਰਖ ਸੁਹਾਵੜੇ ਉੱਡੇ ਚੋਂ ਦਿਸ ਜਾਹੇ ਜੇਤਾ ਉੱਡੇ ਦੋਕਣੇ ਨਿਤ ਦਾਜੈ ਤੈ ਬਿਲ ਲਾਹੇ ਬਿਨ ਗੁਰ ਮੈਲ ਨਾ ਜਾਪੇ ਨਾ ਅੰਮ੍ਰਿਤ ਫਲ ਪਾਹੇ ਗੁਣਖ ਬ੍ਰਹਮ ਹਰੀ ਆਵਲਾ ਸਾਚੇ ਸਹਿ ਸੁਪਾਏ ਸਾਖਾ ਤੀਨ ਨਿਵਾਰਿਆ ਏਕ ਸ਼ਬਦ ਲਲਾਏ ਅੰਮ੍ਰਿਤ ਫਲ ਹਰੇਕ ਹੈ ਆਪੇ ਦੇਖ ਵਾਏ ਮਨਮੁਖ ਉਬੇ ਸੁਕ ਗਏ ਨਾ ਫਲ ਤਿੰਨਾ ਛਾਉ ਤਿੰਨਾ ਪਾਸ ਨਾ ਬੈਸੀਏ ਉਹਨਾਂ ਘਰ ਨਾ ਗਿਰਾਓ ਕੱਟੀਏ ਤੈ ਨਿਤ ਜਾਲੀਏ ਉਹਨਾਂ ਸ਼ਬਦ ਨਾ ਹੁਕਮੇ ਕਰਮ ਕਮਾਉਣੇ ਪੈ ਕਿਰਤ ਫਰਾਓ ਹੁਕਮੇ ਦਰਸ਼ਨ ਦੇਖਣਾ ਜੈ ਭੇਜੇ ਤੈ ਜਾਓ ਹੁਕਮੇ ਹਰ ਹਰ ਮਨ ਵਸੈ ਹੁਕਮੇ ਸੱਚ ਸਮਾਓ ਹੁਕਮ ਨਾ ਜਾਣੇ ਬੱਪੜੇ ਭੁੱਲੇ ਫਿਰੇ ਗਵਾਰ ਮਨ ਹਟ ਕਰਮ ਕਮਾਉਂਦੇ ਨਿਤ ਨਿਤ ਹੋਏ ਕੁਵਾਰੇ ਅੰਤਰ ਸ਼ਾਂਤ ਨਾ ਆਵਈ ਨਾ ਸੱਚ ਲੱਗੈ ਪਿਆਰ ਗੁਰਮੁਖੀਆ ਮੂੰਹ ਸੋਹਣੇ ਗੁਰ ਕੈ ਹਿਤ ਪਿਆਰ ਸੱਚੀ ਭਗਤੀ ਸੱਚ ਰਤੇ ਦਾਰ ਸੱਚੈ ਸੱਚਿਆਰ ਆਏ ਸੇ ਪਰਵਾਣੈ ਸਭ ਕੁੱਲ ਕਾ ਕਰੇ ਉਦਾਰ ਸਭ ਨਦਰੀ ਕਰਮ ਕਮਾਉਂਦੇ ਨਦਰੀ ਬਾਰ ਨਾ ਕੋਏ ਜੈਸੀ ਨਦਰ ਕਰ ਦੇਖੈ ਸੱਚਾ ਤੈਸਾ ਹੀ ਕੋਏ ਨਾਨਕ ਨਾਮ ਵਡਾਈਆਂ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਹੱਲਾ ਤੀਜਾ ਗੁਰਮੁਖ ਨਾਮ ਧਿਆਈਏ ਮਨਮੁਖ ਬੋਝ ਨਾ ਪਾਏ ਗੁਰਮੁਖ ਸਦਾ ਮੁਖ ਉਜਲੇ ਹਾਰ ਵਸਿਆ ਮਨ ਆਏ ਸਹਿਜੇ ਹੀ ਸੁਖ ਪਾਈਐ ਸਹਿਜੇ ਰਹੇ ਸਮਾਏ ਭਾਈ ਰੇ ਦਾਸਨ ਦਾਸਾ ਹੋਏ ਗੁਰ ਕੀ ਸੇਵਾ ਗੁਰ ਭਗਤ ਹੈ ਵਿਰਲਾ ਪਾਏ ਕੋਈ ਰਹਾਓ ਸਦਾ ਸੁਹਾਗ ਸੁਹਾਗਣੀ ਜੇ ਚੱਲੇ ਸਤਿਗੁਰ ਪਾਏ ਸਦਾ ਫਿਰ ਨਿਚਲ ਪਾਈਐ ਨਾ ਮਰੇ ਨਾ ਜਾਏ ਸ਼ਬਦ ਮਿਲੀ ਨਾ ਵਿਛੜੈ ਫਿਰ ਕੇ ਅੰਕ ਸਮਾਏ ਹਰ ਨਿਰਮਲ ਆਤੇ ਉਜਲਾ ਬਿਨ ਗੁਰ ਪਾਇਆ ਨਾ ਜਾਏ ਪਾਠ ਪੜੇ ਨਾ ਬੁਝਈ ਪੇਕੇ ਭਰਮ ਪਲਾਏ ਗੁਰਮਤੀ ਹਰ ਸਦਾ ਪਾਇਆ ਰਸਨਾ ਹਰ ਸਮਾਏ ਮਾਇਆ ਮੋਹ ਚੁਕਾਇਆ ਗੁਰਮਤੀ ਸਹਿ ਸਪਾਏ ਬਿਨ ਸ਼ਬਦ ਹੈ ਜਗ ਦੁਖੀਆ ਫਿਰੇ ਮਨਮੁਖ ਨੋ ਗਈ ਕਾਏ ਸ਼ਬਦੇ ਨਾਮ ਧਿਆਈਏ ਸ਼ਬਦੇ ਸੱਚ ਸਮਾਏ ਮਾਇਆ ਭੁੱਲੇ ਸਿੱਧ ਫਿਰੇ ਸਮਾਧ ਨੋ ਲਗੈ ਸਬਾਏ ਤੀਨੇ ਲੋਹ ਵਿਆਪਤ ਹੈ ਅਦੇ ਘਰੇ ਲਪਟਾਏ ਬਿਨ ਗੁਰਮੁਕਤ ਨਾ ਪਾਈਏ ਨਾ ਦੁਬਦਾ ਮਾਇਆ ਜਾਏ ਮਾਇਆ ਕਿਸ ਨੂੰ ਆਖੀਏ ਕਿਆ ਮਾਇਆ ਕਰਮ ਕਮਾਏ ਦੁੱਖ ਸੁਖ ਏ ਜੀਉ ਵੱਧ ਹੈ ਹੋਮੇ ਕਰਮ ਕਮਾਏ ਬਿਨ ਸ਼ਬਦੈ ਪਰਮ ਨਾ ਚੁਕਈ ਨਾ ਵਿੱਚੋਂ ਹੋਮੇ ਜਾਏ ਬਿਨ ਪ੍ਰੀਤੀ ਭਗਤ ਨ ਹੋਵੇ ਬਿਨ ਸ਼ਬਦੈ ਥਾਏ ਨਾ ਪਾਏ ਸ਼ਬਦੇ ਹੋਮੇ ਮਾਰੀਏ ਮਾਇਆ ਕਾ ਪਰਮ ਜਾਏ ਨਾ ਪਦਾਰਥ ਪਾਈਏ ਗੁਰਮੁਖ ਸਹਿ ਸੁਪਾਏ ਬਿਨ ਗੁਰ ਸੁਣਨਾ ਗੁਣ ਨਾ ਜਾਪਣੀ ਬਿਨ ਗੁਣ ਭਗਤ ਨਾ ਹੋਏ ਭਗਤ ਵਿਸ਼ਲ ਹਰ ਮਨ ਵਸਿਆ ਸਹਿਜ ਮਿਲਿਆ ਪ੍ਰਭ ਸੋਏ ਨਾਨਕ ਸ਼ਬਦੇ ਹਰ ਸਾ ਲਾਹੀਏ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਹਲਾ ਤੀਜਾ ਮਾਇਆ ਮੋਹ ਮੇਰੇ ਪ੍ਰਭ ਕੀ ਨਾ ਆਪੇ ਪਰਮ ਪਲਾਏ ਮਨੁ ਕਰਮ ਕਰੇ ਨਹੀਂ ਬੂਝੈ ਬਿਰਥਾ ਜਨਮ ਗਵਾਏ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੇ ਮਨ ਆਏ ਮਾਨ ਰੇ ਨਾਮ ਜਪੋ ਸੁਖ ਹੋਏ ਗੁਰਪੂਰਾ ਸਾ ਲਾਹੀਏ ਸਹਿਜ ਮਿਲੇ ਪ੍ਰਭ ਸੋਏ ਰਹਾਉ ਪਰਮ ਗਿਆ ਪੋ ਭਾਗਿਆ ਹਰ ਚਰਨੀ ਚਿਤ ਲਾਏ ਗੁਰਮੁਖ ਸ਼ਬਦ ਕਮਾਈ ਹਰ ਵਸੇ ਮਨ ਆਏ ਘਰ ਮਹਿਲ ਸੱਚ ਸਮਾਈਐ ਜਮ ਕਾਲ ਨਾ ਸਕੈ ਖਾਏ ਨਾਮਾ ਸ਼ਿਬਾ ਕਬੀਰ ਜੁਲਾਹਾ ਪੂਰੇ ਗੁਰ ਤੇ ਗਤ ਪਾਈ ਬ੍ਰਹਮ ਕੇ ਬੇਤੇ ਸ਼ਬਦ ਪਛਾਣੇ ਹੋਮੇ ਜਾਤ ਗਵਾਈ ਸੁਰ ਨਰ ਤਿਨ ਕੀ ਬਾਣੀ ਗਾਵੈ ਕੋਈ ਨਾ ਮਿਟੈ ਭਾਈ ਦੈਤ ਪੁੱਤ ਕਰਮ ਧਰਮ ਕੇ ਸੰਯਮ ਨਾ ਪੜੈ ਦੂਜਾ ਭਾਉ ਨਾ ਜਾਣੈ ਸਤਿਗੁਰ ਭੇਟੈ ਨਿਰਮਲ ਹੋਆ ਅੰਧ ਨਾਮ ਵਖਾਉਣ ਏਕੋ ਪੜੈ ਏਕੋ ਨਾਮ ਬੂਜੈ ਦੂਜੇ ਅਵਰ ਨਾ ਜਾਣੈ ਖੋਟ ਦਰਸ਼ਨ ਜੋਗੀ ਸੰਨਿਆਸੀ ਬਿਨ ਗੁਰ ਭਰਮ ਭੁਲਾਏ ਸਤਿਗੁਰ ਸੇਵੇ ਤਾਂ ਗਤ ਮਿਤ ਪਾਵੈ ਹਰ ਜਿਉ ਮਨ ਵਸਾਏ ਸੱਚੀ ਬਾਣੀ ਸਿਉ ਚਿਤ ਲਾਗੈ ਆਵਣ ਜਾਣ ਰਹਾਏ ਪੰਡਿਤ ਪੜਵਾਦ ਵਖਾਣੇ ਬਿਨ ਗੁਰ ਭਰਮ ਭੁਲਾਏ ਲੱਖ ਚੁਰਾਸੀ ਫੇਰ ਪਿਆ ਬਿਨ ਸ਼ਬਦੈ ਮੁਕਤ ਨਾ ਪਾਏ ਜਾ ਨਾਉ ਚੇਤੇ ਤਾਂ ਗਤ ਪਾਏ ਜਾ ਸਤਿਗੁਰ ਮੇਲ ਮਿਲਾਏ ਸਤ ਸੰਗਤ ਮੈਂ ਨਾਮ ਹਾਰੀ ਉਪਜੈ ਜਾ ਸਤਿਗੁਰ ਮਿਲੇ ਸੁਪਾਏ ਮੰਤਨ ਅਰਪੀ ਆਪ ਗਵਾਈ
ਚੱਲਾਂ ਸਤਿਗੁਰੂ ਪਾਏ ਸਤਿ ਬਲਿਹਾਰੀ ਗੁਰੇ ਆਪਣੇ ਵਿੱਟੋਂ ਜੇ ਹਰ ਸੇਤੀ ਚਿਤ ਲਾਏ ਸੋ ਬ੍ਰਾਹਮਣ ਬ੍ਰਹਮ ਜੋ ਬਿੰਦੇ ਹਰ ਸੇਤੀ ਰੰਗ ਰਾਤਾ ਪ੍ਰਭ ਨਿਕਟ ਵਸੇ ਸਭਨਾ ਘਟ ਅੰਤਰ ਗੁਰਮੁਖ ਵਿਰਲੇ ਜਾਤਾ ਨਾਨਕ ਨਾਮ ਮਿਲੇ ਵਡਿਆਈ ਗੁਰ ਕੈ ਸ਼ਬਦ ਪਛਾਤਾ ਸ੍ਰੀ ਰਾਗ ਮਹਲਾ ਤੀਜਾ ਸਹਿਜੇ ਨੋ ਸਭ ਲੋਚ ਦੀ ਬੇਨ ਗੁਰ ਪਾਇਆ ਨਾ ਜਾਏ ਪੜ ਪੜ ਪੰਡਤ ਜੋਤ ਕੀ ਥੱਕੇ ਭੇਖੀ ਪਰਮ ਪੁਲਾਏ ਗੁਰ ਭੇਟੇ ਸਹਿਜ ਪਾਇਆ ਆਪਣੀ ਕਿਰਪਾ ਕਰੇ ਰਜਾਏ ਭਾਈ ਰੇ ਗੁਰਬਿਨ ਸਹਿਜ ਨਾ ਹੋਏ ਸ਼ਬਦ ਹੀ ਤੇ ਸਹਿਜ ਉਪਜੈ ਹਾਰ ਪਾਇਆ ਸੱਚ ਸੋਏ ਰਹਾਉ ਸਹਿਜੇ ਗਾਵਿਆ ਥਾਈ ਪਵੇ ਬਿਨ ਸਹਿਜੇ ਕਥਨੀ ਬਾਦ ਸਹਿਜੇ ਹੀ ਭਗਤ ਉਪਜੈ ਸਹਿਜ ਪਿਆਰ ਬੈਰਾਗ ਸਹਿਜੇ ਹੀ ਤੇ ਸੁਖ ਸ਼ਾਂਤ ਹੋਏ ਬਿਨ ਸਹਿਜੇ ਜੀਵਨ ਬਾਦ ਸਹਿ ਸਲਾਈ ਸਦਾ ਸਦਾ ਸਹਿ ਸਮਾਧ ਲਗਾਏ ਸਹਿਜੇ ਹੀ ਗੁਣੀ ਉਚਰੈ ਭਗਤ ਘਰੇ ਲਿਵ ਲਾਏ ਸ਼ਬਦੇ ਹੀ ਹਰ ਮਨ ਵਸੈ ਰਸਨਾ ਹਰ ਰਸ ਖਾਏ ਸਹਿਜੇ ਕੌਲ ਵਿਡਾਰਿਆ ਸੱਚ ਸਰਨਾਈ ਪਾਏ ਸਹਿਜੇ ਹਰ ਨਾਮ ਮਨ ਵਸਿਆ ਸੱਚੀ ਕਾਰ ਕਮਾਏ ਸੇਵਡ ਭਾਗੀ ਜਿੰਨੀ ਪਾਇਆ ਸਹਿਜੇ ਰਹੇ ਸਮਾਏ ਮਾਇਆ ਵਿੱਚ ਸਹਿਜ ਨਾ ਉਪਜੈ ਮਾਇਆ ਦੂਜੇ ਪਾਏ ਮਨੁ ਕਰਮ ਕਮਾਵਣੇ ਹਉਮੈ ਜਲੇ ਜਲਾਏ ਜੰਮਣ ਮਰ ਨਾ ਚੁੱਕਈ ਫਿਰ ਫਿਰਿਆ ਵਹਿ ਜਾਏ ਤ੍ਰੈ ਗੁਣਾ ਵਿੱਚ ਸਹਿਜ ਨਾ ਪਾਈਏ ਤ੍ਰੈ ਗੁਣ ਪਰਮ ਭੁਲਾਏ ਪੜੀਏ ਗੁਣੀਏ ਕਿਆ ਕਥੀਏ ਜਾ ਮੁੰਡੋ ਕੁੱਥਾ ਜਾਏ ਚੌਥੇ ਪਦ ਮੇ ਸਹਿਜ ਹੈ ਗੁਰਮੁਖ ਪੱਲੇ ਪਾਏ ਨਿਰਗੁਣ ਨਾਮ ਨਿਦਾਨ ਸਹਿਜੇ ਸੋਜੀ ਹੋਏ ਗੁਣਵੰਤੀ ਸਲਾਇਆ ਸੱਚੇ ਸੱਚੀ ਸੋਏ ਭੁੱਲਿਆ ਸਹਿਜ ਮਿਲਾਏ ਸੀ ਸ਼ਬਦ ਮਿਲਾਵਾ ਹੋਏ ਬਿਨ ਸਹਿਜੇ ਸਭ ਅੰਧ ਹੈ ਮਾਇਆ ਮੋਹ ਗੁਬਾਰ ਸਹਿਜੇ ਹੀ ਸੋਜੀ ਪਈ ਸੱਚੇ ਸ਼ਬਦ ਆਪਾਰ ਆਪੇ ਬਖਸ਼ ਮਿਲਾਇਨ ਪੂਰੇ ਗੁਰ ਕਰਤਾਰ ਸਹਿਜੇ ਅਦਿਸ਼ਟ ਪਛਾਣੀਏ ਨਿਰਭਉ ਜੋ ਨਿਰੰਕਾਰ ਸਭਨਾ ਜੀਆਂ ਕਾ ਇੱਕ ਦਾਤਾ ਜੋਤੀ ਜੋਤ ਮਿਲਾਵਣਾਰ ਪੂਰੇ ਸ਼ਬਦ ਸਲਾਈਐ ਜਿਸ ਦਾ ਅੰਤ ਨ ਪਾਰਾ ਵਾਰ ਗਿਆਨੀਆਂ ਕਾ ਧਨ ਨਾਮ ਹੈ ਸਹਿਜ ਕਰੇ ਵਪਾਰ ਅੰਧਨ ਲਾ ਹਰ ਨਾਮ ਲੈਣ ਅਖੁੱਟ ਭਰੇ ਭੰਡਾਰ ਨਾਨਕ ਤੋਟ ਨਾ ਆਵਈ ਦੀਏ ਦੇਵਨ ਹਾਰ ਸ੍ਰੀ ਰਾਗ ਮਹਲਾ ਤੀਜਾ ਸਤਿਗੁਰ ਮਿਲੈ ਫੇਰ ਨਾ ਪਵੇ ਜਨਮ ਮਰਨ ਦੁੱਖ ਜਾਏ ਪੂਰੇ ਸ਼ਬਦ ਸਭ ਸੋਜੀ ਹੋਈ ਹਰ ਨਾਮੇ ਰਹੇ ਸਮਾਏ ਮਨ ਮੇਰੇ ਸਤਿਗੁਰ ਸੇ ਉਚਿਤ ਲਾਏ ਨਿਰਮਲ ਨਾਮ ਸਦ ਨਮਤਨੋ ਆਵਸੇ ਮਨ ਆਏ ਰਹਾਓ ਹਰ ਜਿਉ ਰਾਖੋ ਆਪਣੀ ਸਰਨਾਈ ਜਿਉ ਰਾਖੋ ਤਿਉ ਰਹਿਣਾ ਗੁਰ ਕੈ ਸ਼ਬਦ ਜੀ ਉਤਮਰੈ ਗੁਰਮੁਖ ਪਵ ਜਲ ਤਰਨਾ ਵੱਡੇ ਭਾਗ ਨਾਉ ਪਾਈਏ ਗੁਰਮੁਖ ਸ਼ਬਦ ਸੁਹਾਈ ਆਪੇ ਮਨ ਵਸਿਆ ਪ੍ਰਭ ਕਰਤਾ ਸਹਿਜੇ ਰਹਿ ਸਮਾਈ ਇੱਕ ਨੋ ਮਨਮੁਖ ਸ਼ਬਦ ਨ ਭਾਵੇ ਬੰਧਨ ਘਾੜ ਬੰਦ ਪੁਆਇਆ ਲੱਖ ਚੁਰਾਸੀ ਫਿਰ ਪੁਰਿਆ ਵੈ ਬਿਰਥਾ ਜਨਮ ਗਵਾਇਆ ਭਗਤਾ ਮਨ ਆਨੰਦ ਹੈ ਸੱਚੇ ਸ਼ਬਦ ਰੰਗ ਰਾਤੇ ਅੰਦਨ ਗੁਣ ਗਾਵੇ ਸਾਧ ਨਿਰਮਲ ਸਹਿਜੇ ਨਾਮ ਸਮਾਤੇ ਸਹਿਜੇ ਨਾਮ ਸਮਾਤੇ ਗੁਰਮੁਖ ਅੰਮ੍ਰਿਤ ਬਾਣੀ ਬੋਲੇ ਸਭ ਆਤਮ ਰਾਮ ਪਛਾਣੀ ਏਕੋ ਸੇਵਨ ਏਕ ਆਰਾਧੇ ਗੁਰਮੁਖ ਅਕਥ ਕਹਾਣੀ ਸੱਚਾ ਸਾਹਿਬ ਸੇਵੀਏ ਗੁਰਮੁਖ ਵਸੈ ਮਨ ਆਏ ਸਦਾ ਰੰਗ ਰਾਤੇ ਸੱਚ ਸਿਉ ਆਪਣੀ ਕਿਰਪਾ ਕਰੇ ਮਿਲਾਏ ਆਪੇ ਕਰੇ ਕਰਾਏ ਆਪੇ ਇੱਕ ਨਾ ਸੁੱਤਿਆਂ ਦੇ ਜਗਾਏ ਆਪੇ ਮੇਲ ਮਿਲਾਏ ਦਾ ਨਾਨਕ ਸ਼ਬਦ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਸਤਿਗੁਰ ਸੇਵੇ ਮਨ ਨਿਰਮਲਾ ਪੈ ਪਵਿੱਤ ਸਰੀਰ ਮਨ ਅਨੰਦ ਸਦਾ ਸੁਖ ਪਾਇਆ ਭੇਟਿਆ ਗੈਰ ਗੰਭੀਰ ਸੱਚੇ ਸੰਗਤ ਬੈਸਨ ਸੱਚ ਨਾਮ ਮਨ ਤੀਰ ਮਾਨ ਰੇ ਸਤਿਗੁਰ ਸੇਵਨ ਸੰਗ ਸਤਿਗੁਰ ਸੇਵੈ ਹਰ ਮਨ ਵਸੈ ਲੱਗੇ ਨਾ ਮੈਲ ਪਤੰਗ ਰਹਾਓ ਸੱਚੇ ਸ਼ਬਦ ਪਾਤੀ ਉਪਜੇ ਸੱਚੇ ਸੱਚਾ ਨਉ ਜਿੰਨੀ ਹੋਮੇ ਮਾਰ ਪਛਾਣਿਆ ਹੋ ਤਿੰਨ ਬਲਿਹਾਰੇ ਜਾ ਮਨਮੁਖ ਸੱਚ ਨਾ ਜਾਣਨੀ ਤਿੰਨ ਠੌਰ ਨਾ ਕਤੂ ਥਾਓ ਸੱਚ ਖਾਉਣਾ ਸੱਚ ਪਹਿਨਣਾ ਸੱਚੇ ਹੀ ਵਿੱਚ ਵਾਸ ਸਦਾ

ਉਹ ਸੰਯਮ ਰਹਿਣਾ ਸਤਿਗੁਰ ਸੱਚਾ ਹੈ ਬੋਹਿ ਥਾ, ਸ਼ਬਦੈ ਪਵਜਲ ਤਰਨਾ, ਲੱਖ ਚੁਰਾਸੀ ਫਿਰਦੇ ਰਹੇ ਬਿਨ ਸਤਿਗੁਰ ਮੁਕਤ ਨਾ ਹੋਈ, ਪੜ ਪੜ ਪੰਡਿਤ ਮੋਨੀ ਥੱਕੇ, ਦੂਜੇ ਪਾਏ ਪਤ ਖੋਈ, ਸਤਿਗੁਰ ਸ਼ਬਦ ਸੁਣਾਇਆ ਬਿਨ ਸੱਚੇ ਅਵਰ ਨਾ ਕੋਈ, ਜੋ ਸੱਚੇ ਲਾਏ ਸੇ ਸੱਚ ਲੱਗੇ, ਨਿਤ ਸੱਚੀ ਕਾਰ ਕਰਨ ਤਿੰਨਾ ਨਿਜ ਕਰ ਵਾਸਾ ਪਾਇਆ, ਸੱਚੇ ਮਹਿਲ ਰਹਨ ਨਾਨਕ ਭਗਤ ਸੁਖੀਏ ਸਦਾ ਸੱਚੇ ਨਾਮ ਰਚਨ। ਸ੍ਰੀ ਰਾਗ ਮਹੱਲਾ ਪੰਜਵਾਂ। ਜਾ ਕੋ ਮੁਸ਼ਕਲ ਅਤ ਬਣੇ ਢੋਈ, ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾ, ਸਾਖ ਪੇ ਕੱਜ ਖਲੇ ਭੱਜ ਖਲੇ, ਸਭੋ ਭੱਜੇ ਆਸਰਾ ਚੁੱਕੇ ਸਭ ਅਸਰਾਓ, ਚੇਤਾ ਵੇ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਓ, ਸਾਹਿਬ ਨਿਤਾਣਿਆ ਕਾ ਤਾਣ ਆਏ ਨਾ ਜਾਈ ਥਿਰ ਸਦਾ, ਗੁਰ ਸ਼ਬਦੀ ਸੱਚ ਜਾਣ ਰਹਾਓ। ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ, ਦਮਣਾ ਪੱਲੇ ਨਾ ਪਵੇ, ਨਾ ਕੋ ਦੇਵੇ ਧੀਰ, ਸਵਾਰਥ ਸੁਹਾਓ ਨਾ ਕੋ ਕਰੇ, ਨਾ ਕਿਛ ਹੋਵੇ ਕਾਜ, ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਨਿਸ਼ਚਲ ਹੋਵੇ ਰਾਜ। ਜਾ ਕੋ ਚਿੰਤਾ ਬਹੁਤ ਬਹੁਤ, ਦੇਹੀ ਵਿਆਪੈ ਰੋਗ, ਗ੍ਰਿਸਤ ਕੁਟੰਬ ਲਿਟਿਆ ਕਦੇ ਹਰ ਕਦੇ ਸੋਗ, ਗੌਣ ਕਰੇ ਚੌਕੁੰਟ ਕਾ ਘੜੀ ਕਾ ਬੈਸਨ ਸੋਏ, ਚਿੱਤ ਆਵੇ ਉਸ ਪਾਰ ਬ੍ਰਹਮ ਤਨ ਮਨ ਸ਼ੀਤਲ ਹੋਏ, ਕਾਮ ਕ੍ਰੋਧ ਮੋਹਿ ਵਸ ਕੀਆ, ਕਿਰਪਨ ਲੋ ਪਿਆਰ ਚਾਰੇ ਕਿਲ ਵੇਖੇ ਉਨ, ਅੱਗ ਕੀਏ ਹੋ ਅਸੁਰ ਸੰਗਾਰ, ਪੋਥੀ ਗੀਤ ਕਵਿਤ ਕਿਛ ਕਦੇ ਨਾ ਕਰਨ ਧਰਿਆ, ਚੇਤਾ ਵੀ ਉਸ ਪਾਰ ਬਨਮ ਤਾਂ ਨਿਮਕ ਸਿਮਰਤ ਤਰਿਆ, ਸਾਸਤ ਸਿਮਰਤ ਵੇਦ ਚਾਰ ਮੁਖਾਬਰ, ਵਿਚਰੈ ਤਪੇ ਤਪਿਸਰ ਜੋਗਿਆ, ਤੀਰਥ ਗਵਨ ਕਰੇ ਖੱਟ ਕਰਮਾ ਤੇ ਦੁਗਣੇ, ਪੂਜਾ ਕਰਤਾ ਨਾਏ ਰੰਗ ਨਾ ਲੱਗੀ ਪਾਰ ਬ੍ਰਹਮ ਤਾਂ ਸਰਪਰ ਨਰ ਕਹਿ ਜਾਏ, ਰਾਜ ਮਿਲਕ ਸਿਕਦਾਰੀਆ ਰਸ ਭੋਗਣ ਵਿਸਥਾਰ, ਬਾਗ ਸੁਹਾਵੇ ਸੋਹਣੇ ਚੱਲੈ ਹੁਕਮ ਅਫਾਰ, ਰੰਗ ਤਮਾਸੇ ਬਹੁ ਵਿਧੀ ਚਾਏ ਲੱਗ ਰਹਿਆ, ਚੇਤਨ ਆਇਓ ਪਾਰ ਬ੍ਰਹਮ ਤਾਂ ਸਰਪ ਕੀ ਜੂਨ ਗਿਆ, ਬਹੁਤ ਨਾੜ ਆਚਾਰਵੰਤ ਸੋਭਾ ਨਿਰਮਲ ਰੀਤ, ਮਾਤ ਪਿਤਾ ਸੁਤ ਭਾਈਆ ਸਾਜਨ ਸੰਗ ਪ੍ਰੀਤ, ਲਸਕਰ ਤਰਸਕ ਤਰਕ ਸੰਬੰਧ ਬੰਦ ਜਿਉ ਜਿਉ ਸਗਲੀ ਕੀਤ, ਚੇਤਨ ਆਇਓ ਪਾਰ ਬ੍ਰਹਮ ਤਾਂ ਖੜਰ ਸਾ ਤਲ ਦੀਤ, ਕਾਇਆ ਰੋਗ ਨਾ ਛਿਦਰ ਕਿਛ ਨਾ ਕਿਛ ਕਾੜਾ ਸੋਗ, ਮਿਰਤਨ ਆਵੀ ਚੇਤ ਤਿਸ ਐਨਸ ਭੋਗੈ ਭੋਗ, ਸਭ ਕਿਛ ਕੀ ਧੋਨ ਆਪਣੋ ਜੀ ਨਾ ਸੰਗ ਤਰਿਆ, ਚੇਤਨ ਆਇਓ ਪਾਰ ਬ੍ਰਹਮ ਜੰਗ ਕੰਕਰ ਵਸ ਪਰਿਆ, ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ, ਜਿਉ ਜਿਉ ਉਹ ਵਧਾਈਐ ਤਿਉ ਤਿਉ ਹਰ ਸਿਉ ਰੰਗ, ਦੋਹਾਂ ਸਿਰਿਆਂ ਕਾ ਖਸਮ ਆਪ ਅਵਰ ਨਾ ਦੂਜਾ ਥਾਓ, ਸਤਿਗੁਰ ਝੂਠੇ ਪਾਇਆ

ਨਾ ਭਾਣੇ ਕਾ ਰਸੇ ਆਇਆ ਤਿੰਨ ਵਿੱਚੋਂ ਭਰਮ ਚੁਕਾਇਆ ਨਾਨਕ ਸਤਿਗੁਰ ਐਸਾ ਜਾਣੀਏ ਜੋ ਸਭਸੇ ਲੈ ਮਿਲਾਏ ਜੀਉ ਸਤਿਗੁਰ ਮਿਲੈ ਫਲ ਪਾਇਆ ਜਿਨ ਵਿੱਚੋਂ ਆਹ ਕਰਨ ਚੁਕਾਇਆ ਦੁਰਮਤ ਕਾ ਦੁੱਖ ਕੱਟਿਆ ਭਾਗ ਬੈਠਾ ਮਸਤਕਾਏ ਜੀਉ ਅੰਮ੍ਰਿਤ ਤੇਰੀ ਬਾਣੀਆਂ ਤੇਰਿਆਂ ਭਗਤਾਂ ਹਿਰਦੇ ਸਮਾਣੀਆਂ ਸੁਖ ਸੇਵਾ ਅੰਦਰ ਰੱਖੇ ਆਪਣੀ ਨਜ਼ਰ ਕਰੇ ਨਿਸਤਾਰ ਜੀਉ ਸਤਿਗੁਰ ਮਿਲਿਆ ਜਾਣੀਐ ਜਿਤ ਮਿਲੈ ਨਾਮ ਵਖਾਣੀਐ ਸਤਿਗੁਰ ਬਾਜ ਨਾ ਪਾਇਓ ਸਭ ਤੱਕੀ ਕਰਮ ਕਮਾਏ ਜੀਉ ਹੋ ਸਤਿਗੁਰ ਵਿੱਟੋਂ ਕਮਾਇਆ ਜਿਨ ਭਰਮ ਕਾ ਭੁੱਲਾ ਮਾਰਗ ਪਾਇਆ ਨਦਰ ਕਰੇ ਜੇ ਆਪਣੀ ਆਪੇ ਲੈ ਰਲਾਏ ਜੀਉ ਤੂੰ ਸਭਨਾ ਮਾਏ ਸਮਾਇਆ ਤਿਨ ਕਰਤੇ ਆਪ ਲੁਕਾਇਆ ਨਾਨਕ ਗੁਰਮੁਖ ਪ੍ਰਗਟ ਹੋਇਆ ਜਾ ਕੋ ਜੋਤ ਧਰੀ ਕਰਤਾਰ ਜੀਉ ਆਪੇ ਖਸਮ ਨਿਵਾਜਿਆ ਜੀਉ ਪਿੰਡ ਦੇ ਸਾਜਿਆ ਆਪਣੇ ਸੇਵਕ ਕੀ ਪੈਜ ਰੱਖਿਆ ਦੋਇ ਕਰ ਮਸਤਕ ਤਾਰ ਜੀਉ ਸਭ ਸੰਯਮ ਰਹਿ ਸਿਆਣਪਾ ਮੇਰਾ ਪ੍ਰਭ ਸਭ ਕਿਚ ਜਾਣਦਾ ਪ੍ਰਗਟ ਪ੍ਰਤਾਪ ਵਰਤਾਇਓ ਸਭ ਲੋਕ ਕਰੈ ਜੈਕਾਰ ਜੀਉ ਮੇਰੇ ਗੁਣ ਅਵਗੁਣ ਨਾ ਵਿਚਾਰਿਆ ਪ੍ਰਭ ਆਪਣਾ ਬਿਰਧ ਸਮਾਰਿਆ ਕੰਠ ਲਾਏ ਕੇ ਰੱਖਿਆ ਉਹਨ ਲੱਗੇ ਨਾ ਤੱਤੀ ਵਾਹੋ ਜੀਉ ਮੈਂ ਮਨ ਤਨ ਪ੍ਰਭੁ ਤਿਆਇਆ ਜੀ ਛੜਾ ਫਲ ਪਾਇਆ ਸ਼ਾਹ ਪਾਤਸ਼ਾਹ ਸਿਰ ਖਸਮ ਤੂੰ ਜਪ ਨਾਨਕ ਜੀਵੈ ਨਾਉ ਜੀਉ ਤੁਧੇ ਆਪੇ ਆਪ ਉਪਾਇਆ ਦੂਜਾ ਖੇਲ ਕਰ ਦਿਖਲਾਇਆ ਸਭ ਸਤੋ ਸੱਚ ਵਰਤਦਾ ਜਿਸ ਭਾਵੈ ਤਿਸੇ ਬੁਝਾਏ ਜੀਉ ਗੁਰਪ੍ਰਸਾਦੀ ਪਾਇਆ ਤਿੱਥੇ ਮਾਇਆ ਮੋਹ ਚੁਕਾਇਆ ਕਿਰਪਾ ਕਰਕੇ ਆਪਣੀ ਆਪੇ ਲੈ ਸਮਾਏ ਜੀਉ ਗੋਪੀ ਨੈ ਗੋਆਲਿਆ ਤੁਧੇ ਆਪੇ ਗੋਏ ਉਠਾ ਲਿਆ ਹੁਕਮੀ ਭਾਂਡੇ ਸਾਜਿਆ ਤੂੰ ਆਪੇ ਭੰਨ ਸਵਾਰ ਜੀਉ ਜਿਨ ਸਤਿਗੁਰ ਸਿਉ ਚਿਤ ਲਾਇਆ ਤਿੰਨੀ ਦੂਜਾ ਭਾਉ ਚੁਕਾਇਆ ਨਿਰਮਲ ਜੋ ਤਿੰਨ ਪ੍ਰਾਣੀਆਂ ਓਏ ਚੱਲੈ ਜਨਮ ਸਵਾਰ ਜੀਉ ਤੇਰੀਆਂ ਸਦਾ ਸਦਾ ਚੰਗਿਆਈਆਂ ਮਹਾਰਾਜ ਦੇਹ ਵਡਿਆਈਆਂ ਅਣ ਮੰਗੀਆਂ ਦਾਨ ਦੇਵਣਾ ਕਹੋ ਨਾਨਕ ਸੱਚ ਸਮਾਲ ਜੀਉ ਸ੍ਰੀ ਰਾਗ ਮਹਲਾ ਪੰਜਵਾਂ ਪੈ ਪਾਏ ਮਨਾਈ ਸੋਏ ਜੀਉ ਸਤਿਗੁਰ ਪੁਰਖ ਮਿਲਾਇਆ ਤੇ ਸਜੇ ਵਡਿਆ ਵਰਨਾ ਕੋਈ ਜੀਉ ਰਹਾਓ ਤੇ ਗੁਸਾਈ ਮਹਿੰਡਾ ਇੱਠੜਾ ਇਹ ਥਾਂ ਮਿੱਠੜਾ ਭੈਣ ਭਾਈ ਸਭ ਸੱਜਣਾ ਤੁਧ ਅਜਿਹਾ ਨਾਹੀ ਕੋਏ ਜੀਉ ਤੇਰੇ ਹੁਕਮੇ ਸਾਵਣ ਆਇਆ ਮੈਂ ਸਤ ਕਾ ਹਲ ਜਵਾਇਆ ਨੌ ਬੀਜਣ ਲੱਗਾ ਆਸ ਕਰ ਹਰ ਬੋਹਲ ਬਖਸ਼ ਜਮਾਏ ਜੀਉ ਹੋ ਗੁਰਮਿਲ ਇੱਕ ਪਛਾਣਦਾ ਦੋ ਕਾਗਲ ਚੇਤਨ ਜਾਣਦਾ ਹਰ ਇੱਕ ਤੇ ਕਾਰੇ ਲਾਇਨ ਜਿਉ ਭਾਵੇ ਤਿਵੇ ਨਿਭਾਏ ਜੀਉ ਤੁਸੀਂ ਭੋਗੋ ਪੁੰਚੋ ਪਾਈਓ ਗੁਰ ਦੀ ਬਾਣ ਕੁਆਏ ਪਹਿਨਾਈਓ ਹੋ ਹੋਆ ਮਾਹਰ ਪਿੰਡ ਦਾ ਬੰਨ ਆਂਦੇ ਪੰਜ ਸਰੀਕ ਜੀਉ ਹੋ ਆਇਆ ਸਰਾਮੇ ਤੇ ਹੰਡੀਆਂ ਪੰਜ ਕਿਰਸਾਨ ਮੇ ਜਰਮੇ ਡਿਆ ਕੰਨ ਨਾ ਕੋਈ ਕੱਢ ਨਾ ਹੰਗਈ ਨਾਨਕ ਉੱਠਾ ਕੁਗ ਗਿਰਾਓ ਜੀਉ ਹੋ ਵਾਰੀ ਕੁੰਮਾ ਜਾਮਦਾ ਇੱਕ ਸਾਹ ਤੁਧ ਧਿਆਏ ਦਾ ਉੱਜੜ ਥਿਓ ਵਸਾਇਓ ਹੋ ਤੁਧ ਵਿੱਟੋਂ ਕੁਰਬਾਨ ਜੀਉ ਹਾਰ ਇੱਠੈ ਨਿਤ ਧਿਆਏ ਦਾ ਮਨ ਚੁੰਦੀ ਸੋਪਲ ਪਾਏ ਦਾ ਸਭੇ ਕਾਜ ਸਵਾਰਨ ਲਾਹਿਨ ਮਨ ਕੀ ਭੁੱਖ ਜੀਉ ਮੈਂ ਛੱਡਿਆ ਸਭੋ ਤੰਦੜਾ ਗੋਸਾਈ ਸੇਵੀ ਸੱਚੜਾ ਨੌ ਨਿਧਨਾਮ ਨਿਦਾਨ ਹਰ ਮੈਂ ਪੱਲੇ ਬੰਦਾ ਸਿੱਕ ਜੀਉ ਮੈਂ ਸੁਖੀ ਹੂੰ ਸੁਖ ਪਾਇਆ ਗੁਰ ਅੰਤਰ ਸ਼ਬਦ ਵਸਾਇਆ ਸਤਿਗੁਰ ਪੁਰਖ ਵੇਖਾ ਲਿਆ ਮਸਤਕ ਧਰ ਕੇ ਹੱਥ ਜੀਉ ਮੈਂ ਬੱਦੀ ਸੱਚ ਧਰਮਸਾਲ ਹੈ ਗੁਰਸਿੱਖਾਂ ਲਹਿੰਦਾ ਭਾਲ ਹੈ ਭਾਲ ਕੈ ਪੈਰ ਧੋਆ ਪੱਖਾ ਫੇਰਦਾ ਤੇ ਸੋ ਨਿਮ ਨਿਮ ਲੱਗਾ ਪਾਏ ਜੀਉ ਸੁਣ ਗੱਲਾਂ ਗੁਰ ਪੈ ਆਇਆ ਨਾਮਦਾਨ ਸੁਨਾਂਦੜਾਇਆ ਸਭ ਮੁਗਤੋ ਆਸੈ ਸਾਰੜਾ ਨਾਨਕ ਸੱਚੀ ਬੇੜੀ ਚਾੜ ਜੀਉ ਸਭ ਸ੍ਰਿਸ਼ਟ ਸਿਵੇ ਦਿਨ ਰਾਤ ਜੀਉ ਦੇ ਕੰਨ ਸੁਣੋ ਅਰਦਾਸ ਜੀਉ ਠੋਕ ਵਜਾਏ ਸਭ ਡੁੱਠੀਆ ਤੁਸੀਂ ਆਪੇ ਲੈਣ ਛਡਾਏ ਜੀਉ ਹੁਣ ਹੁਕਮ ਹੋਆ ਮਿਹਰਵਾਨ ਦਾ ਪੈ ਕੋਈ ਨਾ ਕਿਸੇ ਰਿਆਣ ਦਾ ਸਭ ਸੁਖਾਲੀ ਬੁੱਟੀਆਂ ਹੋ ਹਾਲੇ ਮੀਰਾਜ ਜੀਉ ਚਿਮ ਚਿਮੀ ਅੰਮ੍ਰਿਤ ਵਰਤਦਾ ਬੋਲਾਇਆ ਬੋਲੀ ਖਸਮ ਦਾ ਬਹੁ ਮਾਣ ਕਿਆ ਤੁਦੇ ਉਪਰੈ ਤੂੰ ਆਪੇ ਪਾਏ ਥਾਏ ਜੀਉ ਤੇਰਿਆਂ ਭਗਤਾਂ ਪੁੱਖ ਸਾ ਤੇਰੀਆਂ ਹਰ ਲੋਚਾਂ ਪੂਰਨ ਮੇਰੀਆਂ ਦੇ ਦਰਸ ਸੁਖਦਾਤਿਆ ਮੈਂ ਗੱਲ ਵਿੱਚ ਲਿਓ ਮਿਲਾਏ ਜੀਉ ਤੁਧ ਜੇਵੜਿਓ ਨਾ ਪਾਲਿਆ ਤੂੰ ਦੀਪ ਲੋ ਪੈ ਆਲਿਆ ਤੂੰ ਥਾਂ ਥਨੰਤਰ ਆਵਰਿਆ ਨਾਨਕ ਭਗਤਾਂ ਸੱਚ ਆਧਾਰ ਜੀਉ ਹੋ ਗੋਸਾਈ ਦਾ ਪਹਿਲਵਾਨੜਾ ਮੈਂ ਗੁਰਮਿਲਿ ਉੱਚਤ ਮਾਲੜਾ ਸਭ ਹੋਈ ਸਿੰਜ ਇਕੱਠੀਆਂ ਜੋ ਬੈਠਾ ਵੇਖੇ ਆਪ ਜੀਉ ਵਾਤ ਵਜਨ ਢਮਕ
ਭੇਰੀਆਂ ਮਨ ਲੱਥੇ ਲੈਂਦੇ ਫੇਰੀਆਂ ਨਿਹੱਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜਿਉ ਸਭ ਇਕੱਠੇ ਹੋਏ ਆਇਆ ਘਰ ਜਾਸਨ ਵਾਟ ਵਟਾਇਆ ਗੁਰਮੁਖ ਲਾਹ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜਿਉ ਤੂੰ ਵਰਨਾ ਚਿਹਨਾ ਬਾਰਾ ਹਰ ਦਿਸੇ ਹਾਜ਼ਰ ਜਾਹਰਾ ਸੁਣ ਸੁਣ ਤੁਝੇ ਤਿਆਏ ਦੇ ਤੇਰੇ ਭਗਤ ਰਤੇ ਗੁਣਤਾਹ ਜਿਉ ਮੈਂ ਜੁਗ ਜੁਗ ਦਈ ਸੇਵੜੀ ਗੁਰ ਕੱਟੀ ਮਹਿੰਦੀ ਜੇਵੜੀ ਹੋਂ ਬਹੁੜ ਸਿੰਘ ਨਾ ਨਚੂ ਨਾਨਕਿਓ ਸਰਲ ਦਾ ਪਾਲ ਜਿਉ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਪਹਿਰੀ ਘਰ ਪਹਿਲਾ ਪਹਿਰੇ ਪਹਿਰੇ ਪਹਿਲੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਹੁਕਮ ਪਿਆ ਗਰਬਾਸ ਉਰਦ ਤਾਪੇ ਅੰਤਰ ਕਰੇ ਬਣ ਜਾ ਰਿਹਾ ਮਿੱਤਰਾ ਖਸਮ ਸਿੱਤੀ ਅਰਦਾਸ ਖਸਮ ਸਿੱਤੀ ਅਰਦਾਸ ਵਖਾਣੇ ਉਰਦ ਧਿਆਨ ਲਿਵ ਲਾਗਾ ਨਾਮਰ ਜਾਦ ਆਇਆ ਕਲ ਪਿੱਤਰ ਬਹੁੜ ਜੈਸੀ ਨਾਗਾ ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਲਿਖੜੇ ਪਾਸ ਕਹੋ ਨਾਨਕ ਪੁਰਾਣੀ ਪਹਿਲੇ ਪਹਿਰੇ ਹੁਕਮ ਪਿਆ ਗੁਰਬਾਸ ਦੂਜੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਵਿਸਰ ਗਿਆ ਧਿਆਨ ਹੱਥੋ ਹੱਥ ਨਚਾਈਏ ਬਣ ਜਾ ਰਿਹਾ ਮਿੱਤਰਾ ਜਿਉ ਜਸਦਾ ਕਰ ਕਾਨ ਹੱਥੋ ਹੱਥ ਨਚਾਈਏ ਪੁਰਾਣੀ ਮਾਤ ਕਹਿ ਸੁੱਤ ਮੇਰਾ ਚੇਤ ਅਚੇਤ ਮੂੜ ਮਨ ਮੇਰੇ ਅੰਤ ਨਹੀਂ ਕਛ ਤੇਰਾ ਜਿਨ ਰਚ ਰਚਿਆ ਤਿਸੇ ਨਾ ਜਾਣੇ ਮਨ ਪਿੱਤਰ ਧਰ ਗਿਆਨ ਕਹੋ ਨਾਨਕ ਪੁਰਾਣੀ ਦੂਜੇ ਪੈਰੇ ਵਿਸਰ ਗਿਆ ਧਿਆਨ ਤੀਜੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਧਨ ਜੋਬਨ ਸਿਉ ਚਿੱਤ ਹਰ ਕਾ ਨਾਮ ਨਾ ਚੇਤੀ ਬਣ ਜਾ ਰਿਹਾ ਮਿੱਤਰਾ ਬੱਧਾ ਛੁੱਟੈ ਜਿੱਤ ਹੋਰ ਕਾ ਨਾਮ ਨਾ ਚੇਤੇ ਪੁਰਾਣੀ ਬਿਕਲ ਭਇਆ ਸੰਗ ਮਾਇਆ ਧਨ ਸਿਉ ਰੱਤਾ ਜੋ ਬਨਮੱਤਾ ਅਹਿਲਾ ਜਨਮ ਗਵਾਇਆ ਧਰਮ ਸਿੱਤੀ ਵਾਪਾਰ ਨਾ ਕੀਤੋ ਕਰਮ ਨਾ ਕੀਤੋ ਮਿੱਤ ਕਹੋ ਨਾਨਕ ਤੀਜੇ ਪੈਰੇ ਪ੍ਰਾਣੀ ਧਨ ਜੋ ਬਨ ਸਿਉ ਜਿੱਤ ਚੌਥੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਲਾਵੀ ਆਇਆ ਖੇਤ ਜਾ ਜੰਮ ਪਕੜ ਚਲਾਇਆ ਬਣ ਜਾ ਰਿਹਾ ਮਿੱਤਰਾ ਕਿਸੇ ਨਾ ਮਿਲਿਆ ਪੇਤ ਭੇਤ ਚੇਤ ਹਰ ਕਿਸੇ ਨਾ ਮਿਲਿਓ ਜਾ ਖਸ ਜੰਮ ਫਕੜ ਚਲਾਇਆ ਝੂਠਾ ਰੁਦਨ ਹੋਆ ਦੁਆਲੇ ਖਿਨ ਮੈਂ ਪਿਆ ਪਰਾਇਆ ਸਾਈ ਵਸਤ ਪ੍ਰਾਪਤ ਹੋਈ ਜਿਸ ਸਿਉ ਲਾਇਆ ਹੇਤ ਕਹੋ ਨਾਨਕ ਪ੍ਰਾਣੀ ਚੌਥੇ ਪੈਰੇ ਲਾਵੀ ਲੁਣਿਆ ਕੇ ਸ੍ਰੀ ਰਾਗ ਮਹੱਲਾ ਪਹਿਲਾ ਪਹਿਲੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਬਾਲਕ ਬੋਧਾ ਚੇਤ ਖੀਰ ਪੀਏ ਖੇਲਾਈਏ ਬਣ ਜਾ ਰਿਹਾ ਮਿੱਤਰਾ ਮਾਤ ਪਿਤਾ ਸੁਤ ਹੇਤ ਮਾਤ ਪਿਤਾ ਸੁਤ ਨੇ ਕਨੇਰਾ ਮਾਇਆ ਮੋਸ ਬਾਈ ਸੰਜੋਗੀ ਆਇਆ ਕਿਰਤ ਕਮਾਇਆ ਕਰਨੀ ਕਾਰ ਕਮਾਈ ਰਾਮ ਨਾਮ ਬਿਨ ਮੁਕਤ ਨਾ ਹੋਈ ਬੁੱਢੀ ਦੂਜਾ ਹੇਤ ਕਹੋ ਨਾਨਕ ਪੁਰਾਣੀ ਪਹਿਲੇ ਪੈਰੇ ਛੁੱਟੇਗਾ ਹਰ ਚੇਤ ਦੂਜੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਭਰ ਜੋਬਨ ਮੈਂ ਮਤ ਐਨਸ ਕਾਮ ਵਿਆਪਿਆ ਬਣ ਜਾ ਰਿਹਾ ਮਿੱਤਰਾ ਅੰਦਲੇ ਨਾਮ ਨਾ ਚਿੱਤ ਰਾਮ ਨਾਮ ਘਟ ਅੰਤਰ ਨਾਹੀ ਹੋਰ ਜਾਣੇ ਰਸ ਕਸ ਮਿੱਠੇ ਗਿਆਨ ਧਿਆਨ ਗੁਣ ਸੰਜਮ ਨਾਹੀ ਜਨਮ ਮਰੋਗੇ ਝੂਠੇ ਤੀਰਥ ਵਰਤ ਸੁੱਚ ਸੰਜਮ ਨਾਹੀ ਕਰਮ ਧਰਮ ਨਹੀਂ ਪੂਜਾ ਨਾਨਕ ਭਾਏ ਭਗਤ ਨਿਸਤਾਰਾ ਦੁਬਦਾ ਵਿਆਪੇ ਦੂਜਾ ਤੀਜੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਸਾਰ ਹੰਸ ਉਲਥੜੇ ਆਏ ਜੋਬਨ ਘਟੈ ਜਰੂਆ ਜਣੇ ਬਣ ਜਾ ਰਿਹਾ ਮਿੱਤਰਾ ਆਵ ਘਟੈ ਦਿਨ ਜਾਏ ਅੰਤ ਕਾਲ ਪਛਤਾ ਸੀ ਅੰਦ ਲੈ ਜਾ ਜੰਮ ਪਗੜ ਚਲਾਇਆ ਸਭ ਕਿਸੇ ਆਪਣਾ ਕੌਰ ਕਰ ਰੱਖਿਆ ਖਿਨ ਮੈਂ ਭਇਆ ਪਰਾਇਆ ਬੁੱਧ ਵਿਸਰਜੀ ਗਈ ਸਿਆਣ ਪੁਕਾਰਿਓ ਗੁਣ ਪਛਤਾਏ ਕਹੋ ਨਾਨਕ ਪੁਰਾਣੀ ਤੀਜੇ ਪੈਰੇ ਪ੍ਰਭ ਚੇਤੋ ਜਿਤ ਲਾਏ ਚੌਥੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਬਿਰਧ ਭਇਆ ਤਨਖੀਣ ਅੱਖੀ ਆਂਦਨਾ ਦੇਸੀ ਬਣ ਜਾ ਰਿਹਾ ਮਿੱਤਰਾ ਕੰਨੀ ਸੁਣੇ ਨਾ ਵੈਣ ਅੱਖੀ ਅੰਦ ਜੀ ਬਰਸ ਨਾਹੀ ਰਹੇ ਪਰਾ ਕਹੋ ਤਾਣਾ ਗੁਣ ਅੰਤਰ ਨਾਹੀ ਕਿਉਂ ਸੁਖ ਪਾਵੇ ਮਨ ਮੁਖ ਆਵਣ ਜਾਣਾ ਖੜ ਪੱਕੀ ਘੁੜ ਭੱਜੈ ਬਿਨਸੇ ਆਏ ਚੱਲਿਆ ਕਿਆ ਮਾਣ ਕਹੋ ਨਾਨਕ ਪੁਰਾਣੀ ਚੌਥੇ ਪੈਰੇ ਗੁਰਮੁਖ ਸ਼ਬਦ ਪਛਾਣ ਓੜ ਕਾਇਆ ਤਿੰਨ ਸਾਹਿਆ ਬਣ ਜਾ ਰਿਹਾ ਮਿੱਤਰਾ ਜਰ ਜਰਵਾਣਾ ਕੰਨ ਇੱਕ ਰੱਤੀ ਗੁਣ ਨਾ ਸਮਾਣਿਆ ਬਣ ਜਾ ਰਿਹਾ ਮਿੱਤਰਾ ਅਵਗੁਣ ਖੜਸਨ ਬੰਨ ਗੁਣ ਸੰਜਮ ਜਾਵੇ ਚੋਟ ਨਾ ਖਾਵੇ ਨਾ ਤਿਸ ਜੰਮਣ ਮਰਨਾ ਕਾਲ ਜਾਲ ਜੰਮ ਜੋ ਨਾ ਸਕੇ ਭਾਏ ਭਗਤ ਪੈ ਤਰਨਾ ਪਾਸ ਸਿੱਤੀ ਜਾਵੇ ਸਹਿ ਸਮਾਵੇ ਸਗਲੇ ਦੁੱਖ ਮਿਟਾਵੇ ਕਹੋ ਨਾਨਕ ਪੁਰਾਣੀ ਗੁਰਮੁਖ ਛੁੱਟੈ ਸਾਚੇ ਤੇ ਪਤ ਪਾਵੇ ਸ੍ਰੀ ਰਾਗ ਮਹੱਲਾ ਚੌਥਾ ਪਹਿਲੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਹਰ ਪਾਇਆ ਉਧਰ ਮਝਾਰ ਹਰ ਧਿਆਵੇ ਹਰ ਉਚਰੇ ਬਣ ਜਾ ਰਿਹਾ ਮਿੱਤਰਾ ਹਰ ਹਰ ਨਾਮ ਸਮਾਰ ਹਰ ਹਰ ਨਾਮ ਜਪੇ ਆਰਾਧੇ ਵਿੱਚ ਅਗਨੀ ਹਰ ਜਪ ਜੀਵਿਆ ਬਾਹਰ ਜਨਮ ਪਿਆ ਮੁਖ ਲਾਗਾ ਸਰਸੇ ਪਿਤਾ ਮਾਤ ਕੀਤੀ ਵਿਆਹ ਜਿਸਕੀ ਵਤ ਚੇਤੋ ਪ੍ਰਾਣੀ ਘਰ ਹਿਰਦੇ ਗੁਰਮੁਖ ਵਿਚਾਰ ਕਹੋ ਨਾਨਕ ਪ੍ਰਾਣੀ ਪਹਿਲੇ ਪੈਰੇ ਹਰ ਜਪੀਏ ਕਿਰਪਾ ਧਾਰ ਦੂਜੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਮਨ ਲਾਗਾ ਦੂਜੇ ਭਾਏ
ਮੇਰਾ ਮੇਰਾ ਘਰ ਪਾਲੀਏ ਬਣ ਜਾ ਰਿਹਾ ਮਿੱਤਰਾ, ਲੈ ਮਾਤ ਪਿਤਾ ਗੱਲ ਲਾਏ, ਲਾਵੇ ਮਾਤ ਪਿਤਾ ਸਦਾ ਗੱਲ ਸੇਤੀ ਮਨ ਜਾਣੇ ਖੱਟ ਖਵਾਏ, ਜੋ ਦੇਵੈ ਤਿਸੇ ਨਾ ਜਾਣੇ ਮੂੜੋ ਦਿੱਤੇ ਨੂੰ ਲਪਟਾਏ, ਕੋਈ ਗੁਰਮੁਖ ਹੋਵੇ ਸੋ ਕਰੇ ਵਿਚਾਰ ਹਰ ਤਿਆਵੇ ਮਨ ਲਿਵਲਾਏ, ਕਹੋ ਨਾਨਕ ਦੂਜੇ ਪੈਰੇ ਪ੍ਰਾਣੀ ਤਿਸ ਕਾਲ ਨਾ ਕਬੂ ਖਾਏ, ਤੀਜੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਾ ਮਨ ਲੱਗਾ ਆਲ ਜੰਜਾਲ, ਧਨ ਚਿਤਵੈ ਧਨ ਸੰਚੋਏ ਬਣ ਜਾ ਰਿਹਾ ਮਿੱਤਰ, ਹਰ ਨਾਮਾ ਹਰ ਨਾ ਸੰਭਾਲ, ਹਰ ਨਾਮਾ ਹਰ ਹਰ ਕਦੇ ਨਾ ਸੰਭਾਲੇ ਜੇ ਹੋਵੇ ਅੰਤ ਸਕਾਈ, ਇਹ ਧਨ ਸੰਭੈ ਮਾਇਆ ਝੂਠੀ ਅੰਤ ਛੋੜ ਚੱਲਿਆ ਪਛਤਾਈ, ਜਿਸਨੂੰ ਕਿਰਪਾ ਕਰੇ ਗੁਰਮੇਲੇ ਸੋ ਹਰ ਹਰ ਨਾਮ ਸੰਭਾਲ, ਕਹੋ ਨਾਨਕ ਤੀਜੇ ਪੈਰੇ ਪ੍ਰਾਣੀ ਸੇ ਜਾਏ ਮਿਲੇ ਹਰ ਨਾਲ, ਚੌਥੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰ, ਹਰ ਚੱਲਣ ਵੇਲਾ ਆਦਿ ਕਰ ਸੇਵ ਪੂਰਾ ਸਤ ਗੁਰੂ ਬਣ ਜਾ ਰਿਹਾ ਮਿੱਤਰਾ, ਸਭ ਚੱਲੀ ਰਹਿਣ ਵਿਹੰਦੀ ਹਰ ਸੇਵੋ ਖੇਨ ਖੇਨ ਢਿੱਲ ਮੂਲ ਨਾ ਕਰਿਓ ਜੇਤੇ ਅਸਥਰ ਜੋ ਜੁਗ ਹੋਵੋ, ਹਰ ਸੇਤੀ ਸਦ ਮਾਣੋ ਰਲੀਆਂ ਜਨਮ ਮਰਨ ਦੁੱਖ ਖੋਵੋ, ਗੁਰ ਸਤਿਗੁਰ ਸਵਾਮੀ ਭੇਦ ਨੋ ਜਾਣੋ ਜਿੱਤ ਮਿਲ ਹਰ ਭਗਤ ਸੁਖਾਂਦੀ, ਕਹੋ ਨਾਨਕ ਪੁਰਾਣੀ ਚੌਥੇ ਪੈਰੇ ਸਫਲਿਓ ਰਹਿਣ ਭਗਤਾਂ ਦੀ। ਸ੍ਰੀ ਰਾਗ ਮਹੱਲਾ ਪੰਜਵਾਂ। ਪਹਿਲੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ, ਤਰ ਪਾਏ ਤਾਂ ਉਦਰੈ ਮਾਹੇ, ਦਸੀ ਮਾਸੀ ਮੌਣ ਸੁਕੀਆ ਬਣ ਜਾ ਰਿਹਾ ਮਿੱਤਰਾ, ਕਰ ਮੋਹਲਤ ਕਰਮ ਕਮਾਏ, ਮੋਹਲਤ ਕਰ ਦੀਨੀ ਕਰਮ ਕਮਾਣੇ ਜੈਸਾ ਲਿਖ ਤੁਰ ਪਾਇਆ, ਮਾਤ ਪਿਤਾ ਪਾਈ ਸੁਤ ਬਿਨਤਾ ਤਿੰਨ ਪੀਤਰ ਪ੍ਰਭੂ ਸੰਜੋਇਆ, ਕਰਮ ਸੁਕਰਮ ਕਰਾਏ ਆਪੇ ਇਸ ਜਨਤੇ ਵਸ ਕਿਛ ਨਾਹੇ, ਕਹੋ ਨਾਨਕ ਪੁਰਾਣੀ ਪਹਿਲੇ ਪੈਰੇ ਤਰ ਪਾਏ ਤਾਂ ਉਦਰੈ ਮਾਹੇ। ਦੂਜੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ, ਭਰ ਜਵਾਨੀ ਲਹਿਰੀ ਦੇ ਬੁਰਾ ਭਲਾ ਨਾ ਪਛਾਣੀ ਬਣ ਜਾ ਰਿਹਾ ਮਿੱਤਰਾ, ਮਨ ਮੱਤਾ ਅਹਿਮੇ ਬੁਰਾ ਭਲਾ ਨਾ ਪਛਾਣੇ, ਪੁਰਾਣੀ ਆਗੇ ਪੰਥ ਕਰਾਰਾ ਪੂਰਾ ਸਤਿਗੁਰ ਕਬੂ ਨਾ ਸੇਵਿਆ, ਸਿਰ ਡਾਢੇ ਜੰਮ ਜਾਂਦਾਰਾ, ਧਰਮ ਰਾਏ ਜਬ ਪਗਰਸ ਬਬਰੇ ਤਬ ਕਿਆ ਜਵਾਬ ਕਰੇ, ਕਹੋ ਨਾਨਕ ਦੂਜੇ ਪੈਰੇ ਪੁਰਾਣੀ ਭਾਰ ਜੋਬਨ ਲਹਿਰੀ ਦੇ। ਤੀਜੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ, ਬਿਖ ਸੰਚੈ ਅੰਧ ਅਗਿਆਨ, ਪੁੱਤਰ ਕਲੱਤਰ ਮੋਹ ਲਪਟਿਆ ਬਣ ਜਾ ਰਿਹਾ ਮਿੱਤਰਾ, ਅੰਤਰ ਲਹਿਰ ਲੁਬਾਨ, ਅੰਤਰ ਲਹਿਰ ਲੁਬਾਨ ਪੁਰਾਣੀ ਸੋ ਪ੍ਰਭ ਚੇਤਨ ਆਵੈ, ਸਾਧ ਸੰਗ ਸਿਉ ਸੰਗ ਨ ਕੀਆ ਬਹੁ ਜੋਨੀ ਦੁੱਖ ਪਾਵੈ, ਸਿਰਜਨ ਹਾਰ ਵਿਸਾਰਿਆ ਸਵਾਮੀ ਇੱਕ ਨਿਮਖ ਨਾ ਲੱਗੋ ਧਿਆਨ, ਕਹੋ ਨਾਨਕ ਪੁਰਾਣੀ ਤੀਜੇ ਪੈਰੇ ਬਿਖ ਸੰਚੈ ਅੰਧ ਅਗਿਆਨ। ਚੌਥੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ, ਦਿਨ ਨੇੜੇ ਆਇਆ ਸੋਏ, ਗੁਰਮੁਖ ਨਾਮ ਸੰਭਾਲ ਤੂੰ ਬਣ ਜਾ ਰਿਹਾ ਮਿੱਤਰਾ, ਤੇਰਾ ਦਰਗਹਿ ਬੇਲੀ ਹੋਏ, ਗੁਰਮੁਖ ਨਾਮ ਸੰਭਾਲ ਪੁਰਾਣੀ ਅੰਤੈ ਹੋਏ ਸਖਾਈ, ਇਹ ਮੋਹ ਮਾਇਆ ਤੇਰੇ ਸੰਗ ਨਾ ਚੱਲੈ ਝੂਠੀ ਪ੍ਰੀਤ ਲਗਾਈ, ਸਗਲੀ ਰਹਿਣ ਗੁਦਰੀ ਅੰਧਿਆਰੀ ਸੇਵ ਸਤਿਗੁਰ ਚਾਨਣ ਹੋਏ, ਕਹੋ ਨਾਨਕ ਪੁਰਾਣੀ ਚੌਥੇ ਪੈਰੇ ਦਿਨ ਨੇੜੇ ਆਇਆ ਸੋਏ। ਲਿਖਿਆ ਆਇਆ ਗੋਬਿੰਦ ਕਾਵਣ ਜਾ ਰਿਹਾ ਮਿੱਤਰਾ, ਉੱਠ ਚੱਲੈ ਕਮਾਣੇ ਕਮਾਣਾ ਸਾਥ, ਇਹ ਕਰਤੀ ਬਿਲ ਮਨਾ ਦੇਵਣੀ ਬਣ ਜਾ ਰਿਹਾ ਮਿੱਤਰਾ, ਉਨੀ ਤਕੜੇ ਪਾਏ ਹੱਥ, ਲਿਖਿਆ ਆਇਆ ਪਕੜ ਚਲਾਇਆ ਮਨਮੁਖ ਸਦਾ ਦੁਹੇਲੇ, ਜਿੰਨੀ ਪੂਰਾ ਸਤਿਗੁਰੂ ਸੇਵਿਆ ਸੇ ਦਰਗਹਿ ਸਦਾ ਸਹੇਲੇ, ਕਰਮ ਧਰਤੀ ਸਰੀਰ ਯੁਗ ਅੰਤਰ ਜੋ ਬੋਵੈ ਸੋ ਖਾਤ, ਕਹੋ ਨਾਨਕ ਭਗਤ ਸੋਏ ਦਰਬਾਰੇ ਮਨਮੁਖ ਸਦਾ ਪਵਾਤ। ਸ੍ਰੀ ਰਾਗ ਮਹੱਲਾ ਚੌਥਾ। ਘਰ ਦੂਜਾ ਸ਼ੰਤ ਇੱਕ ਓਂਕਾਰ ਸਤਿਗੁਰ ਪ੍ਰਸਾਦ, ਮੁੰਦ ਇਆਣੀ ਪੇੜੇ ਕਿਉਂ ਕਰ ਹਰ ਦਰਸ਼ਨ ਪਿੱਖੇ, ਹਰ ਹਰੇ ਆਪਣੀ ਕਿਰਪਾ ਕਰੇ ਗੁਰਮੁਖ ਸੋਹਰੜੇ ਕੰਮ ਸਿੱਖੇ, ਸੋਹਰੜੇ ਕੰਮ ਸਿੱਖੇ ਗੁਰਮੁਖ ਹਰ ਹਰ ਸਦਾ ਧਿਆਏ, ਸਹੀਆਂ ਵਿੱਚ ਫਿਰੇ ਸੁਹੇਲੀ ਹਰ ਦਰਗੇ ਬਾਂਹ ਲੁਡਾਏ, ਲੇਖਾ ਧਰਮ ਰਾਏ ਕੀ ਬਾਕੀ ਜਪ ਹਰ ਹਰ ਨਾਮ ਕਿਰਖੈ, ਮੁੰਦ ਇਆਣੀ ਪੇੜੇ ਗੁਰਮੁਖ ਹਰ ਦਰਸ਼ਨ ਦੇਖੇ, ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ, ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਪ੍ਰਚੰਡ ਬੁਲਾਇਆ, ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ, ਹਰ ਰਤਨ ਪਦਾਰਥ ਲਾਦਾ ਹੋਮੇ ਰੋ ਗਿਆ ਦੁੱਖ ਲਾਤਾ, ਆਪ ਆਪੇ ਗੁਰਮਤ ਖਾਦਾ ਅਕਾਲ ਮੂਰਤ ਵਰ ਪਾਇਆ, ਬਿਨਾਸੀ ਨਾ ਕਦੇ ਮਰੇ ਨਾ ਜਾਇਆ, ਵਿਆਹ ਹੋਆ ਮੇਰੇ ਬਾਬੂਲਾ ਗੁਰਮੁਖੇ ਹਰ ਪਾਇਆ, ਹਰ ਸਤ ਸਤੇ ਮੇਰੇ ਬਾਬੂਲਾ ਹਰ ਜਨ ਮਿਲ ਜੰਝ ਸੁਹੰਦੀ, ਪੇਵਕੜੇ ਹਰ ਜਪ ਸੁਹਲੀ ਵਿੱਚ ਸਾਹੁੜੇ ਖਰੀ ਸੁਹੰਦੀ।
ਸੁਹੰਦੀ ਸੌੜੇ ਵਿੱਚ ਖਰੀ ਸੁਹੰਦੀ ਜਿਨ ਪੇਵਕੜੇ ਨਾਮ ਸੰਭਾਲਿਆ ਸਫਲ ਸਭ ਸਫਲਿਓ ਜਨਮ ਤਿੰਨਾਂ ਦਾ ਗੁਰਮੁਖੋ ਜਿੰਨਾ ਮਨ ਜਿਨ ਪਾਸਾ ਟਾਲਿਆ ਔਰ ਸੰਤ ਜਨਾ ਮਿਲ ਕਾਰਜ ਸੋਹਿਆ ਵਰ ਪਾਇਆ ਪੁਰਖ ਆਨੰਦੀ ਹਰ ਸਤ ਸਤ ਮੇਰੇ ਬਾਬੂ ਲੋ ਹਰ ਜਨ ਮਿਲ ਜੰਜ ਸੁਹੰਦੀ ਹਰ ਪੁਰਾ ਮੇਰੇ ਬਾਬੂਲਾ ਹਰ ਦੇਵੋ ਦਾਨ ਮਿੰਦਾਜੋ ਹਰ ਕੱਪੜੋ ਹਰ ਸੋਭਾ ਦੇਵੋ ਜਿਤ ਸਵਰੇ ਮੇਰਾ ਕਾਜੋ ਹਰ ਹਰ ਭਗਤੀ ਕਾ ਸੁਹੇਲਾ ਗੁਰ ਰਤਨ ਦਾਨ ਦਿਵਾਇਆ ਖੰਡ ਵਰ ਭੰਡ ਹਰ ਸੋਭਾ ਹੋਈ ਇਹ ਦਾਨ ਰਲੇ ਰਲਾਇਆ ਹੋਰ ਮਨਮੁਖ ਦਾਜ ਰੱਖ ਦੇਖਾ ਲੈ ਸੋ ਕੂੜ ਅਹੰਕਾਰ ਕਚ ਭਜੋ ਹਰ ਪੁਰਾ ਮੇਰੇ ਬਾਬੂਲਾ ਹਰ ਦੇਵੋ ਦਾਨ ਮਿੰਦਾਜੋ ਹਰ ਰਾਮ ਰਾਮ ਮੇਰੇ ਬਾਬੂਲਾ ਪਿਰ ਮਿਲ ਧਨ ਵੇਲ ਵਧਨ ਦੀ ਹਰ ਜੁਗੈ ਜੁਗੋ ਜੁਗ ਜੁਗੈ ਜੁਗੋ ਸਦ ਪੀੜੀ ਗੁਰੂ ਚਲੰਦੀ ਜੁਗ ਜੁਗ ਪੀੜੀ ਚੱਲੈ ਸਤਿਗੁਰ ਕੇ ਜਿੰਨੇ ਗੁਰਮੁਖ ਨਾਮ ਧਿਆਇਆ ਹਰ ਪੁਰਖ ਨਾ ਕਭੀ ਬਿਨਸੇ ਜਾਵੇ ਨਿਤ ਦੇਵੈ ਚੜੇ ਸਵਾਇਆ ਨਾਨਕ ਸੰਤ ਸੰਤ ਹਰ ਏਕੋ ਜਪ ਹਰ ਹਰ ਨਾਮ ਸੋਹੰਦੀ ਹਰ ਰਾਮ ਰਾਮ ਮੇਰੇ ਬਾਬੂਲਾ ਫਿਰ ਮਿਲ ਧਨ ਵੇਲ ਵਧੰਦੀ ਸ੍ਰੀ ਰਾਗ ਮਹਿਲਾ ਪੰਜਵਾਂ ਸ਼ੰਤ ਏਕ ਓਂਕਾਰ ਸਤਿਗੁਰ ਪ੍ਰਸਾਦ ਮਨ ਪਿਆਰਿਆ ਜਿਉ ਮਿੱਤਰਾ ਗੋਬਿੰਦ ਨਾਮ ਸੰਭਾਲੇ ਮਨ ਪਿਆਰਿਆ ਜਿਉ ਮਿੱਤਰਾ ਹਰ ਨਿਭੈ ਤੇਰੇ ਨਾਲੇ ਸੰਗ ਸਾਈ ਹਰ ਨਾਮ ਤਿਆਈ ਬਿਰਤਾ ਕੋਈ ਨਾ ਜਾਏ ਮਨ ਚਿੰਦੇ ਸਹੀ ਫਲ ਪਾਵੇ ਚਰਨ ਕਮਲ ਚਿਤ ਲਾਏ ਜਲ ਥਲ ਪੂਰ ਰਿਹਾ ਬਨਵਾਰੀ ਘੜ ਘੜ ਨਦਰ ਨਿਹਾਲੇ ਨਾਨਕ ਸਿੱਖ ਦੇ ਮਨ ਪ੍ਰੀਤਮ ਸਾਧ ਸੰਗ ਪ੍ਰਮਜਾਲੇ ਮਨ ਪਿਆਰਿਆ ਜਿਉ ਮਿੱਤਰਾ ਹਰ ਬਿਨ ਝੂਠ ਪਸਾਰੇ ਮਨ ਪਿਆਰਿਆ ਜਿਉ ਮਿੱਤਰਾ ਬਿਖ ਸਾਗਰ ਸੰਸਾਰੇ ਚਰਨ ਕਮਲ ਕਰ ਬੋਹਿਤ ਕਰਤੇ ਸੰਸਾ ਦੁੱਖ ਨਾ ਵਿਆਪੈ ਗੁਰ ਪੂਰਾ ਭੇਟੈ ਵਡਭਾਗੀ ਆਠ ਪੈਰ ਪ੍ਰਭ ਜਾਪੈ ਆ ਜਗਾਦੀ ਸੇਵਕ ਸਵਾਮੀ ਭਗਤਾਂ ਨਾਮੇ ਉਦਾਰੇ ਨਾਨਕ ਸਿੱਖ ਦੇ ਮਨ ਪ੍ਰੀਤਮ ਬਿਨ ਹਰ ਝੂਠ ਪਸਾਰੇ ਮਨ ਪਿਆਰਿਆ ਜਿਉ ਮਿੱਤਰ ਹਰ ਲੱਦੇ ਖੇਪ ਸਬਲੀ ਮਨ ਪਿਆਰਿਆ ਜਿਉ ਮਿੱਤਰ ਹਰ ਦਰ ਨਿਚਲ ਮੱਲੀ ਹਰ ਦਰ ਸੇਵੇ ਅਲੱਖ ਪੇਵੇ ਨਿਚਲ ਆਸਨ ਪਾਇਆ ਤੈ ਜਨਮ ਨਾ ਮਰਨਾ ਆਵਣ ਜਾਣਾ ਸੰਸਾਰ ਦੁੱਖ ਮਿਟਾਇਆ ਚਿੱਤਰਗੁਪਤ ਕਾ ਕਾਗਦ ਫਾਰਿਆ ਜਮ ਦੂਤਾਂ ਕੁਛ ਨਾ ਚੱਲੀ ਨਾਨਕ ਸਿੱਖ ਦੇ ਮਨ ਪ੍ਰੀਤਮ ਹਰ ਲੱਦੇ ਖੇਪ ਸਬਲੀ ਮਨ ਪਿਆਰਿਆ ਜਿਉ ਮਿੱਤਰਾ ਕਰ ਸੰਤਾਂ ਸੰਗ ਨਿਵਾਸੋ ਮਨ ਪਿਆਰਿਆ ਜਿਉ ਮਿੱਤਰ ਹਰ ਨਾਮ ਜਪਤ ਪ੍ਰਗਾਸੋ ਸਿਮਰ ਸੁਆਮੀ ਸੁਖੇ ਗਾਮੀ ਇਸ ਸਗਲੀ ਪੁੰਨਿਆ ਪੁਰਬੇ ਕਮਾਏ ਸ੍ਰੀ ਰੰਗ ਪਾਏ ਹਰ ਮਿਲੇ ਚਿਰੀ ਵਿਛੁਨਿਆ ਅੰਤਰ ਬਾਹਰ ਸਰਵਤ ਰਵਿਆ ਮਨ ਉਪਜਿਆ ਵਿਸਵਾਸੋ ਨਾਨਕ ਸਿੱਖ ਦੇ ਮਨ ਪ੍ਰੀਤਮ ਕਰ ਸੰਤਾਂ ਸੰਗ ਨਿਵਾਸੋ ਮਨ ਪਿਆਰਿਆ ਜਿਉ ਮਿੱਤਰਾ ਹਰ ਪ੍ਰੇਮ ਭਗਤ ਮਨ ਲੀਨਾ ਮਨ ਪਿਆਰਿਆ ਜਿਉ ਮਿੱਤਰਾ ਹਰ ਜਲ ਮਿਲ ਜੀਵੇ ਮੀਨਾ ਹਰ ਪੀ ਅਗਾਨੇ ਅੰਮ੍ਰਿਤ ਬਾਨੇ ਸਰਬ ਸੁਕਾਮਨ ਬੁੱਠੇ ਸ੍ਰੀ ਤਰਪਾਏ ਮੰਗਲ ਗਾਏ ਇਸ਼ਪੁੰਨੀ ਸਤਿਗੁਰ ਤੁੱਠੇ ਲੜਨੀ ਨੇ ਲਾਏ ਨੌ ਨਿਧ ਪਾਏ ਨੌ ਸਰਬ ਸੂ ਠਾਕੁਰ ਦੀਨਾ ਨਾਨਕ ਸਿੱਖ ਸੰਤ ਸਮਝਾਈ ਹਰ ਪ੍ਰੇਮ ਭਗਤ ਮਨ ਲੀਨਾ ਸ੍ਰੀ ਰਾਗ ਕੇ ਸ਼ੰਤ ਮਹੱਲਾ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਡੱਖਣਾ ਹੰਡ ਮਜਾਹੂ ਮਾਂ ਪਿਰੀ ਪੱਸੇ ਕਿਉਂ ਦੀ ਦਾਰ ਸੰਤ ਸੁਨਾਈ ਲੱਭਣੇ ਨਾਨਕ ਪ੍ਰਾਣੀ ਆਧਾਰ ਸ਼ੰਤ ਚਰਨ ਕਮਲ ਸਿਉ ਪ੍ਰੀਤ ਰੀਤ ਸੰਤਨ ਮਨ ਆਵੈ ਜੀਓ ਦੁਤੀਆ ਭਾਉ ਵਿਪਰੀਤ ਅਨੀਤ ਦਾਸਾ ਨੈ ਭਾਵੇ ਜੀਓ ਦਾਸਾ ਨੈ ਭਾਵੇ ਬਿੰਦਰ ਸਾਵੇ ਇੱਕ ਖਿਨ ਧੀਰਜ ਕਿਉਂ ਕਰੈ ਨਾਮ ਬਿਹੂਨਾ ਤਨ ਮਨਹੀਨਾ ਜਲ ਬਿਨ ਮਛਲੀ ਜਿਉ ਮਰੈ ਮਿਲ ਮੇਰੇ ਪਿਆਰੇ ਪ੍ਰਾਣ ਅਧਾਰੇ ਗੁਣ ਸਾ ਸੰਗ ਮਿਲ ਗਾਵੈ ਨਾਨਕੇ ਸੁਆਮੀ ਧਾਰ ਅਨੰਗ ਗਏ ਮਨ ਤਨ ਅੰਕ ਸਮਾਵੈ ਡੱਖਣਾ ਸੋਹੰਦ ਰੋਹਾ ਬਿਠਾਏ ਕੋਈ ਨਾ ਦਿਸੈ ਡੂਜੜੋ ਖੁਲੜੇ ਕਪਾਟ ਨਾਨਕ ਸਤਿਗੁਰ ਪੇਟ ਤੇ ਸ਼ੰਤ ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਵਿਚਾਰੀਐ ਜੀਓ ਸਿਮਰ ਸਾਸ ਗਿਰਾਸ ਪੂਰਨ ਵਿਸਵਾਸ ਕਿਉਂ ਮਨੋ ਵਿਸਾਰੀਐ ਜੀਓ ਕਿਉਂ ਮਨੋ ਵਿਸਾਰੀਐ ਨਿਮਖ ਨਹੀਂ ਟਾਰੀਏ ਗੁਣਵੰਤ ਪ੍ਰਾਣ ਹਮਾਰੇ ਮਨ ਬਾਂਚਤ ਫਲ ਦੇ ਤੈ ਸੁਆਮੀ ਜੀ ਗੀ ਬਿਰਤਾ ਸਾਰੇ ਅਨਾਥ ਕੇ ਨਾਤੇ ਸਰਬ ਕੇ ਸਾਥੇ ਜਪ ਜੂਏ ਜਨਮ ਨਹਾਰੀਐ ਨਾਨਕੀ ਬੇਨੰਤੀ ਪ੍ਰਭ ਕਿਰਪਾ ਕਰ ਭਵ ਜਲ ਤਾਰੀਐ ਡੱਖਣਾ ਧੂੜੀ ਮਜਨ ਸਾਧ ਖੇ ਸਾਈ ਥੀਏ ਕਿਰਪਾ ਲੱਦੇ ਹੱਬੇ ਤੋਕੜੈ ਨਾਨਕ ਹਰ ਤਨ ਮਾਲ ਸ਼ੰਤ ਸੁੰਦਰ ਸਵਾਮੀ ਧਾਮ ਭਗਤੈ ਬਿਸਰਾਮ ਆਸਾ ਲਗ ਜੀਵ ਤੈ ਜੀਓ ਮਨ ਤਨੇ ਗੁਲਤਾਨ ਸਿਮਰਤ ਪ੍ਰਭ ਨਾਮ ਹਰ ਅੰਮ੍ਰਿਤ ਪੀਵ ਤੈ ਜੀਓ ਅੰਮ੍ਰਿਤ ਹਰ ਪੀਵ ਤੇ ਸਦਾ ਥਿਰ ਥੀਵ ਤੇ ਬਿਖੇ ਬਨ ਫੀਕਾ ਜਾਨਿਆ ਭੈ ਕਿਰਪਾਲ ਗੋਬਿੰਦ ਪ੍ਰਭ ਮੇਰੇ ਸਾਧ ਸੰਗਤ ਨਿਧ ਮਾਨਿਆ ਸਰਬਸੋ ਸੁਖ ਆਨੰਦ ਘਣ ਪਿਆਰੇ ਹਰ ਰਤਨ ਮਨ ਅੰਤਰ ਸੀਵ ਤੇ ਇੱਕ ਤੇ ਨੇ ਵਿਸਰੇ ਪ੍ਰਾਣ ਆਧਾਰਾ ਜਪ ਜਪ ਨਾਨਕ ਜੀਵ ਤੇ ਡੱਖਣਾ ਜੋ ਤੋ ਕਿਨੇ ਆਪਣੇ ਤਿੰਨਾਂ ਕੋ ਮਿਲੀ ਓਹੋ
ਆਪੇ ਹੀ ਆਪ ਮੋਇਓ ਹੋ ਜਸ ਨਾਨਕ ਆਪ ਸੁਣਿਓ ਸੰਤ ਪ੍ਰੇਮ ਟਗੋਰੀ ਪਾਏ ਰਜਾਏ ਗੋਬਿੰਦ ਮਨ ਮੋਹਿਆ ਜੀਓ ਸੰਤਨ ਕੈ ਪ੍ਰਸਾਦ ਅਗਾਧ ਕੰਠੇ ਲੱਗ ਸੋਹਿਆ ਜੀਓ ਹਰ ਕੰਠ ਲੱਗ ਸੋਹਿਆ ਦੋਖ ਸਭ ਜੋਹਿਆ ਭਗਤ ਲਖਣ ਕਰ ਵਸ ਪਏ ਮਨ ਸਰਬ ਸੁਖ ਬੁੱਠੇ ਗੋਬਿੰਦ ਉੱਠੇ ਜਨਮ ਮਰਨਾ ਸਭ ਮਿਟ ਗਏ ਸਖੀ ਮੰਗਲੋ ਗਾਇਆ ਇਛ ਪੁਜਾਇਆ ਬੋੜ ਨਮਾਇਆ ਹੋਇਆ ਕਰ ਗਿਆ ਲੀਨੇ ਨਾਨਕ ਪ੍ਰਭ ਪਿਆਰੇ ਸੰਸਾਰ ਸਾਗਰ ਨਹੀਂ ਪੋਹਿਆ ਡੱਕਣਾ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਜਿੰਨਾ ਪਾਗ ਮਤਾਏ ਸੇ ਨਾਨਕ ਹਰ ਰੰਗ ਮਾਣ ਦੋ ਸ਼ੰਤ ਕਹਿਤੇ ਪਵਿੱਤਰ ਸੁਣਤੇ ਸਭ ਧਨ ਲਿਖਣਤੀ ਕੁਲ ਤਾਰਿਆ ਜੀਓ ਜਿਨ ਕੋ ਸਾਧੂ ਸੰਗ ਨਾਮ ਹਰ ਰੰਗ ਤਿੰਨੀ ਬ੍ਰਹਮ ਵਿਚਾਰਿਆ ਜੀਓ ਬ੍ਰਹਮ ਵਿਚਾਰਿਆ ਜਨਮ ਸਵਾਰਿਆ ਪੂਰਨ ਕਿਰਪਾ ਪ੍ਰਭ ਕਰੀ ਕਰ ਗਿਆ ਲੀਨੇ ਹਰ ਜਸੋ ਦੀਨੇ ਜੂਨ ਨਾ ਤਾਵੇ ਨਹਿ ਮਰੀ ਸਤ ਗੁਰ ਦਿਆਲ ਕਿਰਪਾਲ ਭੇਟ ਤੋਂ ਹਰੇ ਕਾਮ ਕ੍ਰੋਧ ਲੋਭ ਮਾਰਿਆ ਕਥਨ ਨਾ ਜਾਏ ਕਤ ਸੁਆਮੀ ਸੁਦਕੇ ਜਾਏ ਨਾਨਕ ਵਾਰਿਆ ਸ੍ਰੀ ਰਾਗ ਮਹਲਾ ਚੌਥਾ ਵਣਜਾਰਾ ਇੱਕ ਓਂਕਾਰ ਸਤਨਾਮ ਗੁਰ ਪ੍ਰਸਾਦ ਹਰ ਹਰਿ ਉੱਤਮ ਨਾਮ ਹੈ ਜਿਨ ਸਰਿਆ ਸਭ ਕੋਏ ਜੀਓ ਹਰ ਜੀਓ ਸਭੇ ਪ੍ਰਤ ਭਾਲਦਾ ਘਟ ਘਟ ਰਮਈਆ ਸੋਏ ਸੋ ਹਰ ਸਦਾ ਧਿਆਈਏ ਤਿਸ ਬਿਨੀ ਅਵਰ ਨਾ ਕੋਏ ਜੋ ਮੋਹ ਮਾਇਆ ਚਿਤ ਲਾਏ ਦੇ ਸੋਏ ਛੋੜ ਚਲੈ ਦੁੱਖ ਰੋਏ ਜੋ ਨਾਨਕ ਨਾਮ ਤੇ ਆਇਆ ਹਰਿ ਅੰਤ ਸਖਾਈ ਹੋਏ ਮੈਂ ਹਰ ਬਿਨੀ ਅਵਰ ਨਾ ਕੋਏ ਹਰ ਗੁਣ ਸਰਨਾਈ ਪਾਈਏ ਵਣਜਾਰਿਆ ਮਿੱਤਰਾ ਬੜ ਭਾਗ ਪ੍ਰਾਪਤ ਹੋਏ ਰਹਾਓ ਸੰਤ ਜਨਾ ਵਿਣ ਪਾਈ ਯਾਰ ਕਹਿਣੇ ਨਾ ਪਾਇਆ ਨਾਉ ਵਿੱਚੇ ਵਿੱਚ ਹੋਮੇ ਕਰਮ ਕਮਾਉਂਦੇ ਜਿਉਂ ਵੇਸਵਾ ਪੋਤਨ ਨਾਉ ਪਿਤਾ ਜਾਤ ਨਾ ਹੋਈਏ ਗੁਰ ਤੁੱਠਾ ਕਰੇ ਪਸਾਉ ਵੜ ਭਾਗੀ ਗੁਰ ਪਾਇਆ ਹਰ ਐਨਸ ਲੱਗਾ ਪਾਓ ਜਨ ਨਾਨਕ ਬ੍ਰਹਮ ਪਛਾਣਿਆ ਹਰ ਕੀਰਤ ਕਰਮ ਕਮਾਓ ਮਨ ਹਰ ਹਰ ਲੱਗਾ ਚਾਓ ਗੁਰ ਪੂਰੇ ਨਾਮ ਦੁੜਾਇਆ ਹਰ ਮਿਲਿਆ ਹਰ ਪ੍ਰਭ ਨਾਉ ਰਹਾਓ ਜਬ ਲੱਗ ਜੋ ਬਨਸਾਸ ਹੈ ਤਬ ਲਗ ਨਾਮ ਤੇ ਆਏ ਚਲਦਿਆਂ ਨਾਲ ਨਾਲ ਹਰ ਚੱਲ ਸੀ ਹਰ ਅੰਤੇ ਲੈ ਛਡਾਏ ਹੋਮ ਬਲਿਹਾਰੀ ਤਿੰਨ ਕੋ ਜਿਨ ਹਰ ਮਨ ਬੁੱਠਾ ਆਏ ਜਿੰਨੀ ਹਰ ਹਰ ਨਾਮ ਚੇਤੇ ਉਸੇ ਅੰਤ ਗਏ ਪਛਤਾਏ ਜਿੰਨੀ ਹਰ ਹਰ ਨਾਮ ਨਾ ਚੇਤੇ ਉਸੇ ਅੰਤ ਗਏ ਪਛਤਾਏ ਤੁਰ ਮਸਤਕ ਹਰ ਪ੍ਰਭ ਲਿਖਿਆ ਜਨ ਨਾਨਕ ਨਾਮ ਤੇ ਆਏ ਮਨ ਹਰ ਹਰ ਪ੍ਰੀਤ ਲਗਾਏ ਵੜ ਭਾਗੀ ਗੁਣ ਪਾਇਆ ਗੁਰ ਸ਼ਬਦੀ ਪਾਰ ਲੰਘਾਏ ਰਹਾਓ ਹਰ ਆਪੇ ਆਪ ਉਪਾਏ ਦਾ ਹਰ ਆਪੇ ਦੇ ਵੇਲੇ ਆ ਹਰ ਆਪੇ ਪਰਮ ਭੁਲਾਏ ਦਾ ਹਰ ਆਪੇ ਹੀ ਮਤ ਦੇ ਗੁਰਮੁਖਾ ਮਨ ਪ੍ਰਗਾਸ ਹੈ ਸੇ ਵਿਰਲੇ ਕੇ ਹੋਮ ਬਲਿਹਾਰੀ ਤਿੰਨ ਕੋ ਜਿਨ ਹਰ ਪਾਇਆ ਗੁਰਮਤੈ ਜਨ ਨਾਨਕ ਕਮਲ ਪ੍ਰਗਾਸਿਆ ਮਨ ਹਰ ਹਰ ਉਠੜਾ ਹੈ ਮਨ ਹਰ ਹਰ ਜਪਨ ਕਰੇ ਹਾਰ ਗੁਰ ਸਰਨਾਈ ਭਜ ਪੋ ਜਿੰਦੂ ਸਭ ਕਿਸ ਵਿਖ ਦੁੱਖ ਪਰ ਹਰੇ ਰਹਾਓ ਘਟ ਕਰ ਮਈਆ ਮਨ ਵਸੈ ਕਿਉਂ ਪਾਈਏ ਕਿਤ ਪਤ ਗੁਰ ਪੂਰਾ ਸਤ ਗੁਰ ਪਿਟੀ ਹਰ ਆਏ ਵਸੇ ਮਨ ਚਿੱਤ ਮੈਂ ਤਰ ਨਾਮ ਆਧਾਰ ਹਰ ਨਾਮੇ ਤੇ ਗਤ ਮਤ ਮੈਂ ਹਰ ਹਰ ਨਾਮ ਵਿਸਾਉ ਹੈ ਹਰ ਨਾਮੇ ਤੇ ਜਤ ਪਤ ਜਨ ਨਾਨਕ ਨਾਮ ਤੇ ਆਇਆ ਰੰਗ ਰਤੜਾ ਹਰ ਰੰਗ ਰਤ ਹਰ ਤਿਆਓ ਹਰ ਪ੍ਰਭ ਸਤ ਗੁਰ ਬਚਨੀ ਹਰ ਪ੍ਰਭ ਜਾਣਿਆ ਸਭ ਹਰ ਪ੍ਰਭ ਤੇ ਉਤਪਤ ਰਹਾਓ ਜਿਨ ਕੋ ਪੂਰਬ ਲਿਖਿਆ ਸੀ ਆਏ ਮਿਲੇ ਗੁਰਪਾਸ ਸੇਵਕ ਪਾਏ ਵਣਜਾਰਿਆ ਮਿੱਤਰਾ ਗੁਰ ਹਰ ਹਰ ਨਾਮ ਪ੍ਰਗਾਸ ਧਨ ਧਨ ਵਣਜਵਾ ਪਾਰਿਆ ਜਿਨ ਵੱਖਰ ਲੱਦੜਿਆ ਹਰ ਰਾਸ ਗੁਰਮੁਖਾਂ ਦਾਰ ਮੁਖ ਉਜਲੇ ਸੇ ਆਏ ਮਿਲੇ ਹਰ ਪਾਸ ਜਨ ਨਾਨਕ ਗੁਰ ਤਿਨ ਪਾਇਆ ਜਿਨ੍ਹਾਂ ਆਪ ਤੁਠਾ ਗੁਣਦਾਸ ਹਰ ਤਿਆਵੋ ਸਾਸ ਗਿਰਾਸ ਮਨ ਪ੍ਰੀਤ ਲੱਗੀ ਤਿੰਨਾ ਗੁਰਮੁਖਾਂ ਹਰ ਨਾਮ ਜਿਨ੍ਹਾਂ ਰਹਿ ਰਾਸ ਰਹਾਓ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ ਸਲੋਕਾਂ ਨਾਲ ਸਲੋਕ ਮਹੱਲਾ ਤੀਜਾ ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ ਸਦਾ ਹਰ ਸੱਚ ਮਨ ਵਸੈ ਨੇਚਲ ਮਤ ਅਪਾਰ ਰਤਨ ਮੋਲਕ ਪਾਇਆ ਗੁਰ ਕਾ ਸ਼ਬਦ ਵਿਚਾਰ ਜੇਵਾ ਸੱਚੀ ਮਨ ਸੱਚਾ ਸੱਚਾ ਸਰੀਰ ਆਕਾਰ ਨਾਨਕ ਸੱਚੈ ਸਤਿਗੁਰ ਸੇਵੈ ਸਦਾ ਸੱਚ ਵਪਾਰ ਮਹੱਲਾ ਤੀਜਾ ਹੋਰ ਬਿਰਹਾ ਸਭ ਧਾਤ ਹੈ ਜਬ ਲਗ ਸਾਹਿਬ ਪ੍ਰੀਤ ਨਾ ਹੋਏ ਇਹ ਮਨ ਮਾਇਆ ਮੋਹਿਆ ਵੇਖਣ ਸੁਣ ਨਾ ਹੋਏ ਸਹਿ ਦੇਖੇ ਬਿਨ ਪ੍ਰੀਤ ਨਾ ਉਪਜੈ ਅੰਦਾ ਕਿਆ ਕਰੇ ਨਾਨਕ ਜਿਨ ਅੱਖੀ ਲੀਤੀਆਂ ਸੋਈ ਸੱਚਾ ਦੇ ਪੌੜੀ ਹਰ ਇੱਕੋ ਕਰਤਾ ਇੱਕ ਇੱਕੋ ਦੀ ਬਾਣ ਹਾਰ ਹਰ ਇੱਕ ਸੇ ਦਾਹੇ ਅਮਰ ਇੱਕੋ ਹਰ ਚਿੱਤ ਧਾਰ ਹਾਰ ਤਿਸ ਬਿਨ ਕੋਈ ਨਾ ਹੈ
ਡਰ ਭਰਮ ਦੂਰ ਕਰ ਹਰ ਤਿਸਨੋ ਸਲਾਹੇ, ਜੇ ਤੁਧ ਰੱਖੇ ਬਾਰ ਘਰ ਹਰ ਜਿਸਨੋ ਹੋਏ ਦਿਆਲ, ਸੋ ਹਰ ਜਪ ਭਉ ਬਿਕਮ ਤਰ। ਸਲੋਕ ਮਹੱਲਾ ਪਹਿਲਾ। ਦਾਤੀ ਸਾਹਿਬ ਸੰਧੀਆਂ ਕਿਆ ਚੱਲੇ ਤਿਸ ਨਾਲ, ਏਕਾ ਜਗਨ ਦੇ ਨਾਂ ਲੈਣ ਇੱਕ ਨਾ ਸੁੱਤਿਆਂ ਦੇ ਉਠਾਲ। ਮਹੱਲਾ ਪਹਿਲਾ। ਸਿਦਕ ਸਬੂਰੀ ਸਾਧਕਾ ਸਬਰ ਤੁਸਾ ਮਾਲਾਇਕਾ, ਦੀਦਾਰ ਪੂਰੇ ਪਾਏ ਸਾ ਥਾਉ ਨਾਹੀ ਖਾਏ ਕਾ ਪੌੜੀ, ਸਭ ਆਪੇ ਤੋ ਦੋ ਪਾਏ ਕੇ ਆਪ ਘਰ ਲਾਈ, ਤੂੰ ਆਪੇ ਵੇਖ ਵਿਖਸਦਾ ਆਪਣੀ ਵਡਿਆਈ, ਔਰ ਤਦੋਂ ਬਾਹਰ ਕਿਛ ਨਾਹੀ ਤੂੰ ਸੱਚਾ ਸਾਈ, ਤੂੰ ਆਪੇ ਆਪ ਵਰਤਦਾ ਸਭਨੀ ਥਾਈ, ਔਰ ਤਿਸੇ ਤੇ ਆਓ ਸੰਤ ਜਨੋ ਜੋ ਲੈ ਛਡਾਈ। ਸਲੋਕ ਮਹੱਲਾ ਪਹਿਲਾ। ਫੱਕੜ ਜਾਤੀ ਫੱਕਰ ਨਾਉ, ਸਭਨਾ ਜੀਆਂ ਇੱਕ ਫਿੱਕਾ ਛਾਉ, ਆਪੋ ਜੇ ਕੋ ਭਲਾ ਕਾਏ, ਨਾਨਕ ਤਾ ਪਰ ਜਾਪੇ ਜਾਂ ਪਤ ਲਿਖੇ ਪਾਏ। ਮਹੱਲਾ ਦੂਜਾ। ਜਿਸ ਪਿਆਰੇ ਸਿਉਨੇ ਤਿਸ ਅੱਗੇ ਮਰ ਚੱਲੀਏ, ਤ੍ਰਿਗ ਜੀਵਨ ਸੰਸਾਰ ਤਾਕੇ ਪਾਛੈ ਜੀਵਣਾ ਪੌੜੀ, ਤੁਧ ਆਪੇ ਧਰਤੀ ਸਾਜੀਏ ਚੰਦ ਸੂਰਜ ਦੋਏ ਦੀਵੇ, ਦਸ ਚੌਰ ਹਟ ਤੂੰ ਸਾਜਿਆ ਵਾਹ ਪਾਰ ਕਰੀਵੇ, ਇੱਕ ਨੂੰ ਹਰ ਲਾਭ ਦੇ ਜੋ ਗੁਰਮੁਖਤੀ ਵੇ, ਤਿੰਨ ਜਮ ਕਾਲ ਨਾ ਵਿਆਪੇ ਜਿਨ ਸੱਚ ਅੰਮ੍ਰਿਤ ਪੀਵੇ, ਓਏ ਆਪ ਛੁੱਟੇ ਪਰਿਵਾਰ ਸਿਉ ਤਿੰਨ ਪਿੱਛੇ ਸਭ ਜਗਤ ਛੁਟੀਵੇ। ਸਲੋਕ ਮਹੱਲਾ ਪਹਿਲਾ। ਕੁਦਰਤ ਕਰਕੇ ਵਸਿਆ ਸੋਏ, ਵਕਤ ਵਿਚਾਰੇ ਸੰਬੰਧਾ ਹੋਏ, ਕੁਦਰਤ ਹੈ ਕੀਮਤ ਨਹੀਂ ਪਾਏ, ਜਾ ਕੀਮਤ ਪਾਏ ਤਾਂ ਕਹੀ ਨਾ ਜਾਏ, ਸਰੇ ਸਰੀਅਤ ਕਰੇ ਵਿਚਾਰ ਬਿਨ ਬੂਝੇ ਕੈਸੇ ਪਾਵੇ ਪਾਰ, ਸਿੱਧ ਕਰ ਸਜਦਾ ਮਨ ਕਰ ਮਕਸੂਦ, ਜੇ ਤਿਰ ਦੇਖਾ ਤੇ ਤਰ ਮੌਜੂਦ। ਮਹੱਲਾ ਤੀਜਾ। ਗੁਰ ਸਭਾ ਏਵ ਨਾ ਪਾਈਏ, ਨਾ ਨੇੜੇ ਨਾ ਦੂਰ, ਨਾਨਕ ਸਤਿਗੁਰ ਤਾਂ ਮਿਲੇ ਜਾਂ ਮੰਨ ਰਹੇ ਹਾਂ ਦੂਰ ਪੌੜੀ, ਸਪਤ ਦੀਪ ਸਪਤ ਸਾਗਰਾ ਨਵ ਖੰਡ ਚਾਰ ਵੇਦ ਦਸ ਅਸ਼ਟ ਪੁਰਾਣਾ, ਹਰ ਸਭਨਾ ਵਿੱਚ ਤੋਂ ਵਰਤਦਾ ਹਰ ਸਭਨਾ ਪਾਉਣਾ, ਸਭ ਤੁਝੇ ਤੇ ਆਵੇ ਜੀ ਜੰਤ ਹਰ ਸਾਰਗ ਪਾਣਾ, ਜੋ ਗੁਰਮੁਖਰ ਅਰਾਦੇ ਤਿੰਨ ਹੋ ਕੁਰਬਾਣਾ, ਤੂੰ ਆਪੇ ਆਪ ਵਰਤਦਾ ਕਰ ਚੋਜ ਵਿਡਾਣਾ। ਸਲੋਕ ਮਹੱਲਾ ਤੀਜਾ। ਕਲੋ ਮਸਾਜਨੀ ਕਿਆ ਸੁਦਾਈਐ, ਹਿਰਦੇ ਪੀ ਲਿਖ ਲਿਓ, ਸਦਾ ਸਾਹਿਬ ਕੈ ਰੰਗ ਰਹੇ ਕਬੂ ਨਾ ਤੁੱਟ ਸੁਨੇਹੋ, ਕਲੋ ਮਸਾਜਨੀ ਜਾਏ ਸੀ ਲਿਖਿਆ ਪੀ ਨਾ ਲੈ ਜਾਏ, ਨਾਨਕ ਸ਼ਹਿ ਪ੍ਰੀਤ ਨਾ ਜਾਏ ਸੀ ਜੋ ਤੁਰ ਛੋਡੀ ਸੱਚੈ ਪਾਏ। ਮਹੱਲਾ ਤੀਜਾ। ਨਦਰੀ ਆਮਦਾ ਨਾਲ ਨਾ ਚੱਲੇ, ਵੇਖੋ ਕੋਵੇ ਉਪਾਏ, ਸਤਿਗੁਰ ਸੱਚ ਦੜਾਇਆ ਸੱਚ ਰੋਹਲ ਬੁਲਾਏ, ਨਾਨਕ ਸ਼ਬਦੀ ਸੱਚ ਹੈ ਕਰਮੀ ਪੱਲੇ ਪਾਏ ਪੌੜੀ, ਹਰ ਅੰਦਰ ਬਾਹਰ ਇੱਕ ਤੂੰ ਤੂੰ ਜਾਣੇ ਪੇਤ, ਜੋ ਕੀਚੇ ਸੋ ਹਰ ਜਾਣਦਾ ਮੇਰੇ ਮਨ ਹਰ ਚੇਤ, ਸੋ ਡਰੇ ਜੇ ਪਾਪ ਕਮਾਉਂਦਾ ਧਰਮੀ ਵਿਗਸੇਤ, ਤੂੰ ਸੱਚਾ ਆਪ ਨਿਉ ਸੱਚ ਤਾਂ ਡਰੀਏ ਕੇਤ, ਜਿਨੋ ਨਾਨਕ ਸੱਚ ਪਛਾਣਿਆ ਸੇ ਸੱਚ ਰਲੇ। ਸਲੋਕ ਮਹੱਲਾ ਤੀਜਾ। ਕਲਮ ਜਲੋ ਸਣ ਮਸਵਾਣੀਏ, ਕਾਗਤ ਪੀ ਜਲ ਜਾਓ, ਲਿਖਣ ਵਾਲਾ ਜਲ ਬਲੋ ਜਿਨ ਲਿਖਿਆ ਦੂਜਾ ਪਾਓ, ਨਾਨਕ ਪੁਰਬ ਲਿਖਿਆ ਕਮਾਉਣਾ ਅਵਰ ਨਾ ਕਰਨਾ ਜਾਏ। ਮਹੱਲਾ ਤੀਜਾ। ਹੋਰ ਕੂੜ ਪੜਨਾ ਕੂੜ ਬੋਲਣਾ ਮਾਇਆ ਨਾਲ ਪਿਆਰ, ਨਾਨਕ ਵਿਣ ਨਾ ਵੇਖੋ ਥਿਰ ਨਹੀਂ ਪੜ ਪੜੋ ਇੱਕ ਵਾਰ ਪੌੜੀ, ਹਰ ਕੀ ਵਡਿਆਈ ਵੱਡੀ ਹਰ ਕੀਰਤਨ ਹਰ ਕਾ, ਹਰ ਕੀ ਵਡਿਆਈ ਵੱਡੀ ਹੈ ਜਾਂ ਨਿਉ ਹੈ ਧਰਮ ਕਾ, ਹਰ ਕੀ ਵਡਿਆਈ ਵੱਡੀ ਹੈ ਜਾਂ ਫਲ ਹੈ ਜੀ ਕਾ, ਹਰ ਕੀ ਵਡਿਆਈ ਵੱਡੀ ਹੈ ਜਾਂ ਨਾ ਸੁਣੀ ਕਹਿਆ ਚੁਗਲ ਕਾ, ਹਰ ਕੀ ਵਡਿਆਈ ਵੱਡੀ ਹੈ ਅਪੁੱਛਿਆ ਦਾਨ ਦੇਵ ਕਾ। ਸਲੋਕ ਮਹੱਲਾ ਤੀਜਾ। ਹੋ ਹੋ ਕਰਤੀ ਸਭ ਮੋਈ ਸੰਭੋ ਕਿਸੇ ਨਾਲ, ਦੂਜੇ ਪਾਏ ਦੁੱਖ ਪਾਇਆ ਸਭ ਜੋਈ ਜਮਕਾਲ, ਨਾਨਕ ਗੁਰਮੁਖ ਉਭਰੈ ਸਾਚਾ ਨਾਮ ਸੰਭਾਲ। ਮਹੱਲਾ ਪਹਿਲਾ। ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨੁੱਖ ਸੁੱਧਾਂ ਕਾਲੀਆਂ ਬਾਹਰੋਂ ਚਿਟਵੀਆਂ, ਰੀਸਾ ਕਰੇ ਤਨਾੜੀਆਂ ਜੋ ਸੇਵੈ ਦਰ ਖੜੀਆਂ, ਨਾਲ ਖਸਮੇ ਰੱਤੀਆਂ ਮਾਣੇ ਸੁੱਖ ਰਲੀਆਂ, ਹੁੰਦੇ ਤਾਣ ਨਿਤਾਣੀਆਂ ਰਹੇ ਨੀ ਮਾਨੜੀਆਂ, ਨਾਨਕ ਜਨਮ ਸਕਾਰ ਥਾ ਜੇ ਤਿਨਕੈ ਸੰਗ ਮਿਲਾ ਪੌੜੀ, ਤੂੰ ਆਪੇ ਜਲ ਮੀਨਾ ਹੈ ਆਪੇ ਆਪੇ ਹੀ ਆਪ ਜਾਲ, ਤੂੰ ਆਪੇ ਜਾਲ ਵਤਾਏ ਦਾ ਆਪੇ ਵਿੱਚ ਸਿਵਾਲ, ਤੂੰ ਆਪੇ ਕਮਲ ਲਿਵਤਾ ਸੇ ਹੱਥਾਂ ਵਿੱਚ ਗੁਲਾਲ, ਤੂੰ ਆਪੇ ਮੁਕਤ ਕਰਾਏ ਦਾ ਇੱਕ ਨਿਮ ਘੜੀ ਕਰ ਖਿਆਲ, ਹਰ ਤੁਦੋ ਬਾਹਰ ਕਿਛ ਨਹੀਂ ਗੁਰਸ਼ਬਦੀ ਵੇਖ ਨਿਹਾਲ। ਸਲੋਕ ਮਹੱਲਾ ਤੀਜਾ। ਹੁਕਮ ਨਾ ਜਾਣੇ ਬਹੁਤਾ ਰੋਵੇ ਅੰਦਰ ਧੋਖਾ ਨੀਂਦ ਨਾ ਸੋਵੇ, ਜੇ ਧਨ ਖਸਮੇ ਚਲੇ ਰਜਾਈ ਦਰ ਕਰ ਸੋਭਾ ਮਹਿਲ ਬੁਲਾਈ, ਨਾਨਕ ਕਰਮੀਏ ਮਤ ਪਾਏ ਗੁਰ ਪ੍ਰਸਾਦੀ
ਸੱਚ ਸਮਾਈ ਮਹੱਲਾ ਤੀਜਾ। ਮਨਮੁਖ ਨਾ ਵਿਹੋਣਿਆ ਰੰਗ ਸੰਭਾ ਦੇਖ ਨਾ ਭੁੱਲ ਇਸਕਾ ਰੰਗ ਦਿਨ ਥੋੜਿਆ ਸ਼ੋਸ਼ਾ ਇਸਦਾ ਮੁੱਲ ਦੂਜੇ ਲੱਗੇ ਪਚਮੇ ਮੂਰਖ ਅੰਧ ਗਵਾਰ ਬਿਸ਼ਟਾ ਇੰਦਰ ਕੀੜ ਸੇ ਪੈ ਪਚੈ ਵਾਰੋ ਵਾਰ ਨਾਨਕ ਨਾਮ ਰਤੇ ਸੇ ਰੰਗਲੇ ਗੁਰ ਕੇ ਸਹਿ ਸੁਭਾਏ ਭਗਤੀ ਰੰਗ ਨਾ ਉਤਰੇ ਸਹਿਜੇ ਰਹੇ ਸਮਾਏ ਪੌੜੀ ਸਿਸ਼ਟ ਉਪਾਈ ਸਭ ਤੋਂ ਦਿਆਪੇ ਰਿਜਕ ਸੰਭਾਇਆ ਇੱਕ ਵਲ ਛਲ ਕਰਕੇ ਖਾਮ ਦੇ ਮਹੋ ਕਸੁਦ ਕਸੁਤ ਮਨੋ ਕੂੜ ਕਸਤ ਤਿੰਨ ਢਾਇਆ ਤੁਧ ਆਪੇ ਪਾਵੇ ਸੋ ਕਰੈ ਤੁਧ ਉੱਤੇ ਕੰਮ ਹੋਏ ਲਾਇਆ ਇੱਕ ਨਾ ਸੱਚ ਬੁਝਾਈ ਨੂੰ ਤਿੰਨਾ ਅਤੁੱਟ ਭੰਡਾਰ ਦਿਵਾਇਆ ਹਰ ਚੇਤ ਖਾਏ ਤਿੰਨਾ ਸਫਲ ਹੈ ਅਚੇਤਾ ਹੱਥ ਤਡਾਇਆ। ਸਲੋਕ ਮਹੱਲਾ ਤੀਜਾ। ਪੜ ਪੜ ਪੰਡਿਤ ਵੇਦ ਵਿਖਾਉਣੇ ਮਾਇਆ ਮੋਹ ਸਵਾਏ ਦੂਜੇ ਭਾਈ ਹਰ ਨਾਮ ਵਿਸਾਰਿਆ ਮਨ ਮੂਰਖ ਮਿਲੇ ਸਜਾਏ ਜਿਨ ਜੀਉ ਪਿੰਡ ਦਿੱਤਾ ਤਿਸ ਕਬੂ ਨ ਚੇਤੇ ਸੋ ਦਿੰਦਾ ਰਿਜਕ ਸਮਾਏ ਜਮ ਕਾਫਾ ਗਲੋ ਨਾ ਕੱਟੀਏ ਫਿਰ ਫਿਰਿਆ ਵਹਿ ਜਾਏ ਮਨਮੁਖ ਕਿਛੂ ਨਾ ਸੁਝੈ ਅੰਦਲੇ ਪੁਰਬ ਲਿਖਿਆ ਕਮਾਏ ਪੂਰੇ ਭਾਗ ਸਤਿਗੁਰ ਮਿਲੈ ਸੁਖਦਾਤਾ ਨਾਮ ਵਸੇ ਮਨਿਆ ਸੁਖ ਮਾਣੇ ਸੁਖ ਪੈਨਣਾ ਸੁਖੈ ਸੁਖ ਵਿਆਏ ਨਾਨਕ ਸੋ ਨਾ ਮਨੋ ਨਾ ਵਿਸਾਰੀਐ ਜਿਤ ਦਰ ਸੱਚੈ ਸੋਭਾ ਪਾਏ ਮਹੱਲਾ ਤੀਜਾ। ਸਤਿਗੁਰ ਸੇਵ ਸੁਖ ਪਾਇਆ ਸੱਚ ਨਾਮ ਗੁਣਤਾਸ ਗੁਰਮਤੀ ਆ ਪਛਾਣਿਆ ਰਾਮ ਨਾਮ ਪ੍ਰਗਾਸ ਸਤੋ ਸੱਚ ਕਮਾਵਨਾ ਵਡਿਆਈ ਵੱਡੇ ਪਾਸ ਜੀਓ ਪਿੰਡ ਸਭ ਤੇ ਸਿਕਾ ਸਿਫਤ ਕਰੇ ਅਰਦਾਸ ਸੱਚੇ ਸ਼ਬਦ ਸਲਾਹਣਾ ਸੁਖੈ ਸੁਖ ਨਿਵਾਸ ਜਪ ਤਪ ਸੰਯਮ ਮਨੇ ਮਾਹੇ ਬਿਨ ਨਾਵੇ ਤ੍ਰਿਗ ਜੀਵਾਸ ਗੁਰਮਤੀ ਨਾਉ ਪਾਈਐ ਮਨਮੁਖ ਮੋਏ ਵਿਨਾਸ਼ ਜਿਉਂ ਭਾਵੇ ਤਿਉਂ ਰਾਖ ਤੂੰ ਨਾਨਕ ਤੇਰਾ ਦਾਸ ਪੌੜੀ ਸਭ ਕੋ ਤੇਰਾ ਤੂੰ ਸਭ ਸਦਾ ਤੂੰ ਸਭਨਾ ਰਾਸ ਸਭ ਤੁਧੇ ਪਾਸੋਂ ਮੰਗਦੇ ਨਿਤ ਕਰ ਅਰਦਾਸ ਜਿਸ ਤੂੰ ਦੇ ਤੇ ਸਭ ਕੁਛ ਮਿਲੈ ਇੱਕ ਨਾ ਦੂਰ ਹੈ ਪਾਸ ਤੁਧ ਬਾਜੋਂ ਥਾਉ ਕੋ ਨਹੀਂ ਜਿਸ ਪਾਸੋਂ ਮੰਗੇ ਮਨ ਵੇਖੋ ਕੋ ਨਿਰਜਾਸ ਸਭ ਤੁਧੇ ਨੂੰ ਸਲਾਹ ਦੇ ਦਰ ਗੁਰਮੁਖਾਨੋ ਪ੍ਰਗਾਸ ਸਲੋਕ ਮਹਲਾ ਤੀਜਾ। ਪੰਡਿਤ ਪਾਪੜ ਉੱਚਾ ਕੂਕ ਦਾ ਮਾਇਆ ਮੋਹ ਪਿਆਰ ਅੰਤਰ ਬ੍ਰਹਮ ਨਚੇਨੀ ਮਨ ਮੂਰਖ ਗਵਾਰ ਦੂਜੇ ਭਾਈ ਜਗਤ ਪ੍ਰਭੋ ਦਾ ਨਾਂ ਬੂਜੇ ਵਿਚਾਰ ਬਿਰਥਾ ਜਨਮ ਗਵਾਇਆ ਮਰ ਜੰਮੇ ਵਾਰੋ ਵਾਰ ਮਹਲਾ ਤੀਜਾ। ਜਿੰਨੀ ਸਤਿਗੁਰ ਸੇਵਿਆ ਤਿੰਨੀ ਨਾਉ ਪਾਇਆ ਬੂਝੋ ਕਰ ਵਿਚਾਰ ਤਿੰਨੀ ਨਾਉ ਪਾਇਆ ਬੂਝੋ ਕਰ ਵਿਚਾਰ ਸਦਾ ਸ਼ਾਂਤ ਸੁਖ ਮਨ ਵਸੈ ਚੁੱਕੈ ਕੂਕ ਪਗਾਣ ਆਪੇ ਨੂੰ ਆਪ ਖਾਏ ਮਨ ਨਿਰਮਲ ਹੋਵੇ ਗੁਰ ਸ਼ਬਦੀ ਵਿਚਾਰ ਨਾਨਕ ਸ਼ਬਦ ਰਤੇ ਸੇ ਮੁਕਤ ਹੈ ਹਰ ਜੀਉ ਹਿਤ ਪਿਆਰ ਪੌੜੀ ਹਰ ਕੀ ਸੇਵਾ ਸਫਲੈ ਗੁਰਮੁਖ ਪਾਵੈ ਥਾਏ ਜੇ ਸਾਰ ਪਾਵੇ ਤਿਸ ਗੁਰ ਮਿਲੈ ਸੋ ਹਰ ਨਾਮ ਤੇ ਆਏ ਗੁਰ ਸ਼ਬਦੀ ਹਰ ਪਾਈਐ ਹਰ ਪਾਰ ਲੰਘਾਏ ਮਨ ਅੜਕਨੇ ਨਾ ਪਾਇਓ ਪੁੱਛੋ ਵੇਦਾਂ ਜਾਏ ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲੈ ਹਰ ਲਾਏ ਸਲੋਕ ਮਹੱਲਾ ਤੀਜਾ। ਨਾਨਕ ਸੋ ਸੂਰਾਵਰਿਆਮ ਜਿਨ ਵਿੱਚੋਂ ਦੁਸ਼ਟ ਅਹੰਕਾਰ ਨੂੰ ਮਾਰਿਆ ਗੁਰਮੁਖ ਨਾਮ ਸਲਾਹੇ ਜਨਮ ਸਵਾਰਿਆ ਆਪ ਹੋਆ ਸਦਾ ਮੁਕਤ ਸਭ ਕੁੱਲ ਨਿਸਤਾਰਿਆ ਸੋਣ ਸੱਚ ਦੁਆਰ ਨਾਮ ਪਿਆਰਿਆ ਮਨਮੁਖ ਮਰੇ ਅਹੰਕਾਰ ਮਰਨ ਵਿਗਾੜਿਆ ਸਭੋ ਵਰਤੈ ਹੁਕਮ ਕਿਆ ਕਰੇ ਵਿਚਾਰ ਆਪੋ ਦੂਜੇ ਲੱਗ ਖਸਮ ਵਿਸਾਰਿਆ ਨਾਨਕ ਬਿਨਾਂ ਮੈਂ ਸਭ ਦੁੱਖ ਸੁਖ ਵਿਸਾਰਿਆ ਮਹੱਲਾ ਤੀਜਾ। ਗੁਰਪੁਰੇ ਹਰ ਨਾਮ ਦਰਾਇਆ ਤਿੰਨ ਵਿੱਚੋਂ ਭਰਮ ਚੁਕਾਇਆ ਰਾਮ ਨਾਮ ਹਰ ਕੀਰਤ ਗਾਈ ਕਰ ਚਾਨਣ ਮਗ ਦਿਖਾਇਆ ਹਉਮੈ ਮਾਰੇ ਕਲਿਵ ਲਾਗੀ ਅੰਤਰ ਨਾਮ ਵਸਾਇਆ ਗੁਰਮਤੀ ਜਮ ਜੋ ਨਾ ਸਕੈ ਸਾਚੇ ਨਾਮ ਸਮਾਇਆ ਸਭ ਆਪੇ ਆਪ ਵਰਤੇ ਕਰਤਾ ਜੋ ਭਾਵੇ ਸੋ ਨਾਏ ਲਾਇਆ ਜਾਂ ਨਾਨਕ ਨਾਮ ਲੈ ਤਾਂ ਜੀਵੈ ਬਿਨ ਨਾਵੇਂ ਖਿਨ ਮਰ ਜਾਇਆ ਪੌੜੀ ਜੋ ਮਿਲਿਆ ਹਰ ਦੀਵਾਨ ਸਿਓ ਸੋ ਸਭਨੀ ਦੀ ਬਾਣੀ ਮਿਲਿਆ ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ ਉਸਦੇ ਮੂੰਹ ਡਿੱਠੈ ਸਭ ਪਾਪੀ ਤਰਿਆ ਉਸ ਅੰਤਰ ਨਾਮ ਨਿਦਾਨ ਹੈ ਨਾਮ ਪਰਵਰਿਆ ਨਾ ਉਹ ਪੂਜੀਏ ਨਾ ਉਹ ਮੰਨੀਏ ਨਾ ਹੀ ਕਿਲਵਿਕ ਸਭ ਹਿਰਿਆ ਜਿੰਨੀ ਨਾਮ ਤੇ ਆਇਆ ਇੱਕ ਮਨ ਇੱਕ ਚਿੱਤ ਸੇ ਅਸਤਰ ਜਗ ਰਹਿਆ ਸਲੋਕ ਮਹੱਲਾ ਤੀਜਾ। ਆਤਮਾ ਦਿਓ ਪੂਜੀਏ ਗੁਰ ਕੇ ਸਹਿ ਸਪਾਏ ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ ਤਾਂ ਕਰ ਹੀ ਪਰਚਾ ਪਾਏ ਆਤਮਾ ਡੋਲ ਨਾ ਡੋਲ ਲਈ ਗੁਰ ਕੈ ਭਾਈ ਸਪਾਏ ਗੁਰ ਵਿਣ ਸਹਿਜ ਨਾ ਆਵਈ ਲੋਭ ਮਹਿਲ ਨਾ ਵਿੱਚੋ ਜਾਏ ਖਿਨ ਪਲ ਹਰ ਨਾਮ ਮਨ ਵਸੈ ਸਭ ਅਠ ਤੀਰਥ ਨਾਏ ਸੱਚੇ ਮਹਿਲ ਨਾ ਲੱਗਈ ਮਲ ਲਾਗੈ ਦੂਜੇ ਪਾਏ ਧੋਤੀ ਮੂਲ ਨਾ ਉਤਰੈ ਜੇ ਅੜਸਠ ਤੀਰਥ ਨਾਏ ਮਨਮੁਖ ਕਰਮ ਕਰੇ ਅਹੰਕਾਰੀ ਸਭ ਦੁੱਖੋ ਦੁੱਖ ਕਮਾਏ ਨਾਨਕ ਮੈਲਾ ਉਜਲ ਤਾਂ ਥੀਏ
ਜਾਂ ਸਤਿਗੁਰ ਮਾਹੇ ਸਮਾਏ ਮਹੱਲਾ ਤੀਜਾ। ਮਨਮੁਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਏ, ਮਨਮੁਖ ਰਲਾਇਆ ਨਾ ਰਲੇ ਪਿਆ ਕਿਰਤ ਫਰਾਏ। ਲਿਵ ਧਾ ਦੋਇ ਰਾਹ ਹੁਕਮੀ ਕੌਰ ਕਮਾਏ, ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਸਵੱਟੀ ਲਾਏ। ਮਨੀ ਨਾਲ ਝਗੜਾ ਮਨੀ ਨਾਲ ਸੱਤ, ਮਨੀ ਮੰਜ ਸਮਾਏ ਮਨ ਜੋ ਛੇ ਸੋਲ ਹੈ ਸੱਚੇ ਸ਼ਬਦ ਸਵਾਏ। ਅੰਮ੍ਰਿਤ ਨਾਮ ਸਤਿ ਪੁੰਚਿਆ ਗੁਰਮੁਖ ਕਾਰ ਕਮਾਏ, ਬਿਨ ਮੰਨੇ ਜੇ ਹੋਰੀ ਨਾਲ ਲੁੱਜਣਾ ਜਾਸੀ ਜਨਮ ਗਵਾਏ। ਮਨਮੁਖੀ ਮਨ ਅਠਾਰਿਆ ਕੂੜਕ ਸਤ ਕਮਾਏ, ਗੁਰਪ੍ਰਸਾਦੀ ਮਨ ਜਨੇ ਹਾਰ ਸੇਤੀ ਲਿਵ ਲਾਏ। ਨਾਨਕ ਗੁਰਮੁਖ ਸੱਚ ਕਮਾਵੇ ਮਨਮੁਖ ਆਵੇ ਜਾਏ ਪੌੜੀ, ਹਰ ਕੇ ਸੰਸਣੋ ਜਨ ਪਾਈ ਹਰ ਸਤਿਗੁਰ ਕੀ ਇੱਕ ਸਾਖੀ। ਜੇ ਤੁਰ ਭਾਗ ਹੋਵੇ ਮੁਖ ਮਸਤਕ ਤਿੰਨ ਜਨ ਲੈ ਹਿਰਦੈ ਰਾਖੀ, ਹਾਰ ਅੰਮ੍ਰਿਤ ਕਥਾ ਸ੍ਰੇਸ਼ਟ ਉਤਮ ਗੁਰ ਬਚਨੀ ਸਹਿਜੇ ਚਾਖੀ। ਤੈ ਭੈਆ ਪ੍ਰਗਾਸ ਮਿਟਿਆ ਅੰਧਿਆਰਾ, ਜੋ ਸੂਰਜ ਰੈਣਕ ਰਾਖੀ ਅਦਿਸ਼ਟ ਅਗੋਚਰ ਅਲੱਖ ਨਿਰੰਜਨ, ਸੋ ਦੇਖਿਆ ਗੁਰਮੁਖ ਆਖੀ। ਸਲੋਕ ਮਹਲਾ ਤੀਜਾ। ਸਤਿਗੁਰ ਸੇਵੇ ਆਪਣਾ ਸੋ ਸਿਰ ਲੇਖੇ ਲਾਏ, ਵਿੱਚੋਂ ਆਪ ਗਵਾਏ ਕਹਿ ਰਹਿਣ ਸੱਚ ਲਿਵ ਲਾਏ। ਸਤਿਗੁਰ ਜਿਨੀ ਨਾ ਸੇਵੇ ਉਹ ਤਿੰਨਾ ਬਿਰਥਾ ਜਨਮ ਗਵਾਏ, ਨਾਨਕ ਜੋ ਤਿਸ ਭਾਵੈ ਸੋ ਕਰੇ ਕਹਿਣਾ ਕਿਛੁ ਨਾ ਜਾਏ। ਮਹਲਾ ਤੀਜਾ। ਮਨ ਵੇਕਾਰੀ ਵੇੜਿਆ ਵੇਕਾਰਾ ਕਰਮ ਕਮਾਏ, ਦੂਜੇ ਪਾਏ ਅਗਿਆਨੀ ਪੂਜਦੇ ਦਰਗਹਿ ਮਿਲੇ ਸਜਾਏ। ਆਤਮ ਦੇਉ ਪੂਜੀਏ ਬਿਨ ਸਤਿਗੁਰ ਬੂਝ ਨਾ ਪਾਏ, ਜਬ ਤੋ ਸੰਯੋ ਭਾਣਾ ਸਤਿਗੁਰੂ ਕਾ ਕਰਮੀ ਪੱਲੇ ਪਾਏ। ਨਾਨਕ ਸੇਵਾ ਸੁਰਤ ਕਮਾਵਣੀ, ਜੋ ਹਰ ਪਾਵੈ ਸੋ ਥਾਏ ਪਾਏ ਪੌੜੀ। ਹਰ ਹਰ ਨਾਮ ਜਪੋ ਮਨ ਮੇਰੇ, ਜੇ ਸਦਾ ਸੁਖ ਹੋਵੇ ਦਿਨ ਰਾਤੀ। ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਸਿਮਰਤ ਸਭ ਕਿਲਵਿਕ ਪਾਪ ਲਹਾਤੀ। ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਦਾਲਦ ਦੁੱਖ ਭੁੱਖ ਸਭ ਲੈ ਜਾਤੀ। ਹਰ ਹਰ ਨਾਮ ਜਪੋ ਮਨ ਮੇਰੇ, ਮੁਖ ਗੁਰਮੁਖ ਪ੍ਰੀਤ ਲਗਾਤੀ। ਜਿਤ ਮੁਖ ਭਾਗ ਲਿਖਿਆ ਤੁਰ ਸੱਚੈ, ਹਰ ਤਿਤ ਮੁਖ ਨਾਮ ਜਪਾਤੀ। ਸਲੋਕ ਮਹੱਲਾ ਤੀਜਾ। ਸਤਿਗੁਰ ਜੀ ਨੀ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ, ਅੰਤਰ ਗਿਆਨ ਆਇਓ ਮ੍ਰਿਤ ਕਹਿ ਸੰਸਾਰ। ਲੱਖ ਚੁਰਾਸੀ ਫੇਰ ਪਿਆ ਮਰ ਜੰਮੇ ਹੋਏ ਖਵਾਰ, ਸਤਿਗੁਰ ਕੀ ਸੇਵਾ ਸੋ ਕਰ ਜਿਸਨੂੰ ਆਪ ਕਰਾਏ ਸੋਏ। ਸਤਿਗੁਰ ਵਿੱਚ ਨਾਮ ਨਿਧਾਨ ਹੈ ਕਰਮ ਪ੍ਰਾਪਤ ਹੋਏ, ਸੱਚ ਰਤੇ ਗੁਰ ਸ਼ਬਦ ਸਿਓ ਤਿਨ ਸੱਚੀ ਸਦਾ ਲਿਵ ਹੋਏ। ਨਾਨਕ ਜਿਸਨੋ ਮੇਲੇ ਨਾ ਵਿਛੜੈ, ਸਹਿ ਸਮਾਵੈ ਸੋਈ ਮਹੱਲਾ ਤੀਜਾ। ਸੋ ਭਗਵਤੀ ਜੋ ਭਗਵੰਤ ਹੈ ਜਾਣੇ, ਗੁਰ ਪ੍ਰਸਾਦੀ ਆਪ ਪਛਾਣੇ। ਧਾਵਤ ਰਾਖੇ ਇਕ ਤਕਾਰਿਆਣੇ, ਜੀਵਤ ਮਰੇ ਹਰ ਨਾਮ ਵਖਾਣੇ। ਐਸਾ ਭਗਵਤੀ ਉੱਤਮ ਹੋਏ, ਨਾਨਕ ਸੱਚ ਸਮਾਵੈ ਸੋਈ ਮਹੱਲਾ ਤੀਜਾ। ਅੰਤਰ ਕਪਟ ਭਗਵਤੀ ਕਹਾਏ, ਪਾਖੰਡ ਭਾਰ ਬ੍ਰਹਮ ਕਦੇ ਨਾ ਪਾਏ। ਪਾਖੰਡ ਪਾਰ ਬ੍ਰਹਮ ਕਦੇ ਨਾ ਪਾਏ, ਪਾਰ ਨਿੰਦਾ ਕਰੇ ਅੰਤਰ ਮਲ ਲਾਏ। ਬਾਹਰ ਮਲ ਧੋਵੇ ਮਨ ਕੀ ਝੂਠ ਨਾ ਜਾਏ, ਸਤ ਸੰਗ ਸਿਉ ਬਾਦ ਰਚਾਏ। ਆਨ ਦਿਨ ਦੁਖੀਆ ਦੂਜੇ ਪਾਏ ਰਚਾਏ, ਹਰ ਨਾਮ ਨਾ ਚੇਤੇ ਬਹੁ ਕਰਮ ਕਮਾਏ। ਪੂਰਬ ਲਿਖਿਆ ਸੋ ਮਿਟ ਨਾ ਨਾ ਜਾਏ, ਨਾਨਕ ਬਿਨ ਸਤਿਗੁਰ ਸੇਵੇ ਮੁਖ ਨਾ ਪਾਏ ਪੌੜੀ। ਸਤਿਗੁਰ ਜਿਨੀ ਧਿਆਇਆ ਸੇ ਕੜ ਨਾ ਸੁਆਈ, ਸਤਿਗੁਰ ਜਿਨੀ ਧਿਆਇਆ ਸੇ ਤ੍ਰਿਪਤ ਗਾਈ। ਸਤਿਗੁਰ ਜਿਨੀ ਧਿਆਇਆ ਤਿੰਨ ਜਮ ਡਰ ਨਾਹੀ, ਜਿਨ ਕੋ ਹੋਆ ਕਿਰਪਾਲ ਹਰ ਸੇ ਸਤਿਗੁਰ ਪੈਰੀ ਪਾਏ। ਤਿੰਨ ਐਥੇ ਉੱਥੇ ਮੁਖ ਉਜਲੇ, ਹਰ ਦਰਗੇ ਪੈਂਦੇ ਜਾਹੀ। ਸਲੋਕ ਮਹਲਾ ਦੂਜਾ। ਜੋ ਸਿਰ ਸਾਈ ਨਾਨਵੇਂ ਸੋ ਸਿਰ ਦੀਜੇ ਡਾਰ, ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ। ਮਹੱਲਾ ਪੰਜਵਾਂ। ਮੁੰਡੋ ਭੁੱਲੀ ਨਾਨਕ ਫਿਰ ਜਨਮ, ਮੁਯਾਸ ਕਸਤੂਰੀ ਕਹਿ ਭੋਲੜੇ ਗੰਧੈ ਡੁੰਮ ਪਈਆਸ ਪੌੜੀ। ਸੋ ਐਸਾ ਹਰ ਨਾਮ ਧਿਆਈਏ ਮਨ ਮੇਰੇ, ਜੋ ਸਭਨਾ ਉੱਪਰ ਹੁਕਮ ਚਲਾਏ। ਸੋ ਐਸਾ ਹਰ ਨਾਮ ਜਪੀਏ ਮਨ ਮੇਰੇ, ਜੋ ਅੰਤੀ ਅਵਸਰ ਲੈ ਛਡਾਏ। ਸੋ ਐਸਾ ਹਰ ਨਾਮ ਜਪੀਏ ਮਨ ਮੇਰੇ, ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ। ਸੋ ਗੁਰਮੁਖ ਨਾਮ ਜਪਿਆ ਵਡਪਾਗੀ, ਤਿੰਨ ਨਿੰਦਕ ਦੁਸ਼ਟ ਸਭ ਪੈਰੀ ਪਾਏ। ਨਾਨਕ ਨਾਮ ਅਰਾਧ ਸਭਨਾ ਤੇ ਵੱਡਾ, ਸਭ ਨਾਵੇਂ ਅੱਗੇ ਆਉਣ ਨਿਵਾਏ। ਸਲੋਕ ਮਹੱਲਾ ਤੀਜਾ। ਵੇਸ ਕਰੇ ਕਰੂਪ ਕੁਲਖਣੀ, ਮਨ ਖੋਟੇ ਕੁੜਿਆਰ। ਫਿਰ ਕਹਿ ਪਾਣੇ ਨਾ ਚੱਲੇ ਹੁਕਮ ਕਰੇ ਗਵਾਰ, ਗੁਰ ਕਹਿ ਪਾਣੇ ਜੋ ਚੱਲੇ ਸਭ ਦੁੱਖ ਨਿਵਾਰਨ ਹਾਰ। ਲਿਖਿਆ ਮੇਟ ਨਾ ਸਕੇ ਜੋ ਤੁਰ ਲਿਖਿਆ ਕਰਤਾਰ। ਮਨ ਤਨ ਸੋਪੇ ਕੰਤ ਕੋ ਸ਼ਬਦੇ ਧਰੇ ਪਿਆਰ, ਬਿਨ ਨਾਵੇਂ ਕਹਿਨੇ ਨਾ ਪਾਇਆ ਦੇਖੋ ਹਿਰਦੇ ਵਿਚਾਰ। ਨਾਨਕ ਸਾਸ ਵਾਲਿਓ ਕੁਲ ਸੁਲੱਖਣੀ, ਜੇ ਰਾਵੀ ਸਿਰਜਣ ਹਾਰ। ਮਹੱਲਾ ਤੀਜਾ। ਮਾਇਆ ਮੋਹ ਗੁਬਾਰੈ ਤਿਸ ਦਾ ਨਾਂ, ਦਿਸੇ ਉਰ ਵਾਰ ਨਾ ਪਾਰ। ਮਨਮੁਖ ਅਗਿਆਨੀ ਮਹਾਂ ਦੁੱਖ ਪਾਏ, ਦੇ ਡੁੱਬੇ ਹਰ ਨਾਮ ਵਿਸਾਰ। ਭਲਕੇ ਉੱਠ ਬਹੁ ਕਰਮ ਕਮਾਵੇ, ਦੂਜੇ ਪਾਏ ਪਿਆਰ। ਸਤਿਗੁਰ ਸੇਵੇ ਆਪਣਾ ਪੌਜਲ ਉਤਰੇ ਪਾਰ, ਨਾਨਕ ਗੁਰਮੁਖ ਸੱਚ ਸਮਾਵੇ ਸੱਚ ਨਾਮ ਉਰ ਤਾਰ ਪੌੜੀ।
ਹਰ ਜਲ ਥਲ ਮਹਿਲ ਭਰਪੂਰ, ਦੂਜਾ ਨਾਇ ਕੋਏ, ਹਰਿਆ ਬਹਿ ਕਰੇ ਨਿਆਉ, ਕੁੜਿਆਰ ਸਭ ਮਾਰ ਕਢੋਏ, ਸਚਿਆਰਾਂ ਦੇਖ ਵਡਿਆਈ, ਹਰ ਧਰਮ ਨਿਆਉ ਕੀ ਹੋਏ, ਸਭ ਹਰ ਕੀ ਕਰੋ, ਉਸਤਤ ਜਿਨ ਗਰੀਬ ਅਨਾਥ ਰਾਖ ਲੀ ਹੋਏ, ਜੈਕਾਰ ਕੀ ਉਹ ਧਰਮੀਆਂ ਕਾ ਪਾਪੀ ਕੋ ਡੰਡਦੀ ਹੋਏ। ਸਲੋਕ ਮਹਲਾ ਤੀਜਾ। ਮਨੁੱਖ ਮੈਲੀ ਕੌਮਣੀ ਕੁਲੱਖਣੀ ਕੁਨਾਰ, ਪਿਰ ਛੋਡਿਆ ਕਰੇ ਆਪਣਾ ਪਰ ਪੁਰਖੇ ਨਾਲ ਪਿਆਰ, ਤ੍ਰਿਸ਼ਨਾ ਕਦੇ ਨਾ ਚੁੱਕਈ, ਜਲਦੀ ਕਰੇ ਪੁਕਾਰ, ਨਾਨਕ ਬਿਨ ਨਾਵੇਂ ਕਰੂਪਕ ਸੋਹਣੀ, ਪਰ ਹਰ ਛੋਡੀ ਪਤਾਰ। ਮਹੱਲਾ ਤੀਜਾ। ਸ਼ਬਦ ਰਤੀ ਸੁਹਾਗਣੀ, ਸਤਿਗੁਰ ਕਹਿ ਪਾਏ ਪਿਆਰ, ਸਦਾ ਰਾਵੇ ਪਿਰ ਆਪਣਾ ਸੱਚੇ ਪ੍ਰੇਮ ਪਿਆਰ, ਅਤ ਸਵਾਲਿਓ ਸੁੰਦਰੀ ਸੋਭਾਵੰਤੀ, ਨਾਰ ਨਾਨਕ ਨਾਮ ਸੁਹਾਗਣੀ, ਮੇਲੀ ਮੇਲਣਾ ਹਰ ਪੌੜੀ, ਹਰ ਤੇਰੀ ਸਭ ਕਰੇ ਉਸਤਤ ਜਿਨ ਫਾਥੇ ਕਾਢਿਆ, ਹਰ ਤੁਦਨੋ ਕਰੇ ਸਭ ਨਮਸਕਾਰ ਜਿਨ ਪਾਪੇ ਤੈ ਰਾਖਿਆ, ਹਰ ਨਿਮਾਣਿਆ ਤੂੰ ਮਾਣ, ਹਰ ਡਾਢੀ ਹੂੰ ਤੂੰ ਡਾਢਿਆ, ਹਰ ਅੰਗੀਕਾਰੀਆ ਹਰ ਅਹੰਕਾਰੀਆ, ਮਾਰ ਨਿਵਾਏ ਮਨਮੁਖ ਮੂੜ ਸਾਧਿਆ, ਹਰ ਭਗਤਾਂ ਦੇ ਵਡਿਆਈ ਗਰੀਬ ਅਨਾਥਿਆ। ਸਲੋਕ ਮਹਲਾ ਤੀਜਾ। ਸਤਿਗੁਰ ਕੈ ਪਾਣ ਜੋ ਚੱਲੇ ਤਿਸ ਵਡਿਆਈ ਵੱਡੀ ਹੋਏ, ਹਰ ਕਾ ਨਾਮ ਉੱਤਮ ਮਨ ਵਸੈ ਮੇਟ ਨਾ ਸਕੈ ਕੋਈ, ਕਿਰਪਾ ਕਰੇ ਜਿਸ ਆਪਣੀ ਤਿਸ ਕਰਮ ਪ੍ਰਾਪਤ ਹੋਏ, ਨਾਨਕ ਕਾਰਨ ਕਰਤੇ ਵਸ ਹੈ ਗੁਰਮੁਖ ਬੂਝੈ ਕੋਈ। ਮਹੱਲਾ ਤੀਜਾ। ਨਾਨਕ ਹਰ ਨਾਮ ਜਿਨੀ ਅਰਾਧਿਆ ਆਂਦਨ ਹਾਰ ਲਿਵ, ਤਾਰ ਮਾਇਆ ਬੰਦੀ ਖਸਮ ਗਈ ਤੈਨੇ ਅੱਗੇ ਕਮਾਵੇ ਕਾਰ, ਪੂਰੇ ਪੂਰਾ ਕਰ ਛੋਡਿਆ ਹੁਕਮ ਸਵਾਰਨ ਹਾਰ, ਗੁਰਪ੍ਰਸਾਦੀ ਜਿਨ ਬੁੱਝਿਆ ਤਿਨ ਪਾਇਆ ਮੋਖ ਦੁਆਰ, ਮਨਮੁਖ ਹੁਕਮ ਨਾ ਜਾਣਨੀ ਤਿਨ ਮਾਰਿਆ ਜਮ ਜੰਦਾਰ, ਗੁਰਮੁਖ ਜਿਨੀ ਅਰਾਧਿਆ ਤਿੰਨੀ ਤਰਿਆ ਪਉ ਜੋ ਸੰਸਾਰ, ਸਭ ਔਗਣ ਗੁਣੀ ਮਿਟਾਇਆ ਗੁਰ ਆਪੇ ਬਖਸ਼ਣ ਹਾਰ ਪੌੜੀ, ਹੋਰ ਕੀ ਭਗਤਾਂ ਪ੍ਰਤੀਤ ਹਰ ਸਭ ਕਿਚ ਜਾਣਦਾ, ਹਰ ਜੇਵੜ ਨਾਹੀ ਕੋਈ ਜਾਣ, ਹਰ ਧਰਮ ਵਿਚਾਰਦਾ ਕਾਲਾ ਦੇਸਾ ਕਿਉਂ ਕੀਜੇ, ਜਾਂ ਨਾਹੀ ਧਰਮ ਮਾਰਦਾ, ਸੱਚਾ ਸਾਹਿਬ ਸੱਚ ਨਿਆਉ ਪਾਪੀ ਨਰ ਹਾਰਦਾ, ਸਲਾਹਿਓ ਭਗਤੋ ਕਰ ਜੋੜ ਹਰ ਭਗਤ ਜਨ ਤਾਰਦਾ। ਸਲੋਕ ਮਹੱਲਾ ਤੀਜਾ। ਆਪਣੇ ਪ੍ਰੀਤਮ ਮਿਲ ਰਹਾ ਅੰਤਰ ਰਖਾਏ ਉਰ ਤਾਰ, ਸਾਲਾਹੀ ਸੋ ਪ੍ਰਭ ਸਦਾ ਸਦਾ ਗੁਰ ਕੇ ਹਿਤ ਪਿਆਰ, ਨਾਨਕ ਜਿਸ ਨਦਰ ਕਰੇ ਤਿਸ ਮੇਲ ਲੈ, ਸਾਈ ਸੁਹਾਗਣ ਨਾਰ। ਮਹੱਲਾ ਤੀਜਾ। ਗੁਰ ਸੇਵਾ ਤੇ ਹਰ ਪਾਈਐ, ਜਾ ਕੋ ਨਦਰ ਕਰੇ ਮਾਨਸ ਤੇ ਦੇਵਤੇ ਪੈ, ਧਿਆਇਆ ਨਾਮ ਹਰੇ, ਹੋਮੇ ਮਾਨ ਮਿਲਾਇਨ ਗੁਰ ਕੇ ਸ਼ਬਦ ਧਰੇ, ਨਾਨਕ ਸਹਿ ਸਮਾਇਨ ਹਰੇ ਆਪਣੀ ਕਿਰਪਾ ਕਰੇ ਪੌੜੀ, ਹਾਰੇ ਆਪਣੀ ਭਗਤ ਕਰਾਏ ਵਡਿਆਈ ਵਿਖਾਲੀਆਂ ਨੂੰ, ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵਕਾਲੀਆਂ ਨੂੰ, ਹਰ ਭਗਤਾਂ ਨੂੰ ਦੇ ਆਨੰਦ ਸਿਰ ਘਰੀ ਬਹਾਲਿਆਂ ਨੂੰ, ਪਾਪੀਆਂ ਨੂੰ ਉਹਨਾਂ ਦੇ ਥਿਰ ਰਹਿਣ, ਚੁਣ ਨਰਕ ਘੋਰ ਚਾਲਣ ਹਰ ਭਗਤਾਂ ਨੂੰ ਦੇ ਪਿਆਰ, ਕਰ ਅੰਗ ਨਿਸਤਾਰੇ ਨੂੰ। ਸਲੋਕ ਮਹਲਾ ਤੀਜਾ। ਕਬੁੱਧ ਡੁੰਮਣੀ ਕੁਦਇਆ ਕਸਾਇਨ, ਪਰ ਨਿੰਦਾ ਕੱਟ ਚੂੜੀ ਮੁੱਠੀ ਕਰੋ ਚੰਡਾਲ, ਕਾਰੀ ਕੱਢੀ ਕਿਆ ਤੀਏ ਜਾਂ ਚਾਰੇ ਬੈਠੀਆਂ ਨਾਲ, ਸੱਚ ਸੰਯਮ ਕਰਨੀ ਕਾਰਾਂ ਨਾਉਣ ਨਾਉਣ ਜਪੇ ਹੀ, ਨਾਨਕ ਅੱਗੇ ਉਤਮ ਸਹੀ ਜੇ ਪਾਪਾਂ ਪਾਂਧਨ ਦੇਈ। ਮਹੱਲਾ ਪਹਿਲਾ। ਕਿਆ ਹੰਸ ਕਿਆ ਬੁਗਲਾ, ਜਾ ਕੋ ਨਦਰ ਕਰੇ ਜੋਤ ਜੋ ਤਿਸ ਭਾਵੇ ਨਾਨਕਾ, ਕਾਗੋ ਹੰਸ ਕਰੇ ਪੌੜੀ, ਕੀਤਾ ਲੋੜੀਏ ਕੰਮ ਸਵਾਰ ਪਏ ਆਖੀਏ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਏ, ਸੰਤਾਂ ਸੰਗ ਨਿਦਾਨ ਅੰਮ੍ਰਿਤ ਚਾਕੀਏ, ਪੈ ਭੰਜਨ ਮਿਹਰਵਾਨ ਦਾਸਗੀ ਰਾਖੀਏ, ਨਾਨਕ ਹਰ ਗੁਣ ਗਾਏ ਅਲੱਖ ਪ੍ਰਭ ਲਾਖੀਏ। ਸਲੋਕ ਮਹੱਲਾ ਤੀਜੋ। ਜੀਉ ਪਿੰਡ ਸਭ ਤਿਸ ਦਾ, ਸਭਸੇ ਦੇ ਆਧਾਰ, ਨਾਨਕ ਗੁਰਮੁਖ ਸੇਵੀਏ ਸਦਾ ਸਦਾ ਦਾ ਤਾਰ, ਹੋਮ ਬਲਿਹਾਰੀ ਤਿੰਨ ਕਹੋ ਜਿਨ ਧਿਆਇਆ ਹਰ ਨਿਰੰਕਾਰ, ਉਹਨਾਂ ਕੇ ਮੁਖ ਸਾਦੀ ਉਜਲੇ, ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ। ਮਹੱਲਾ ਤੀਜਾ। ਸਤਿਗੁਰ ਮਿਲੇ ਉਲਟੀ ਪਈ, ਨਵਨਿਧ ਖਰਚੋ ਖਾਓ, ਅਠਾਰੇ ਸਿੱਧੀ ਪਿੱਛੇ ਲੱਗੀਆਂ ਫਿਰ ਨੂੰ, ਨਿਜ ਕਰ ਵਸੈ ਨਿਜ ਥਾਏ, ਅਨਹਤੁਨੀ ਸਦ ਵੱਜਦੇ ਉਨਮਨ ਹਰ ਲਿਵ ਲਾਏ, ਨਾਨਕ ਹਰ ਭਗਤ ਤਿੰਨਾਂ ਕੈ ਮਨ ਵਸੈ, ਨਿਨ ਮਸਤਕ ਲਿਖਿਆ ਤੁਰ ਪਾਏ ਪੌੜੀ, ਹੁਣ ਟਾਡੀ ਹਰ ਪ੍ਰਭ ਖਸਮ ਕਾ ਹਰ ਕਹਿ ਦਰ ਆਇਆ, ਹਰੇ ਅੰਦਰ ਸੁਣੀ ਪੁਕਾਰ ਟਾਡੀ ਮੁਖ ਲਾਇਆ, ਹਰ ਪੁੱਛਿਆ ਟਾਡੀ ਸਦਗੇ ਕੇ ਦਰਸ ਤੂੰ ਆਇਆ, ਨਿਤ ਦੇਵੇ ਦਾਨ ਦਿਆਲ ਪ੍ਰਭ ਹਰ ਨਾਮ ਤੇ ਆਇਆ, ਹਰ ਦਾਤੇ ਹਰ ਨਾਮ ਜਪਾਇਆ, ਨਾਨਕ ਪਹਿਨਾਇਆ ਸੁਧ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਸ੍ਰੀ ਰਾਗ ਕਬੀਰ ਜੀ ਕਾ, ਏਕ ਸੁਆਨ ਕਹਿ ਕਰ ਗਾਵਣਾ, ਜਨਨੀ ਜਾਣਤ ਸੁਤ ਵੱਡਾ ਹੋਤ ਹੈ, ਇਤਨਾ ਕੋ ਨਾ ਜਾਣੇ ਜੇ ਦਿਨ ਦਿਨ ਅਵਧ ਘਟਤ ਹੈ,
मोर मोर कर देख लाभ तर पेकती जम राव हसै ऐसा तय जग परम लायो कैसे बुझे जम मोया है माया रहाओ कैत कबीर छोड़ बिख्या रासे तसंग तने चुमर नान मैये जपो प्राणी अंत जीवन बाणी इन बिद भव सागर तरना जा तिस भावे तलागे पाओ परम भुलावा बिचो जाए हुक्मै सहज ज्ञान म जागे गुर प्रसाद अंतर लिव लागे इत संगत नाई मरना हुक्म पछाण तक खसमे मिलना रहा दूजा श्री राग त्रिलोचन का माया मोह मन आग लड़ा प्राणी जरा मरन पौ विसर गया कुटुंब देख बिकसै कमला ज्यो पार कर जो है कपट नाम दूड़ा आयो जमै तना तेन आग लड़े में रह न जाए कोई कोई साजन आए कहे मिल मेरे बीठ ला लै बाड़ी वाला आए मिल मेरे रमैया मैं ले हो छाई रहा हो अनक अनक भोग राज बिसरे प्राणी संसार सागर पै अमर पया माया मूठा चित सुनाई जन्म गवायो आलसिया बिखम कोर पंथ चालना प्राणी रव स तय न प्रवेशं माया मोह तब बिसर गया ता तसलिए संसार आज मेरे मन प्रगट पे

ਵਣ ਤ੍ਰਿਣ ਰਤਨਾ ਰਤੜਾ ਨਾਰਾਇਣ ਐ ਜੀ ਤੂੰ ਆਪੇ ਸਭ ਕੁਛ ਜਾਣਦਾ ਬਦਤ ਤ੍ਰਿਲੋਚਨ ਰਾਮਈਆ ਸ੍ਰੀ ਰਾਗ ਭਗਤ ਕਬੀਰ ਜੀ ਹੋ ਕਾ ਆਚਰਜ ਏਕ ਸੁਨੋਰੇ ਪੰਡਿਆ ਆਪ ਕਿਛ ਕਹਿਣ ਨ ਜਾਈ ਸੁਰ ਨਰ ਗਣ ਗੰਧਰਵ ਜਿਨ ਮੋਹੇ ਤੇਰੇ ਪਵਣ ਮੇਖਲੀ ਲਾਈ ਰਾਜਾ ਰਾਮ ਅਨਹ ਕਿੰਗਰੀ ਬਾਜੈ ਜਾ ਕੀ ਦਿਸ਼ਟ ਨਾਦ ਲਿਵ ਲਾਗੈ ਰਹਾਉ ਪਾਠੀ ਗੰਗ ਸਿੰਘਿਆ ਚੁੰਗਿਆ ਕਣਕ ਕਲਕ ਕਲ ਸਿੱਖ ਪਾਇਆ ਤਿਸ ਮੈਂ ਤਾਰ ਚੁਵੇ ਅਤ ਨਿਰਮਲ ਰਸ ਮੈਂ ਰਸਨ ਚਵਾਇਆ ਏਕ ਜੋ ਬਾਤ ਅਨੂਪ ਬਣੀ ਹੈ ਪਵਨ ਪਿਆਲਾ ਸਾਜਿਆ ਤੀਨ ਭਵਨ ਮੈਂ ਇੱਕੋ ਜੋਗੀ ਕਹੋ ਕਵਨ ਹੈ ਰਾਜਾ ਐਸੇ ਗਿਆਨ ਪ੍ਰਗਟਿਆ ਪ੍ਰਗੋਤਮ ਕਹੋ ਕਬੀਰ ਰੰਗ ਰਾਤਾ ਔਰ ਦੁਨੀ ਸਭ ਪਰਮ ਪਲਾਨੀ ਮਨ ਰਾਮ ਰਸਾਇਣ ਮਾਤਾ ਸ੍ਰੀ ਰਾਗ ਬਾਣੀ ਭਗਤ ਬੇਣੀ ਜੀਓ ਕੀ ਪਹਿਰਿਆਂ ਕੇ ਕਰ ਗਾਵਣਾ ਕੂੰਕਾਰ ਸਤਿਗੁਰ ਪ੍ਰਸਾਦ ਰੇ ਨਰ ਗਰਭ ਕੁੰਡਲ ਜਬ ਆਛਤ ਉਰਦ ਧਿਆਨ ਲਿਵ ਲਾਗਾ ਮ੍ਰਿਤਕ ਪਿੰਡ ਪਦ ਮਾਦਕ ਨਾ ਐਨਸ ਏਕ ਅਗਿਆਨ ਸੁਨਾਗਾ ਤੇ ਦਿਨ ਸਮਲ ਕਸ਼ਟ ਮਾਂ ਦੁਖ ਅਬ ਚਿੱਤ ਅਧਿਕ ਪਸਾਰਿਆ ਗਰਭ ਛੋੜ ਮ੍ਰਿਤ ਮੰਡਲ ਆਇਆ ਤੋ ਨਰ ਹਰ ਮਨੋ ਵਿਸਾਰਿਆ ਫੇਰ ਪਛਤਾਵੇ ਗਾ ਮੂੜਿਆ ਤੂੰ ਕਵਨ ਕੁਮਤ ਭਰਮ ਲਾਗਾ ਚੇਤ ਰਾਮ ਨਾਹੀ ਜੰਪੁਰ ਜਾਹੇਗਾ ਜਨ ਵਿਚਰੇ ਅਨ ਰਾਧਾ ਰਹਾਓ ਬਾਲ ਵਿਨੋਦ ਚਿੰਦ ਰਸ ਲਾਗਾ ਖੇਨ ਖੇਨ ਮੋਹ ਵਿਆਪੈ ਰਸ ਮਿਸ ਮੇਦ ਅੰਮ੍ਰਿਤ ਵਿਗ ਚਾਖੀ ਤੋ ਪੰਚ ਪਰ ਪ੍ਰਗਟ ਸੰਤਾਪੈ ਜਪ ਤਪ ਸੰਜਮ ਛੋੜ ਸਕ੍ਰਿਤ ਮਤ ਰਾਮ ਨਾਮ ਨ ਅਰਾਧਿਆ ਉਸਲਿਆ ਕਾਮ ਕਾਲ ਮਤ ਲਾਗੀ ਤੋ ਆਨ ਸਖਤ ਗਲ ਬੰਧਿਆ ਤਰਨ ਤੇਜ ਪਰ ਤ੍ਰੇ ਮੁਖ ਜੋਏ ਸਰ ਅਵਸਰ ਨਾ ਪਛਾਣਿਆ ਉਨਮਤ ਕਾਮਾ ਵਿਗ ਭੂਲੇ ਪਾਪ ਨਾ ਪਛਾਣਿਆ ਸੁਤ ਸੰਪਤ ਦੇਖ ਏ ਮਨ ਗਰਭ ਰਾਮ ਰਿਤੇ ਤੇ ਖੋਇਆ ਅਵਰ ਮਰਤ ਮਾਇਆ ਮਨ ਤੋਲੇ ਤੋ ਭਗ ਮੁਖ ਜਨਮ ਵਿਗੋਇਆ ਮੁੰਡਰ ਕੇਸਵ ਕੁਸਮ ਤੇ ਤੋਲੇ ਸਪਤ ਪਤਾਲ ਕੀ ਬਾਣੀ ਲੋਚੋ ਸਰਮੇ ਬੁੱਧ ਬਲ ਨਾਠੀ ਤਾਂ ਕਾਮ ਪਵ ਸਮਾਦਾਣੀ ਤਾਂ ਤੇ ਵਿਖੇ ਪਈ ਮਤ ਪਾਵਸ ਕਾਇਆ ਕਮਲ ਕੁਮਲਾਣਾ ਅਵਗਤ ਬਾਣ ਛੋਟ ਮ੍ਰਿਤ ਮੰਡਲ ਤੋ ਪਾਸੇ ਪਛਤਾਉਣਾ ਨਗੁੱਟੀ ਦੇਖ ਦੇਖ ਮਾਂ ਨਹੀਂ ਉਪਜੇ ਮਾਨ ਕਰਤ ਨਹੀਂ ਬੁੱਝੇ ਲਾਲਚ ਕਰੇ ਜੀਵਨ ਪਦ ਕਾਰਨ ਲੋਚਨ ਕਛੂ ਨਾ ਸੋਜੈ ਥਾਕਾ ਤੇ ਜੁੜਿਆ ਮਨ ਪੰਖੀ ਘਰ ਅੰਗ ਨਾ ਸੁਕਾਈ ਬੇਣੀ ਕਹੇ ਸੁਨੋ ਰੇ ਭਗਤੋ ਮਰਨ ਮੁਗਤ ਕਿਨੂੰ ਪਾਈ ਸ੍ਰੀ ਰਾਗ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਣਕ ਕਟਕ ਜਲ ਤਰੰਗ ਜੈਸਾ ਜੋ ਪੇ ਹਮ ਨਾ ਪਾਪ ਕਰਨ ਦਾ ਆਏ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰਤਾ ਰਹਾਉ ਤੁਮ ਚੋ ਨਾਇਕ ਆਸ਼ੋ ਅੰਤਰ ਜਾਮੀ ਪ੍ਰਭ ਤੇ ਜਨ ਜਾ ਨਿਜੈ ਜਨ ਤੇ ਸੁਆਮੀ ਸਰੀਰ ਅਰਾਦੇ ਮੋਹ ਕੋ ਵਿਚਾਰ ਦੇਹੋ ਰਵਿਦਾਸ ਸਮਦਲ ਸਮਝੋ ਵੈ ਕਉ ਰਾਗ ਮਾਜ ਚੌਪ ਦੇ ਘਰ ਪਹਿਲਾ ਮਹੱਲਾ ਚੌਥਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਹਰ ਹਰ ਨਾਮ ਮੈਂ ਹਰ ਮਨ ਪਾਇਆ ਵਡਭਾਗੀ ਹਰ ਨਾਮ ਤੇ ਆਇਆ ਗੁਰਪੂਰੇ ਹਰ ਨਾਮ ਸਿੱਧ ਪਾਈ ਕੋ ਵਿਰਲਾ ਗੁਰਮੁ ਚੱਲੈ ਜੀਓ ਮੈਂ ਹਰ ਹਰ ਖਰ ਚੱਲਿਆ ਬਨ ਪੱਲੈ ਮੇਰਾ ਪ੍ਰਾਣ ਸਖਾਈ ਸਦਾ ਨਾਲ ਚੱਲੈ ਗੁਰਪੂਰੇ ਹਰ ਨਾਮ ਦੜਾਇਆ ਹਰ ਨਿਹਚਲ ਹਰ ਤਨ ਪੱਲੈ ਜੀਓ ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇਆ ਕੋਈ ਆਣ ਮਿਲਾਏ ਮੇਰੇ ਪ੍ਰਾਣ ਜਵਾਇਆ ਹੋ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹਿ ਵਹਿ ਚੱਲੇ ਜੀਓ ਸਤਿਗੁਰ ਮਿੱਤਰ ਮੇਰਾ ਬਾਲ ਸੁਕਾਈ ਹੋ ਰਹਿ ਨਾ ਸਕਾਂ ਬਿਨ ਦੇਖੇ ਮੇਰੀ ਮਾਈ ਹਰ ਜੀਓ ਕਿਰਪਾ ਕਰੋ ਗੁਰ ਮੇਲੋ ਜਨ ਨਾਨਕ ਹਰ ਤਨ ਪੱਲੇ ਜੀਓ ਮਾਜ ਮਹੱਲਾ ਚੌਥਾ ਮਧਸੂਦਨ ਮੇਰੇ ਮਨ ਤਨ ਪ੍ਰਾਣਾ ਹੋ ਹਰ ਬਿਨ ਦੂਜਾਏ ਅਵਰ ਨਾ ਜਾਨਾ ਕੋਈ ਸੱਜਣ ਸੰਤ ਮਿਲੇ ਵਡਭਾਗੀ ਮੈਂ ਹਰ ਪ੍ਰਭ ਪਿਆਰਾ ਦੱਸੇ ਜੀਓ ਹੋ ਮਨ ਤਨ ਖੋਜੀ ਭਾਲ ਪਲਾਈ ਕਿਉਂ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਈ ਮਿਲ ਸਤਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ ਮੇਰਾ ਪਿਆਰਾ ਪ੍ਰੀਤਮ ਸਤਿਗੁਰ ਖਵਾਲਾ ਹਮ ਬਾਰਕ ਦੀਨ ਕਰੋ ਪ੍ਰਤਪਾਲਾ ਮੇਰਾ ਮਾਤ ਪਿਤਾ ਗੁਰ ਸਤਿਗੁਰ ਪੂਰਾ ਗੁਰ ਜਲ ਮਿਲ ਕਮਲ ਬਿਕਸੈ ਜੀਓ ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ ਮੇਰੇ ਮਨ ਤਨ ਵੇਦਨ ਗੁਰ ਬਿਰਿਓ ਲਗਾਵੇ ਹਰ ਹਰ ਦਇਆ ਕਰੋ ਗੁਰ ਮੇਲੋ ਜਨ ਨਾਨਕ ਗੁਰ ਮਿਲ ਰਹਿਸੇ ਜੀਓ ਮਾਝ ਮਹੱਲਾ ਚੌਥਾ ਹਰ ਗੁਣ ਪੜੀਏ ਹਰ ਗੁਣ ਗੁਣੀਏ ਹਰ ਹਰ ਨਾਮ ਕਥਾ ਨਿ ਸੁਣੀਏ ਮਿਲ ਸਤ ਸੰਗਤ ਹਰ ਗੁਣ ਗਾਏ ਜਗ ਪਉ ਜਲ ਦੁੱਤਰ ਤਰੀਐ ਜੀਓ ਆਓ ਸਖੀ ਹਰ ਮੇਲ ਕਰਾ ਮੇਰੇ ਪ੍ਰੀਤਮ ਕਾ ਮੈਂ ਦੇ ਸੁਨੇਹਾ ਮੇਰਾ ਮਿੱਤਰ ਸਖਾ ਸੋ ਪ੍ਰੀਤਮ ਪਾਈ ਮੈਂ ਦੱਸੇ ਹਰ ਨਿਰ ਹਰੀਏ ਜੀਓ ਮੇਰੀ ਬੇਦਨ ਹਰ ਗੁਰਪੂਰਾ ਜਾਣੇ ਹੋ ਰਹਿ ਨਾ ਸਕਾਂ ਬਿਨ ਨਾਮ ਵਖਾਣੇ ਮੈਂ ਔਖਦ ਮੰਤਰ ਦੀ ਜੇ ਗੁਰਪੂਰੇ ਮੈਂ ਹਰ ਹਰ ਨਾਮ ਉਧਰੀਏ ਜੀਓ ਹਮ ਚਾਤਰਕ ਦੀਨ ਸਤਿਗੁਰ ਸਰਨਾਈ ਹਰ ਹਰ ਨਾਮ ਬੂੰਦ ਮੁਕ ਪਾਈ ਹਰ ਜਲ ਨਿਧ ਹਮ ਜਲ ਕੇ ਮੀਨੇ ਜਨ ਨਾਨਕ ਜਲ ਬਿਨ ਮਰੀਏ ਜੀਓ ਮਾਝ ਮਹੱਲਾ ਚੌਥਾ
ਹਰਜਨ ਸੰਤ ਮਿਲੋ ਮੇਰੇ ਭਾਈ, ਮੇਰਾ ਹਰ ਪ੍ਰਭ ਦੱਸੋ ਮੈਂ ਭੁੱਖ ਲਗਾਈ, ਮੇਰੀ ਸ਼ਰਧਾ ਪੂਰਜਗ ਜੀਵਨ ਦਾਤੇ, ਮਿਲੋ ਹਰ ਦਰਸ਼ਨ ਮਨ ਪੀਜੈ ਜੀਓ, ਮਿਲ ਸਤਸੰਗਤ ਬੋਲੀ ਹਰ ਬਾਣੀ, ਹਰ ਹਰ ਕਥਾ ਮੇਰੇ ਮਨ ਪਾਣੀ, ਹਰ ਹਰ ਅੰਮ੍ਰਿਤ ਹਰ ਮਨ ਪਾਵੇ, ਮਿਲ ਸਤਿਗੁਰੇ ਅੰਮ੍ਰਿਤ ਪੀਜੈ ਜੀਓ, ਮੁੜ ਭਾਗੀ ਹਰ ਸੰਗਤ ਪਾਵੇ, ਭਾਗੀਨ ਪਰਮ ਝੋਟਾਂ ਖਾਵੇ, ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮਹਿਲ ਪੂਰੀਜੈ ਜੀਓ, ਮੈਂ ਆਏ ਮਿਲੋ ਜਗ ਜੀਵਨ ਪਿਆਰੇ, ਹਰ ਹਰ ਨਾਮ ਦਇਆ ਮਨ ਤਾਰੇ, ਗੁਰਮਤਿ ਨਾਮ ਮਿੱਠਾ ਲਗਾ ਮਨ ਪਾਇਆ, ਜਨ ਨਾਨਕ ਨਾਮ ਮਨ ਪੀਜੈ ਜੀਓ, ਗੁਰਮਤਿ ਨਾਮ ਮਿੱਠਾ ਮਨ ਪਾਇਆ, ਜਨ ਨਾਨਕ ਨਾਮ ਮਨ ਪੀਜੈ ਜੀਓ, ਮਾਝ ਮਹੱਲਾ ਚੌਥਾ, ਹਰ ਗਿਆਨ ਹਰ ਰਸ ਹਰ ਪਾਇਆ ਮਨ, ਹਰ ਰੰਗ ਰਾਤਾ ਹਰ ਰਸ ਪਿਆਇਆ, ਹਰ ਹਰ ਨਾਮ ਮੁਖ ਹਰ ਹਰ ਬੋਲੀ ਮਨ, ਹਰ ਰਸ ਟੁਲ ਟੁਲ ਪਾਉਂਦਾ ਜੀਓ, ਆਓ ਸੰਤ ਮੈਂ ਗੱਲ ਮਿਲਾਈਏ, ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈਏ, ਹੋਰ ਕੇ ਸੰਤ ਮਿਲੋ ਮਨ ਦੇਵਾਂ ਜੋ, ਗੁਰਬਾਣੀ ਮੁਖ ਚਾਹੁੰਦਾ ਜੀਓ, ਵੁੜ ਭਾਗੀ ਹਰ ਸੰਤ ਮਿਲਾਇਆ, ਗੁਰਪੂਰੇ ਹਰ ਰਸ ਮੁਖ ਪਾਇਆ, ਭਾਗਹੀਣ ਸਤਿਗੁਰ ਨਹੀਂ ਪਾਇਆ, ਮਨਮੁਖ ਗਰਭ ਜੁਨੀ ਨਿਤ ਪਾਉਂਦਾ ਜੀਓ, ਆਪ ਦਿਆਲ ਦਿਆ ਪ੍ਰਭ ਧਾਰੀ, ਮਲ ਹੋਮੇ ਵਿਖਿਆ ਸਭ ਨਿਵਾਰੀ, ਨਾਨਕ ਹੱਟ ਪੱਟਣ ਵਿੱਚ ਕਾਇਓ, ਹਰ ਲੈਂਦੇ ਗੁਰਮੁਖ ਸੌਦਾ ਜੀਓ, ਮਾਝ ਮਹੱਲਾ ਚੌਥਾ, ਹੋ ਗੋਵਿੰਦ ਗੁਣ ਗੋਵਿੰਦ, ਹਰ ਨਾਮ ਤੇ ਆਈ ਮਿਲ ਸੰਗਤ ਮਨ ਨਾਮ ਵਸਾਈ, ਹਰ ਪ੍ਰਭ ਅਗੰਮ ਅਗੋਚਰ ਸੁਆਮੀ, ਮਿਲ ਸਤਿਗੁਰ ਹਰ ਰਸ ਗਿਚੈ ਜੀਓ, ਧਨ ਧਨ ਹਰ ਜਨ ਜਿਨ ਹਰ ਪ੍ਰਭ ਜਾਤਾ, ਜਾਏ ਪੁਛਾਂ ਜਨ ਹਰ ਕੀ ਬਾਤਾ, ਪਾ ਮਲੋਆ ਮਲ ਮਲ ਤੋਵਾਂ, ਮਿਲ ਹਰਜਨ ਹਰ ਰਸ ਪੀਚੇ ਜੀਓ, ਸਤਿਗੁਰ ਦਾਤੇ ਨਾਮ ਜੜਾਇਆ, ਵੜ ਭਾਗੀ ਗੁਰਦਰਸ਼ਨ ਪਾਇਆ, ਅੰਮ੍ਰਿਤ ਰਸ ਸੱਚੇ ਅੰਮ੍ਰਿਤ ਬੋਲੀ, ਗੁਰਪੂਰੇ ਅੰਮ੍ਰਿਤ ਲੀਚੈ ਜੀਓ, ਹਰ ਸਤ ਸੰਗਤ ਸਤਪੁਰਖ ਮਿਲਾਈਏ, ਮਿਲ ਸਤਸੰਗਤ ਹਰ ਨਾਮ ਤੇ ਆਈਐ, ਨਾਨਕ ਹਰ ਕਥਾ ਸੁਣੀ ਮੁਖ ਬੋਲੀ, ਗੁਰਮਤ ਹਰ ਨਾਮ ਪਰੀਚੈ ਜੀਓ, ਮਾਝ ਮਹੱਲਾ ਚੌਥਾ, ਆਓ ਭੈਣੇ ਤੁਸੀਂ ਮਿਲੋ ਪਿਆਰੀਆ, ਜੋ ਮੇਰਾ ਪ੍ਰੀਤਮ ਦੱਸੇ ਤਿਸ ਗਏ ਓ ਵਾਰੀਆ, ਮਿਲ ਸਤਸੰਗਤ ਲੱਦਾ ਹਰ ਸੱਜਣ, ਹੋ ਸਤਿਗੁਰੂ ਵਿਟੋ ਕਮਾਈ ਆ ਜੀਓ, ਜੈ ਜੈ ਦੇਖਾ ਤੈ ਤੈ ਸੁਆਮੀ, ਤੂੰ ਘਟ ਘਟ ਰਵਿਆ ਅੰਤਰ ਜਾਮੀ, ਗੁਰਪੂਰੇ ਹਰ ਨਾਲ ਦੇਖਾ ਲਿਆ, ਹੋ ਸਤਿਗੁਰੂ ਵਿਟੋ ਸਦ ਵਾਰਿਆ ਜੀਓ, ਏਕੋ ਪਵਨ ਮਾਟੀ ਸਭ ਏਕਾ, ਸਭ ਏਕਾ ਜੋਤ ਸਭਾਈਆ, ਸਭ ਏਕਾ ਜੋਤ ਵਰਤੈ ਭਿੰਨ ਭਿੰਨ ਨਾ ਰਲੀ, ਕਿਸੇ ਦੀ ਰਲਾਈਆ, ਗੁਰਪ੍ਰਸਾਦੀ ਇੱਕ ਨਦਰੀ ਆਇਆ, ਹੋ ਸਤਿਗੁਰ ਵਿਟੋ ਬਤਾਇਆ ਜੀਓ, ਜਾਂ ਨਾਨਕ ਬੋਲੇ ਅੰਮ੍ਰਿਤ ਬਾਣੀ, ਗੁਰਸਿੱਖਾਂ ਕੈ ਮਨ ਪਿਆਰੀ ਪਾਣੀ, ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ, ਗੁਰ ਸਤਿਗੁਰ ਪਰ ਵਿਕਾਰਿਆ ਜੀਓ, ਚੌਪ ਦੇ ਮਹੱਲੇ ਚੌਥੇ ਗਏ, ਮਾਝ ਮਹੱਲਾ ਪੰਜਵਾਂ, ਚੌਪ ਦੇ ਘਰ ਪਹਿਲਾ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਰਬ ਘਰੇ ਚਾਤਰ ਕੀ ਨਿਆਈ, ਤ੍ਰਿਖਾ ਨਾ ਉਤਰੇ ਸ਼ਾਂਤ ਨਾ ਆਵੇ, ਬਿਨ ਦਰਸ਼ਨ ਸੰਤ ਪਿਆਰੇ ਜੀਓ, ਹਉ ਕੋਲੀ ਜਿਉ ਕੋਲ ਕਮਾਈ, ਗੁਰਦਰਸ਼ਨ ਸੰਤ ਪਿਆਰੇ ਜੀਓ, ਰਹਾਓ ਤੇਰਾ ਮੁਖ ਸੁਹਾਵਾ ਜੀਓ, ਸਹਿਜ ਤੁਨ ਬਾਣੀ ਚਿਰ ਹੋਵਾ, ਦੇਖੇ ਸਾਰੀ ਪਾਣੀ ਧਨ ਸੁਦੇਸ ਜਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀਓ, ਹਉ ਕੋਲੀ ਜਿਉ ਕੋਲ ਕਮਾਈ, ਗੁਰ ਸੱਜਣ ਮੀਤ ਮੁਰਾਰੇ ਜੀਓ, ਰਹਾਓ ਇੱਕ ਘੜੀ ਨਾ ਮਿਲਤੇ ਤਾਂ ਕੱਲ ਜਗੋਤਾ, ਹੁਣ ਕਦ ਮਿਲੀਏ ਪ੍ਰੇ ਤੁਧ ਭਗਵੰਤਾ, ਮੋਇ ਰਹਿ ਨਵੇਂ ਹਾਵੇ ਨੀਂਦ ਨ ਆਵੇ, ਬਿਨ ਦੇਖੇ ਗੁਰਦਰਬਾਰੇ ਜੀਓ, ਹਉ ਘੋਲੀ ਜੀਓ ਕੋਲ ਕਮਾਈ, ਤੇ ਸੱਚੇ ਗੁਰਦਰਬਾਰੇ ਜੀਓ, ਰਹਾਓ ਭਾਗਵਾ ਗੁਰਸੰਤ ਮਿਲਾਇਆ, ਪ੍ਰਭੇ ਬਨਾਸੀ ਘਰ ਮੈਂ ਪਾਇਆ, ਸੇਵ ਕਰੀ ਪਲਸ ਸਨ ਵਿਛੜਾ, ਜਾਂ ਨਾਨਕ ਦਾਸ ਤੁਮਾਰੇ ਜੀਓ, ਹਉ ਘੋਲੀ ਜੀਓ ਕੋਲ ਕਮਾਈ, ਜਾਂ ਨਾਨਕ ਦਾਸ ਤੁਮਾਰੇ ਜੀਓ, ਰਹਾਓ ਰਾਗ ਮਾਝ ਮਹੱਲਾ ਪੰਜਵਾਂ, ਸਾਰ ਉਤ ਸੁਹਾਵੀ ਜਿਤੋ ਸੰਭਾਲੀ, ਸੋ ਕੰਮ ਸਹੇਲਾ ਜੋ ਤੇਰੀ ਘਾਲੀ, ਸੁਰ ਦਾ ਸਹੇਲਾ ਜਿਤ ਹਿਰਦੇ ਤੂੰ ਉਠਾ, ਸਭਨਾ ਕੇ ਦਾ ਤਾਰਾ ਜੀਓ, ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਨੌ ਨੇ ਤੇਰੇ ਅਖੁੱਟ ਭੰਡਾਰਾ, ਜਿਸ ਤੂੰ ਦੇਸ ਹੋਏ ਸੋ ਤ੍ਰਿਪਤ ਗਾਵੇ, ਸੋਈ ਭਗਤ ਤੁਮਾਰਾ ਜੀਓ, ਸਭ ਕੋ ਆਸੈ ਤੇਰੀ ਬੈਠਾ ਘੜ ਘੜ ਅੰਤਰ, ਤੂੰ ਹੈ ਉਠਾ ਸਭੇ ਸਾਂਝੀ ਸਾਲ ਸਦਾਇਨ, ਸਭੇ ਸਾਂਝੀ ਬਾਲ ਸਦਾਇਨ, ਤੂੰ ਕਿਸੇ ਨਾ ਦੱਸੈ ਬਹਾਰਾ ਜੀਓ, ਤੂੰ ਆਪੇ ਗੁਰਮੁਖ ਮੁਕਤ ਕਰਾ, ਤੂੰ ਆਪੇ ਮਨਮੁਖ ਜਨਮ ਬੁਆਏ, ਨਾਨਕ ਦਾਸ ਤੇਰੇ ਬਲਿਹਾਰੈ, ਸਭ ਤੇਰਾ ਖੇਲ ਦਸਾਰਾ ਜੀਓ, ਮਾਝ ਮਹੱਲਾ ਪੰਜਵਾਂ, ਅਨਹਦ ਵਾਜੇ ਸਹਿਜ ਸਹਿਲਾ, ਸ਼ਬਦ ਆਨੰਦ ਕਰੇ ਸਦ ਕੇਲਾ, ਸਹਿਜ ਗੁਫਾ ਮੈਂ ਤਾੜੀ ਲਾਈ, ਆਸਨ ਉੱਚ ਸਵਾਰਿਆ ਜੀਓ, ਫਿਰ ਕਿਰੇ ਆਪਣੇ ਕਿਰੇ ਮੈਂ ਆਇਆ, ਜੋ ਲੋੜੀਂਦਾ ਸੋਈ ਪਾਇਆ, ਤ੍ਰਿਪਤ ਅਗਾਏ ਰਿਹਾ ਹੈ ਸੰਤੋ, ਗੁਰਿਆਂ ਨੂੰ ਪੁਰਖ ਦਿਖਾ ਰਿਹਾ ਜੀਓ, ਆਪੇ ਰਾਜ ਨੇ ਆਪੇ ਲੋਗਾ, ਆਪ ਨਿਰਵਾਣੀ ਆਪੇ ਭੋਗਾ, ਆਪੇ ਤਖ਼ਤ
ਵੈ ਸੱਚ ਨਿਆਈ ਸਭ ਚੁੱਕੀ ਕੂਕ ਪੁਕਾਰਿਆ ਜੀਓ ਜਿਹਾ ਡਿੱਠਾ ਮੈਂ ਤੇਹੋ ਕਹਿਆ ਤਿਸ ਰਸ ਆਇਆ ਜਿਨ ਭੇਦ ਲਹਿਆ ਜੋਤੀ ਜੋਤ ਮਿਲੀ ਸੁਖ ਪਾਇਆ ਜਨ ਨਾਨਕ ਇੱਕ ਪਸਾਰਿਆ ਜੀਓ ਮਾਜ ਮਹੱਲਾ ਪੰਜਵਾਂ ਜਿਤ ਕਰ ਪਿਰ ਸੁਹਾਗ ਬਣਾਇਆ ਤਿਤ ਕਰ ਸਕੀ ਮੰਗਲ ਗਾਇਆ ਅਨੰਦ ਬਿਨੋਦ ਤੈ ਕਰ ਸੋ ਹੈ ਜੋ ਧਨ ਕੰਤ ਸਿੰਘਾਰੀ ਜੀਓ ਸਾ ਗੁਣਵੰਤੀ ਸਾ ਵਡਭਾਗਣ ਪੁੱਤਰਵੰਤੀ ਸੀਲਵੰਤ ਸੁਹਾਗਣ ਰੂਪਵੰਤ ਸਾ ਸੁਗੜ ਵਿਚੱਖਣ ਜੋ ਧਨ ਕੰਤ ਪਿਆਰੀ ਜੀਓ ਆਚਾਰਵੰਤ ਸਾਈ ਪ੍ਰਧਾਨੇ ਸਭ ਸਿੰਗਾਰ ਬਣੇ ਤਿਸ ਗਿਆਨੇ ਸਾ ਕੁਲਵੰਤੀ ਸਾ ਸਵਰਾਈ ਜੋ ਫਿਰ ਕਹਿ ਰੰਗ ਸਵਾਰੀ ਜੀਓ ਮਹਿਮਾ ਤਿਸ ਕੀ ਕਹਿਣ ਨਾ ਜਾਏ ਜੋ ਫਿਰ ਮੇਲ

ਕਰ ਕਿਰਪਾ ਮੋਹਿ ਸਾਧ ਮਿਲਾਇਆ ਮਨ ਤਨ ਸ਼ੀਤਲ ਧੀਰਜ ਪਾਇਆ ਪ੍ਰਭੇ ਵਿਨਾਸੀ ਬਸਿਓ ਘਾਟੇ ਭੀਤਰ ਹਰ ਮੰਗਲ ਨਾਨਕ ਗਾਵੇ ਜੀਓ ਮਾਝ ਮਹੱਲਾ ਪੰਜਵਾਂ ਪਾਰ ਬ੍ਰਹਮ ਅਪਰੰਪਰ ਦੇਵਾ ਅਗੰਮ ਅਗੋਚਰ ਅਲਖ ਪੇਵਾ ਦੀਨ ਦਿਆਲ ਗੋਪਾਲ ਗੋਬਿੰਦ ਹਰ ਧਿਆਵੋ ਗੁਰਮੁਖ ਗਾਤੀ ਜੀਓ ਗੁਰਮੁਖ ਮਧ ਸੂਦਨ ਨਿਸਤਾਰੇ ਗੁਰਮੁਖ ਸੰਗੀ ਕ੍ਰਿਸ਼ਨ ਮੁਰਾਰੇ ਦਿਆਲ ਦਮੋਦਰ ਗੁਰਮੁਖ ਪਾਈਐ ਹੋਰ ਕਿਤੇ ਨ ਪਾਤੀ ਜੀਓ ਨਿਰਹਾਰੀ ਕੇਸਵ ਨਿਰਵੈਰਾ ਕੋਟ ਜਨਾ ਜਾ ਕੇ ਪੂਜੇ ਪੈਰਾ ਗੁਰਮੁਖ ਹਿਰਦੇ ਜਾ ਕੇ ਹਰ ਹਰ ਸੋਈ ਭਗਤੇ ਕਾਤੀ ਜੀਓ ਅਮੋਗ ਦਰਸ਼ਨ ਬੇਅੰਤ ਪਾਰਾ ਵਰ ਸਮਰੱਥ ਸਦਾ ਦਾ ਤਾਰਾ ਗੁਰਮੁਖ ਨਾਮ ਜਪੀਏ ਤੇ ਤਰੀਐ ਗਤ ਨਾਨਕ ਵਿਰਲੀ ਜਾਤੀ ਜੀਓ ਮਾਝ ਮਹੱਲਾ ਪੰਜਵਾਂ ਕਹਿਆ ਕਰਨਾ ਦਿੱਤਾ ਲੈਣਾ ਗਰੀਬਾਂ ਨਾਥਾ ਤੇਰਾ ਮਾਣਾ ਸਭ ਕੇ ਤੂੰ ਹੈ ਤੂੰ ਹੈ ਮੇਰੇ ਪਿਆਰੇ ਤੇਰੀ ਕੁਦਰ ਕੋ ਬਲ ਜਾਈ ਜੀਓ ਭਾਣੇ ਉੱਜੜ ਭਾਣੇ ਰਾਹਾ ਭਾਣੇ ਹਰ ਗੁਣ ਗੁਰਮੁਖ ਗਵਾਹਾ ਭਾਣੇ ਪਰਮ ਪਵੇ ਬੋਜੂਨੀ ਸਭ ਕੇ ਤੇ ਸਿਰ ਜਾਈ ਜੀਓ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੇ ਸਭ ਕੇ ਤੇਰਾ ਪਾਣਾ ਅਗੰਮ ਅਗੋਚਰ ਬੇਅੰਤ ਅਥਾਹਾ ਤੇਰੀ ਕੀਮਤ ਕਹਿਣ ਨਾ ਜਾਈ ਜੀਓ ਖਾਕ ਸੰਤਨ ਕੀ ਦੇ ਪਿਆਰੇ ਆਏ ਪਿਆਰ ਤੇਰੇ ਦੁਆਰੇ ਦਰਸ਼ਨ ਪੇਗਤ ਮਾਨੇ ਆ ਗਾਵੇ ਨਾਨਕ ਮਿਲਣ ਸੁਭਾਈ ਜੀਓ ਮਾਝ ਮਹੱਲਾ ਪੰਜਵਾਂ ਦੁੱਖ ਤਦੇ ਜਾਂ ਵਿਸਰ ਜਾ ਦੁੱਖ ਤਦੇ ਜਾਂ ਵਿਸਰ ਜਾਵੇ ਭੁੱਖ ਵਿਆਪੈ ਬਹੁ ਬਿਤਾਵੇ ਸਿਮਰਤ ਨਾਮ ਸਦਾ ਸਹਿਲਾ ਜਿਸ ਦੇਵੇ ਦੀਨ ਦਇਆਲਾ ਜੀਓ ਸਤਿਗੁਰ ਮੇਰਾ ਵੜ ਸਮਰੱਥਾ ਜੀ ਸੰਭਾਲੀ ਤਾਂ ਸਭ ਦੁੱਖ ਲੱਥਾ ਚਿੰਤਾ ਰੋਗ ਗਈ ਹੋ ਪੀੜਾ ਆਪ ਕਰੇ ਪ੍ਰਤਪਾਲਾ ਜੀਓ ਬਾਰਕ ਵਾਂਗੀ ਹੋ ਸਭ ਕੁਛ ਮੰਗਾ ਦੇਂਦੇ ਤੋਟ ਨਾਹੀ ਪ੍ਰਵਰੰਗਾ ਪੈਰੀ ਪੈ ਪੈ ਬਹੁਤ ਮਨਾਈ ਦੀਨ ਦਿਆਲ ਗੋਪਾਲਾ ਜੀਓ ਹੋਮ ਬਲਿਹਾਰੀ ਸਤਿਗੁਰ ਪੂਰੇ ਜਿਨ ਬੰਧਨ ਕਾਟੇ ਸਗਲੇ ਮੇਰੇ ਹਿਰਦੇ ਨਾਮ ਦੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਜੀਓ ਮਾਝ ਮਹੱਲਾ ਪੰਜਵਾਂ ਲਾਲ ਗੋਪਾਲ ਦਿਆਲ ਰੰਗੀਲੇ ਗੈਰ ਗੰਭੀਰ ਬੇਅੰਤ ਗੋਵਿੰਦੇ ਊਚ ਅਥਾ ਬੇਅੰਤ ਸਵਾਮੀ ਸਿਮਰ ਸਿਮਰ ਹੋ ਜੀਵਾਂ ਜੀਓ ਦੁੱਖ ਭੰਜਨ ਨਿਦਾਨ ਅਮੋਲੇ ਨਿਰਭਉ ਨਿਰਵੈਰ ਅਥਾ ਅਤੋਲੇ ਅਕਾਲ ਮੂਰਤ ਅਜੂਨੀ ਸੰਭੋ ਮਨ ਸਿਮਰਤ ਠੰਡਾ ਥੀਵਾਂ ਜੀਓ ਸਦਾ ਸੰਗਿਹਾ ਰੰਗ ਗੋਪਾਲਾ ਊਚ ਨੀਚ ਕਰੇ ਪ੍ਰਤ ਪਾਲਾ ਨਾਮ ਰਸਾਇਣ ਮੰਤਰ ਬਤਾਇਨ ਗੁਰਮੁਖੇ ਅੰਮ੍ਰਿਤ ਪੀਵਾਂ ਜੀਓ ਦੁਖ ਸੁਖ ਪਿਆਰੇ ਤੋਂ ਧਿਆਈ ਇਹ ਸਮਤ ਗੁਰੂ ਤੇ ਪਾਈ ਨਾਨਕੀ ਤਰ ਤੂੰ ਹੈ ਠਾਕੁਰ ਹਰ ਰੰਗ ਪਾਰ ਪ੍ਰੀਵਾਂ ਜੀਓ ਮਾਝ ਮਹੱਲਾ ਪੰਜਵਾਂ ਧਨ ਸਵੇਲਾ ਜਿਤ ਮੈਂ ਸਤਿਗੁਰ ਮਿਲਿਆ ਸਫਲ ਦਰਸ਼ਨ ਨੇਤਰ ਪੇਤ ਤਰਿਆ ਧਨ ਮੂਰਤ ਚਸੇ ਪਲ ਘੜੀਆਂ ਧਨ ਸੋਏ ਸੰਜੋਗਾ ਜੀਓ ਉਦਮ ਕਰਤ ਮਨ ਨਿਰਮਲ ਹੋਆ ਹਰ ਮਾਰਗ ਚਲਤ ਭਰਮ ਸਗਲਾ ਖੋਇਆ ਨਾਮ ਨਿਧਾਨ ਸਤਿਗੁਰੂ ਸੁਣਾਇਆ ਮਿਟ ਗਿਆ ਸਗਲੇ ਰੋਗਾ ਜੀਓ ਅੰਤਰ ਬਾਹਰ ਤੇਰੀ ਬਾਣੀ ਤੁਧ ਆਪ ਕਥਿਤ ਹੈ ਆਪ ਵਖਾਣੀ ਗੁਰ ਕਹਿਆ ਸਭ ਏਕੋ ਏਕੋ ਅਵਰ ਨਾ ਕੋਈ ਹੋਏਗਾ ਜੀਓ ਅੰਮ੍ਰਿਤ ਰਸ ਹਰ ਗੁਰ ਤੇ ਪੀਆ ਹਰ ਪੈਨਣ ਨਾਮ ਭੋਜਨ ਥੀਆ ਨਾਮ ਰੰਗ ਨਾਮ ਚੋਜ ਤਮਾਸੇ ਨਾਉ ਨਾਨਕ ਇਨੇ ਭੋਗਾ ਜੀਓ ਮਾਝ ਮਹੱਲਾ ਪੰਜਵਾਂ ਸਗਲ ਸੰਤਨ ਪੈ ਵਸਤ ਇੱਕ ਮੰਗੂ ਕਰੋ ਬੇਨੰਤੀ ਮਾਨ ਤਿਆਗੋ ਵਾਰ ਵਾਰ ਜਾਈ ਲੱਖ ਵਰੀ ਆਦਿਓ ਸੰਤਨ ਕੀ ਤੂ ਜੀਓ ਤੁਮ ਦਾਤੇ ਤੂੰ ਪੁਰਖ ਬਦਾਤੇ ਤੂੰ ਸਮਰੱਥ ਸਦਾ ਸੁਖਦਾਤੇ ਸਭ ਕੋ ਤੁਮ ਹੀ ਤੇ ਵਰਸਾਵੈ ਅਵਸਰ ਕਰੋ ਹਮਾਰਾ ਪੂਰਾ ਜੀਓ ਦਰਸ਼ਨ ਤੇਰੇ ਪਵਨ ਪਨੀਤਾ ਆਤਮ ਗੜ ਬਿਕਮ ਤਿੰਨਾ ਹੀ ਜੀਤਾ ਤੁਮ ਦਾਤੇ ਤੂੰ ਪੁਰਖ ਬਦਾਤੇ ਤੁਧ ਜੇਵੜੇ ਅਵਰ ਨਾ ਸੂਰਾ ਜੀਓ ਰੇਨ ਸੰਤਨ ਕੀ ਮੇਰੇ ਮੁਖ ਲਾਗੀ ਦੁਰਮਤ ਬਿਨਸੀ ਕਬੁੱਧ ਅਭਾਗੀ ਸੱਚ ਕਰ ਬੈਸ ਰਹਿ ਗੁਣ ਗਾਏ ਨਾਨਕ ਬਿਨਸੈ ਕੂਰਾ ਜੀਓ ਮਾਝ ਮਹੱਲਾ ਪੰਜਵਾਂ ਵਿਸਰ ਨਾਹੀ ਇਹ ਵਡਦਾਤੇ ਕਰ ਕਿਰਪਾ ਭਗਤਨ ਸੰਗ ਰਾਤੇ ਦਿਨ ਸਰੈਣ ਜਿਉ ਧੋਤੇ ਆਈ ਇਹ ਦਾਨ ਮੋਹੇ ਕਰਨਾ ਜੀਓ ਮਾਟੀ ਅੰਦੇ ਸੁਰਤ ਸਮਾਈ ਸਭ ਕਿਛ ਦੀਆ ਪਲੀਆ ਜਾਈ ਅਨੰਦ ਬਿਨੋਦ ਚੋਜ ਤਮਾਸੈ ਤੁਧ ਲਭਾਉਣੇ ਭਾਵੈ ਸੋ ਹੋਣਾ ਜੀਓ ਜਿਸਦਾ ਦਿੱਤਾ ਸਭ ਕੁਛ ਲੈਣਾ ਛੱਤੀ ਅੰਮ੍ਰਿਤ ਭੋਜਨ ਖਾਣਾ ਸੇ ਸੁਖਾਲੀ ਸ਼ੀਤਲ ਪਵਣਾ ਸਹਿਜ ਕੇਲ ਰੰਗ ਕਰਨਾ ਜੀਓ ਸਾ ਬੋਧੀ ਜੇ ਜਿਤ ਵਿਸਰੈ ਨਾਹੀ ਸਾ ਮਤ ਦੀ ਜੈ ਜਿਤ ਤੋ ਤਿਆਈ ਸਾਸ ਸਾਸ ਤੇਰੇ ਗੁਣ ਗਾਵਾਂ ਓਟ ਨਾਨਕ ਗੁਰ ਚਰਨਾ ਜੀਓ ਮਾਝ ਮਹੱਲਾ ਪੰਜਵਾਂ ਸਿਫਤ ਸਲਾਹਣ ਤੇਰਾ ਹੁਕਮ ਰਜਾਈ ਸੋ ਗਿਆਨ ਧਿਆਨ ਜੋ ਤੁਧ ਭਾਈ ਸੋਈ ਜਪ ਜੋ ਪ੍ਰਭ ਜੀਓ ਭਾਵੈ ਭਾਣੇ ਪੂਰ ਗਿਆਨਾ ਜੀਓ ਅੰਮ੍ਰਿਤ ਨਾਮ ਤੇਰਾ ਸੋਈ ਗਾਵੇ ਜੋ ਸਾਹਿਬ ਤੇਰੇ ਮਨ ਭਾਵੇ ਤੂੰ ਸੰਤਨ ਕਾ ਸੰਤ ਤੁਮਾਰੇ ਸੰਤ ਸਾਹਿਬ ਮਨ ਮਾਨੋ ਜੀਓ ਤੂੰ ਸੰਤਨ ਕੀ ਕਰੇ ਪ੍ਰਤਪਾਲਾ ਸੰਤ ਖਿਲੇ ਤੁਮ ਸੰਗ ਪਾਲਾ ਆਪਣੇ ਸੰਤ ਦੁੱਧ ਖਰੇ ਪਿਆਰੇ ਤੂੰ ਸੰਤਨ ਕਹਿ ਪ੍ਰਾਨਾ ਜੀਓ ਹੁਣ ਸੰਤਨ ਕਹਿ ਮੇਰਾ ਮਨ ਕੁਰਬਾਨੇ ਜਿਨ ਤੂੰ ਜਾਤਾ ਜੋ ਤੁਧ ਮਨ ਭਾਨੇ ਤਿਨ ਕਹਿ

0: ਸੰਗ ਸਦਾ ਸੁਖ ਪਾਇਆ, ਹਰਸ ਨਾਨਕ ਤ੍ਰਿਪਤ ਅਗਾਨਾ ਜੀਓ। ਮਾਜ ਮਹੱਲਾ ਪੰਜਵਾਂ, ਚੂੰ ਤੂੰ ਜਲ ਨਿਧ ਹਮ ਮੀਨਤ ਮਾਰੇ, ਤੇਰਾ ਨਾਮ ਬੂੰਦ ਹਮ ਚਾਤਰਕ ਤਿਖ ਹਾਰੇ। ਤੁਮਰੀ ਆਸ ਪਿਆਸਾ ਤੁਮਰੀ, ਤੁਮੀ ਸੰਗ ਮਨ ਲੀਨਾ ਜੀਓ। ਜਿਉ ਬਾਰਕ ਪੀ ਖੀਰ ਅਗਾਵੇ, ਜਿਉ ਨਿਰ ਧਨ ਧਨ ਦੇਖ ਸੁਖ ਪਾਵੇ, ਤ੍ਰਿਖਾਵੰਤ ਜਲ ਪੀਵਤ ਠੰਡਾ, ਜਿਉ ਹਰ ਸੰਗੇ ਮਨ ਪੀਨਾ ਜੀਓ। ਜਿਉ ਅੰਧਿਆਰੇ ਦੀਪਕ ਪ੍ਰਗਾਸਾ, ਭਰਤਾ ਚਿਤਵਤ ਪੂਰਨ ਆਸਾ, ਮਿਲ ਪ੍ਰੀਤਮ ਜਿਉ ਹੋਤ ਅਨੰਦਾ, ਤਿਉ ਹਰ ਰੰਗ ਮਨ ਰੰਗੀਨਾ ਜੀਓ। ਸੰਤਨ ਮੋਕੋ ਹਰ ਮਾਰਗ ਪਾਇਆ, ਸਾਧ ਕਿਰਪਾਲ ਹਰ ਸੰਗ ਗਿਜਾਇਆ, ਹਰ ਹਮਰਾ ਹਮ ਹਰ ਕੇ ਦਾਸੇ, ਨਾਨਕ ਸ਼ਬਦ ਗੁਰੂ ਸਚ ਦੀਨਾ ਜੀਓ। ਮਾਜ ਮਹੱਲਾ ਪੰਜਵਾਂ, ਅੰਮ੍ਰਿਤ ਨਾਮ ਸਦਾ ਨਿਰਮਲਿਆ, ਸੁਖਦਾਈ ਦੁਖ ਬਿਡਾਰਨ ਹਰੀਆ, ਅਬਰ ਸਾਧ ਚੱਕ ਸਗਲੇ ਦੇਖੇ, ਮਨ ਹਾਰਾ ਸਭ ਮੈਂ ਮੀਠਾ ਜੀਓ। ਜੋ ਜੋ ਪੀਵੈ ਸੋ ਤ੍ਰਿਪਤਾਵੈ, ਅਮਰ ਹੋਵੇ ਸੋ ਨਾਮ ਰਸ ਪਾਵੈ, ਨਾਮ ਨਿਧਾਨਤ ਸਹਿ ਪ੍ਰਾਪਤ, ਜਿਸ ਸ਼ਬਦ ਗੁਰੂ ਮਨ ਉਠਾ ਜੀਓ। ਜਿਨ ਹਰ ਰਸ ਪਾਇਆ ਸੋ ਤ੍ਰਿਪਤ ਅਗਾਨਾ, ਜਿਨ ਹਰ ਸਾਧ ਪਾਇਆ ਸੋ ਨਾਹੀਂ ਭੁਲਾਨਾ, ਤਿਸੇ ਪ੍ਰਾਪਤ ਹਰ ਹਰ ਨਾਮਾ, ਜਿਸ ਮਸਤਕ ਪਾ ਗਿੱਠਾ ਜੀਓ। ਹਰ ਇੱਕ ਸਾਥ ਆਇਆ ਵਰਸਾਉਣੇ, ਬਹੁ ਤੇਰੇ ਤਿਸ ਲੱਗ ਮੁਕਤ ਭੈ ਕਨੇਰੇ, ਨਾਮ ਨਿਧਾਨਾ ਗੁਰੂ ਪਾਈਆ, ਕਹੋ ਨਾਨਕ ਵਿਰਲੀ ਡਿੱਠਾ ਜੀਓ। ਮਾਝ ਮਹੱਲਾ ਪੰਜਵਾਂ, ਨਿਧ ਸਿੱਧ ਰਿੱਧ ਹਰ ਹਰ ਹਰ, ਮੇਰੇ ਜਨਮ ਪਦਾਰਥ ਗੈਰ ਗੰਭੀਰ ਹੈ, ਲੱਖ ਕੋੜ ਖੁਸ਼ੀਆਂ ਰੰਗ ਰਾਵੈ, ਜੋ ਗੁਰ ਲਾਗਾ ਪਾਈ ਜੀਓ। ਦਰਸ਼ਨ ਪੇਗਤ ਭੈ ਪਨੀਤਾ, ਸਗਲ ਉਧਾਰੇ ਪਾਈ ਮੀਤਾ, ਅਗੰਮ ਅਗੋਚਰ ਸੁਆਮੀ ਆਪਣਾ, ਗੁਰ ਕਿਰਪਾ ਤੇ ਸੱਚ ਧਿਆਈ ਜੀਓ। ਜਾ ਕੋ ਖੋਜੈ ਸਰਬੋ ਪਾਏ, ਵਡਭਾਗੀ ਦਰਸ਼ਨ ਕੋ ਵਿਰਲਾ ਪਾਏ, ਊਚ ਅਪਾਰ ਅਗੋਚਰ ਥਾਨਾ, ਉਹ ਮਹਿਰ ਗੁਰੂ ਦੇਖਾਈ ਜੀਓ। ਗੈਰ ਗੰਭੀਰ ਅੰਮ੍ਰਿਤ ਨਾਮ ਤੇਰਾ, ਮੁਕਤ ਭਇਆ ਜਿਸ ਹਿਰਦੇ ਬਸੇਰਾ, ਗੁਰਬੰਧਨ ਤਿਨ ਕੇ ਸਗਲੇ ਕਾਟੇ, ਜਾਂ ਨਾਨਕ ਸਹਿਜ ਸਮਾਈ ਜੀਓ। ਮਾਝ ਮਹੱਲਾ ਪੰਜਵਾਂ, ਪ੍ਰਭ ਕਿਰਪਾ ਤੇ ਹਰ ਹਰ ਧਿਆਓ, ਪ੍ਰਭ ਦਇਆ ਤੇ ਮੰਗਲ ਗਾਓ, ਉਠਤ ਬੈਠਤ ਸੋਵਤ ਜਾਗਤ, ਹਰ ਧਿਆਈਏ ਸਗਲ ਅਵਰਦਾ ਜੀਓ। ਨਾਮ ਔਖਦ ਮੋਕੋ ਸਾਧੂ ਦੀਆ, ਕਿਲਵੇ ਕਾਟੇ ਨਿਰਮਲ ਥੀਆ, ਅਨੰਦ ਪਿਆ ਨਿਕਸੀ ਸਭ ਪੀਰਾ, ਸਗਲ ਬਿਨਾ ਸਹਿ ਦਰਦਾ ਜੀਓ। ਜਿਸ ਕਾ ਅੰਗ ਕਰੇ ਮੇਰਾ ਪਿਆਰਾ, ਸੋ ਮੁਕਤਾ ਸਾਗਰ ਸੰਸਾਰਾ, ਸਤ ਕਰੇ ਜਿਨ ਗੁਰੂ ਪਛਾਤਾ, ਸੋ ਕਾਹੇ ਕੋ ਡਰਦਾ ਜੀਓ। ਜਪ ਤੇ ਸਾਧੂ ਸੰਗਤ ਪਾਏ, ਗੁਰ ਭੇਟਤ ਹੋ ਗਈ ਬਿਲਾਏ, ਸਾਸ ਸਾਸ ਹਰ ਗਾਵੇ ਨਾਨਕ, ਸਤਿਗੁਰ ਢਾਕ ਲਿਆ ਮੇਰ ਪੜਦਾ ਜੀਓ। ਮਾਝ ਮਹੱਲਾ ਪੰਜਵਾਂ, ਓਤ ਪੋਤ ਸੇਵਕ ਰੰਗ ਸੰਗ ਰਾਤਾ, ਪ੍ਰਾਪਰਤ ਪਾਲੈ ਸੇਵਕ ਸੁਖਦਾਤਾ, ਪਾਣੀ ਪੱਖਾ ਪੀਸੋ ਸੇਵਕ ਹੈ, ਠਾਕੁਰ ਹੀ ਕਾ ਆਹਰ ਜੀਓ। ਕਾਟ ਸਿਲਕ ਪ੍ਰਭ ਸੇਵਾ ਲਾਇਆ, ਹੁਕਮ ਸਾਹਿਬਕਾ ਸੇਵਕ ਮਨ ਪਾਇਆ, ਸੋਈ ਕਮਾਵੈ ਜੋ ਸਾਹਿਬ ਭਾਵੈ, ਸੇਵਕ ਅੰਤਰ ਬਾਹਰ ਮਾਹਰ ਜੀਓ। ਤੂੰ ਦਾਨਾ ਠਾਕੁਰ ਸਾਬਿਦ ਜਾਨੈ, ਠਾਕੁਰ ਕੈ ਸੇਵਕ ਹਰ ਰੰਗ ਮਾਣੈ, ਜੋ ਕਿਛ ਠਾਕੁਰ ਕਾ ਸੋ ਸੇਵਕਾ, ਸੇਵਕ ਠਾਕੁਰ ਹੀ ਸੰਗ ਜਾਹਰ ਜੀਓ। ਆਪਣੇ ਠਾਕੁਰ ਜੋ ਪਹਿਰਾਇਆ, ਬਹੁ ਨ ਲੇਖਾ ਪੁੱਛ ਬੁਲਾਇਆ, ਤੇ ਸੇਵਕ ਹੈ ਨਾਨਕ ਕੁਰਬਾਣੀ, ਸੋ ਗਹਿਰ ਗੰਭੀਰਾ ਗੰਭੀਰਾ ਗੌਹਰ ਜੀਓ। ਮਾਝ ਮਹੱਲਾ ਪੰਜਾਂ, ਸਭ ਕੀ ਘਰ ਮੈਂ ਬਾਹਰ ਨਾਹੀ, ਬਾਹਰ ਢੋਲੈ ਸੋ ਭਰਮ ਭੁਲਾਹੀ, ਗੁਰਪ੍ਰਸਾਦੀ ਜਿਨੀ ਅੰਤਰ ਪਾਇਆ, ਸੋ ਅੰਤਰ ਬਾਹਰ ਸੁਹੇਲਾ ਜੀਓ। ਚਿਮ ਚਿਮ ਵਰਸੇ ਅੰਮ੍ਰਿਤ ਧਾਰਾ, ਮਨ ਪੀਵੇ ਸੁਨ ਸ਼ਬਦ ਵਿਚਾਰਾ, ਅਨੰਦ ਵਿਨੋਦ ਕਰੇ ਦਿਨ ਰਾਤੀ, ਸਦਾ ਸਦਾ ਹਰ ਕੇਲਾ ਜੀਓ। ਜਨਮ ਜਨਮ ਕਾ ਵਿਛੜਿਆ ਮਿਲਿਆ, ਸਾਧ ਕਿਰਪਾ ਤੇ ਸੁੱਕਾ ਹਰਿਆ, ਸਮਤ ਪਾਏ ਨਾਮ ਧਿਆਏ, ਗੁਰਮੁਖ ਹੋਏ ਮੇਲਾ ਜੀਓ। ਜਲ ਤਰੰਗ ਜਿਉਂ ਜਲੇ ਸਮਾਇਆ, ਤਿਉਂ ਜੋਤੀ ਸੰਗ ਜੋਤ ਮਿਲਾਇਆ, ਕਹੋ ਨਾਨਕ ਭਰਮ ਕੱਟੇ ਕਿਵਾੜਾ, ਬੋਰ ਨਾ ਹੋਈਏ ਜੋਲਾ ਜੀਓ। ਮਾਝ ਮਹੱਲਾ ਪੰਜਵਾਂ, ਤਿਸ ਕੁਰਬਾਣੀ ਜਿਨ ਤੋਂ ਸੁਣਿਆ, ਤਿਸ ਬਲਿਹਾਰੀ ਜਿਨ ਰਸਨਾ ਭਣਿਆ, ਵਾਰ ਵਾਰ ਜਾਈ ਤਿਸ ਵਿੱਟੋਂ, ਜੋ ਮਨ ਤਨ ਤੁਧ ਹਰਾਦੇ ਜੀਓ। ਤਿਸ ਚਰਨ ਬਖਾਲੀ ਜੋ ਤੇਰੇ ਮਾਰਗ ਚਾਲੇ, ਨੈਣ ਨਿਹਾਲੀ ਤਿਸ ਪੁਰਖ ਨਿਰਾਲੇ, ਮਨ ਦੇਵਾਂ ਤਿਸ ਆਪਣੇ ਸਾਜਨ, ਜਿਨ ਗੁਰਮਿਲ ਸੋ ਪ੍ਰਭ ਲਾਦੇ ਜੀਓ। ਸੇਵੜ ਪਾਗੀ ਜਿੰਨੀ ਤੂੰ ਜਾਣੇ, ਸਭ ਕਹਿ ਮਦੇ ਅਲਿਪਤ ਨਿਰਬਾਣੇ, ਸਾਧਕੇ ਸੰਗੇ ਉਨ ਪਉ ਜਲ ਤਰਿਆ, ਸਗਲ ਦੂਤ ਉਨ ਸਾਧੇ ਜੀਓ। ਤਿਨ ਕੀ ਸ਼ਰਨ ਭਰਿਆ ਮਨ ਮੇਰਾ, ਮਾਣ ਤਾਨ ਤਜ ਮੋਹ ਅੰਧੇਰਾ, ਨਾਮ ਦਾਨ ਦੀਜੇ ਨਾਨਕੋ, ਤਿਸ ਪ੍ਰਭ ਅਗਮ ਅਗਾਧੇ ਜੀਓ।
1: ਮਹੱਲਾ ਪੰਜਵਾਂ, ਤੂੰ ਫੇਰ ਸਾਖ ਤੇਰੀ ਫੁੱਲੀ, ਤੂੰ ਸੁਖਮ ਹੋਇਆ ਅਸਤੁਲੀ, ਤੂੰ ਜਲ ਨਿਧ ਤੂੰ ਫੇਨ ਬੁੱਧ ਬੁਧਾ, तोद बने और ना पालिए जियो, तो सूत मणिए पी तो है, तो घंटी मेरे सिर तो है, आद मद अंत प्रभ सोई अवर ना कोई दिख लिए जियो, तू निर्गुण सरगुण सुख दाता, तू निर्बान सिया रंग राता, अपने कर्तव्य आपे जाने आपे तद संभालिए जियो, तू ठाकुर सेवक फुने आपे, तू गुप्त प्रगट प्रभ आपे, नानक दास दा गुण गावे, एक भोरी नदर निहालिए जियो। माज महला पंजवा, सफल सुबाणी जित नाम वखाणी, गुर प्रसाद किने वेले।

ਜਾਪੋ ਕਿਹਾ ਕਾੜਾ ਜੀਓ, ਤੁਮਰੀ ਕਿਰਪਾ ਤੇ ਤੁਦ ਪਛਾਣਾ, ਤੂੰ ਮੇਰੀ ਓਟ ਤੂੰ ਮੇਰਾ ਮਾਣਾ, ਤੁਝ ਬਿਨ ਦੂਜਾ ਰਨਾ ਕੋਈ, ਸਭ ਤੇਰਾ ਖੇਲ ਅਖਾੜਾ ਜੀਆ, ਜੀ ਜਨ ਸਭ ਤੁਦ ਪਾਏ, ਜਿੱਜਤ ਭਾਣਾ ਤਿੱਤ ਤਲਾਏ, ਸਭ ਕਿਸ ਕੀਤਾ ਤੇਰਾ ਹੋਵੇ, ਨਾ ਹੀ ਕਿਸ ਸਾਡਾ ਜੀਆ, ਨਾਮ ਧਿਆਏ ਮਾਂ ਸੁਖ ਪਾਇਆ, ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ।

ਗਣੇਸ਼ ਆਧਾਰਾ ਭਗਤ ਜੀਵੇ ਗੁਣ ਗਾਏ ਅਪਾਰਾ ਗੁਣ ਨਿਧਾਨ ਅਮ੍ਰਿਤ ਹਰਿ ਨਮ ਹਰ ਧਿਆਇ ਤੈ ਸੁਖ ਪਾਇਆ ਜਿਉ ਮਨਸਾ ਧਾਰ ਜੋ ਕਰਤੇ ਆਵੈ ਸਾਧ ਸੰਗ ਜਨ ਮਨ ਮਿਟਾਵੇ ਆਸ ਮਨੋਰਥ ਪੂਰਨ ਹੋਵੇ ਭੇਟ ਦੇ ਗੁਰ ਦਰਸਾਇਆ ਜਿਉ ਅਗਮ ਗੋਚਰ ਕਸ਼ਮਿਤ ਨਹੀਂ ਜਾਣੀ ਸਾਧਕ ਸਿੱਧ ਤੇ

ਮਨ ਤਨ ਵਸੈ ਸੱਚਾ ਸੋਈ, ਬਿਖੜਾ ਥਾਨ ਨਾ ਦਿਸੇ ਕੋਈ। ਦੂ ਦੁਸ਼ਮਣ ਸਭ ਸੱਜਣ ਹੋਏ, ਏਕੋ ਸਵਾਮੀ ਆਇਆ ਜੀਆ। ਜੋ ਕੁਛ ਕਰੇ ਸੋ ਆਪੇ ਆਪੇ, ਬੁੱਧ ਸਿਆਣਪ ਕਛੂ ਨਾ ਜਾਪੇ। ਆਪਣੇ ਸੰਤਾਂ

ਸਭ ਸਮਰਾਟ ਵੱਡ ਊਚ ਅਪਾਰਾ, ਨੌ ਨਿਜ ਨਾਮ ਭਰੇ ਭੰਡਾਰਾ, ਆਦ ਅੰਤ ਮਦ ਪ੍ਰਭ ਸੋਈ, ਦੂਜਾ ਲਵੇ ਨਾ ਲਾਈ ਜਿਓ, ਕਰ ਕਿਰਪਾ ਮੇਰੇ ਦੀ।

ਈਸੂ ਪਾਇਆ ਸੋ ਜਨਮ ਨਾ ਜੂਏ ਹਾਰੀ ਜੀਆ ਨਾਮ ਅਵਖਦ ਜਿਨ ਜਨ ਤੇਰੇ ਪਾਇਆ ਜਨਮ ਜਨਮ ਕਾ ਰੋਗ ਗਵਾਇਆ ਹਰ ਕੀਰਤਨ ਗਾਵੋ ਦਿਨ ਰਾਤੀ ਸਫਲ ਆਏ ਕਾਰੀ ਜੀਓ ਦਿਸ ਧਾਰਿਆ ਆਪਣਾ ਦਾਸ ਵਾਰਿਆ ਘੜ ਘੜ ਅੰਤਰ ਪਾਰ ਬ੍ਰਹਮ ਨਮਸਕਾਰਿਆ ਏਕ ਬਿਨ ਹੋਰ ਦੂਜਾ ਨਹੀਂ ਬਾਬਾ ਨਾਨਕੇ ਮਤ ਸਾਰੀ ਜੀਆ ਮਾਜ ਮਹਲਾ ਪੰਜਵਾਂ ਮਨ ਤਾਂ ਰੱਤਾ ਰਾਮ ਪਿਆਰੇ ਸਰਬਸ ਦੀ ਜੇ ਆਪਣਾ ਵਾਰੇ ਆਠ ਪੈਰ ਗੋਬਿੰਦ ਗੁਣ ਗਾਈਏ ਵਿਸਰਨਾ ਕੋਈ ਸਾਸਾ ਜੀਓ ਸੋਈ ਸਾਜਨ ਮੀਤ ਪਿਆਰਾ ਰਾਮ ਨਾਮ ਸਾਧ ਸੰਗ ਵਿਚਾਰਾ ਸਾਧੂ ਸੰਗਤ ਰੀਜੇ ਸਾਗਰ ਕਟੀਏ ਜਮਕੀ ਫਾਸਾ ਜੀਆ ਚਾਰ ਪਦਾਰਥ ਹਰ ਕੀ ਸੇਵਾ ਪਾਰ ਜਪ ਲਖ ਅਪੇਵਾ।

ਸਾਰੰਗ ਪਾਣੀ ਨਾਨਕ ਨਾ ਵਸਿਆ ਜਿਸ ਅੰਤਰ ਪਰਮਾਨ ਗ੍ਰਸਤ ਦਾਸਾ ਜੀ ਆਓ ਮਾਝ ਮਹਲਾ ਪੰਜਵਾਂ ਸਿਮਤ ਨਾਮ ਦੇ ਸੁਖ ਪਾਇਆ ਕਰ ਕਿਰਪਾ ਭਗਤੀ ਪ੍ਰਗਟਾਇਆ ਸਾਧ ਸੰਗ ਮਿਲ ਹਰ ਜਪਿਆ ਬਿਨਸਿਆ ਸਰੋਗਾ ਜੀਓ ਜਾ ਕੇ ਗ੍ਰਹਿ ਨਾਮ ਨਿਦ ਹਰ ਪਾਈ ਤਿਸ ਮਿਲਿਆ ਜਿਸ ਪੂਰਬ ਕਮਾਈ ਗਿਆਨ ਧਿਆਨ ਪੂਰਨ

ਗੁਰ ਮੈਂ ਬੂਝੇ ਕਤਕ ਆਵੇ ਸੱਚੇ ਠਾਕੁਰ ਸਾਚੋ ਭਾਵੇ ਨਾਨ ਸੱਚ ਕਹੇ ਬੇਨੰਤੀ ਸੱਚ ਮਿਲੇ ਗੁਣ ਗਾਵਣਿਆ ਮਾਜ ਮਹਲਾ ਤੀਜਾ ਘਰ ਪਹਿਲਾ ਕਰਮ ਹੋਵੇ।

ਤਨ ਮਨ ਕੋ ਜੇ ਤਨ ਪਾਏ ਧਾਵਤ ਰਾਖੇ ਠਾਕਰ ਆਏ ਗੁਰ ਕੀ ਬਾਣੀ ਅੰਦਨ ਗਾਵੇ ਸਹਿਜੇ ਭਗਤ ਕਰਾਮਣਿਆ ਇਸ ਕਾਇਆ ਅੰਦਰ ਵਸਤ ਸੰਖਾ ਗੁਰਮੁਖ ਸਾਚ ਮਿਲੇ ਤਾਂ ਵੇਖਾ ਨੌ ਦਰਵਾਜੇ ਦਸਵੇਂ ਮੁਕਤਾ ਅੰਦੇ ਸ਼ਬਦ ਵਜਾ ਵਣਿਆ ਸੱਚਾ ਸਹਿਬ ਸੱਚੀ ਨਾਈ ਗੁਰ ਪ੍ਰਸਾਦੀ ਮਨ ਵਸਾਈ ਅੰਦਰ ਸਦਾ ਰੇ ਰੰਗ ਰਾਤਾ ਦਰ ਸੱਚੇ ਸੋਜੀ ਪਾਵਣਿਆ

ਠਾਕਰ ਆਇਆ ਗੁਰਸਾਖੀ ਮਿਟਿਆ ਅੰਧਿਆਰਾ ਬਜਰ ਕਪਾਟ ਸਕੂਲਾਂ ਬਣਿਆ ਹੁਮੇ ਮਾਰ ਮਨ ਵਸਾਇਆ ਗੁਰ ਚਰਨੀ ਸਦਾ ਚਿੱਤ ਲਾਇਆ ਗੁਰ ਕਿਰਪਾ ਤੇ ਮਨ ਤਾਂ ਨਿਰਮਲ ਨਿਰਮਲ ਨਾਮ ਧਿਆ ਬਣਿਆ ਜੀਵਨ ਮਰਨਾ ਸਤ ਦੇ ਤਾਈ ਜਿਸ ਬਖਸੇ ਤਿਸ ਦੇ ਵਡਿਆਈ ਨਾਨਕ ਨਾਮ ਧਿਆਈ ਸਦਾ ਤੂੰ ਜੰਮਣ ਮਰਨ ਸਵਾਰਣਿਆ ਮਾਜ ਮਹਲਾ ਤੀਜਾ ਮੇਰਾ ਪ੍ਰਭ ਨਿਰਮਲ ਅਗਮ ਅਪਾਰਾ ਬਿਨ ਤਕੜੀ ਤੋਲੇ ਸੰਸਾਰਾ ਗੁਰਮੁਖ ਹੋਏ ਸੋ ਜੀ ਗੁਰਮੁਖ ਹੋਏ ਸੋਈ ਬੁਝੇ ਗੁਣ ਕੇ ਗੁਣੀ ਸਮਾ ਬਣਿਆ ਹੋ ਵਾਰੀ ਜੀ ਹੋ ਵਾਰੀ ਹਰ ਕਾ ਨਾਮ ਮਨ ਵਸਾ ਬਣਿਆ ਜੋ ਸੱਚ ਲਾਗੇ ਸੇ ਅੰਧ ਜਾਗੇ ਦਰ ਸੱਚੇ ਸੋ ਬਾਪਾ ਬਣਿਆ ਰਾਓ ਆਪ ਸੁਣੇ ਤੇ ਆਪੇ ਵੇਖੇ ਸੋ ਨਦਰ ਕਰੇ ਸੋਈ ਜਨ ਲੇਖੇ ਆਪੇ ਲਾਏ ਲਏ ਸੋ ਲਾਗੇ ਗੁਰਮ ਸੱਚ ਕੁਮਾ ਬਣਿਆ ਜਿਸ ਆਪੂ ਭੁਲਾਏ ਸੋ ਕਿੱਥੇ ਹੱਥ ਪਾਏ ਪੂਰਬ ਲਿਖਿਆ ਸੋ ਮੇਟਣਾ ਨਾ ਜਾਏ ਜਿਨ ਸਤਿਗੁਰ ਮਿਲਿਆ ਸੇ ਵੱਡ ਭਾਗੀ ਪੂਰੇ ਕਰਮ ਮਿਲਣਾ ਬਣਿਆ ਪੇੜੇ ਤਨ ਆਨੰਦ ਸੁਤੀ ਕੰਤ ਵਿਸਾਰੀ ਅਵਗੁਣ ਮੁਤੀ ਅੰਦਿਸਦਾ ਫਿਰੇ ਬਿਲਾ ਦੀ ਬਿਨ ਫਿਰ ਨੀਂਦਰਾ ਪਾਵਣਿਆ ਪੇੜੇ ਸੁਖਦਾਤਾ ਜਾਤਾ ਹਮੇ ਮਾਰਗੋ ਸ਼ਬਦ ਪਛਾਤਾ ਸੇ ਸਵਰਸ ਦਾ ਪਿਰ ਰਾਵੇ ਸੱਚ ਸ਼ਿੰਗਾਰ ਬਣਾ ਬਣਿਆ ਲੱਖ ਚੁਰਾਸੀ ਜੀ ਪਾਏ ਜਿਸੋ ਨਦਰ ਕਰੇ ਤਿਸ ਗੁਰ ਮਿਲਾਵੇ ਕਿਲਵੇ ਕਾਸਦਾ ਜਾਂ ਨਿਰਮਲ ਦਰ ਸੱਚੇ ਨਾਮ ਸੁਹਾ ਬਣਿਆ ਲੇਖਾ ਮੰਗੇ ਤਾਂ ਕਿਨ ਦੀਏ ਸੁਖ ਨਾਹੀ ਪੰਦੂਏ ਤੀਏ ਆਪੇ ਬਖਸ਼ ਲੇ ਪ੍ਰਭ ਸੱਚ ਆਪੇ ਬਖਸ਼ ਮਿਲਾ ਬਣਿਆ

ਆਈ ਅੰਨਾ ਬੋਲਾ ਕਛੂ ਨਦਰ ਨਾ ਆਵੇ ਮਨ ਪਾਪ ਚਾਵਣਿਆ ਇੱਕ ਰੰਗ ਰਾਤੇ ਜੋਤ ਦੁਆਪ ਲਿਵਲਾਏ ਭਾਏ ਭਗਤ ਤੇਰੇ ਮਨ ਭਾਏ ਸਤਿਗੁਰ ਸੇਵ ਸਤਿਸੁਖ ਦਾਤਾ ਸਭ ਇੱਛਾ ਆਪ ਜਾਵਣਿਆ ਹਰ ਜੀਉ ਤੇਰੀ ਸਦਾ ਸਰਨਾਈ ਆਪੇ ਬਖਸ਼ੇ ਦੇ ਵਡਿਆਈ ਜਮ ਕਾਤ ਨੇੜ ਨਾ ਆਵੇ ਜੋ ਹਰ ਹਰ ਨਾਮ ਤੇ ਆਵਣਿਆ ਦਿਲਾਤੇ ਜੋ ਹਰ ਭਾਏ ਮੇਰੇ ਪ੍ਰਭ ਮੇਲੇ ਮੇਲ ਮਿਲਾਏ ਸਦਾ ਸਦਾ ਸੱਚੇ ਤੇਰੀ ਸਰਨਾਈ ਤੂੰ ਆਪੇ ਸੱਚ ਬੁਝਾਵਣਿਆ ਜਿਨ ਸੱਚ ਜਾਤਾ ਸੇ ਸੱਚ ਸਮਾਣੇ ਹਰ

ਦੁੱਖ ਨਾ ਸੰਤਾ ਪੈ। ਜੋਤੀ ਵਿੱਚ ਮਿਲ ਜੋਤ ਸਮਾਣੀ, ਸੁਣ ਮਨ ਸੱਚ ਸਮਾਵਣਿਆ। ਓ ਵਾਰੀ ਜੀ ਓ ਵਾਰੀ, ਹਰ ਕੇ ਨਾਏ ਸੋਭਾ ਪਾਵਣਿਆ। ਸਤਿਗੁਰ ਸਿਫ਼ਤ ਸੱਚ ਚਿੱਤ ਲਾਇਆ, ਗੁਰਮਤੀ ਸਹਿ ਸਮਾ ਬਣਿਆ। ਰਾਓ ਕਾਇਆ ਕੱਚੀ, ਕੱਚਾ ਚੀਰ ਹੰਢਾਏ, ਦੂਜੇ ਲਾਗੀ ਮਹਿਲ ਨਾ ਪਾਏ।

ਸਲਾਏ ਨਾ ਰਜਾ ਕਮੋ ਸੱਚੇ ਨਾਵੇ ਕੀ ਭੁੱਖ ਲਾਵਣਿਆ ਇੱਕੋ ਵੇਖਾਂ ਵਰਨਾ ਬਿਆ ਗੁਰ ਪ੍ਰਸਾਦੀ ਅੰਮ੍ਰਿਤ ਪੀਆ ਗੁਰ ਕੇ ਸ਼ਬਦ ਖਾਂ ਨਿਵਾਰੀ ਸਹਿਜੇ ਸੁੱਖ ਸਮਾਵਣਿਆ ਰਤਨ ਪਦਾਰਥ ਪਲਰ ਤਿਆਗੇ ਮਨ ਮੁਖ ਅੰਧਾ ਦੂਜੇ ਪਾਏ ਲਾਗੇ ਜੋ ਬੀਜੇ ਸੋਈ ਫਲ ਪਾਏ

ਪਏ ਮਾਰ ਭਰਮ ਚੁਕਾਵਣਿਆ ਭਰਮ ਚੁਕਾਇਆ ਸਦਾ ਸੁਖ ਪਾਇਆ ਗੁਰ ਪ੍ਰਸਾਦ ਪਰਮ ਪਦ ਪਾਇਆ ਅੰਤਰ ਨਿਰਮਲ ਨਿਰਮਲ ਬਾਣੀ ਹਰ ਗੁਣ ਸਹਿਜੇ ਗਾਵਣਿਆ ਸਿਮਰ ਸਾਸਤ ਬੇਦ ਵਖਾਣੇ ਭਰਮੇ ਭੋਲਾ ਤਤ ਨ ਜਾਣੇ ਮੇ ਸਤਿਗੁਰ

ਮਾਜ ਮਹੱਲਾ ਤੀਜਾ ਆਪੇ ਰੰਗੇ ਸਹਿ ਸੁਭਾਏ, ਗੁਰ ਕੇ ਸ਼ਬਦਾ ਰੰਗ ਚੜਾਏ, ਮਨ ਤਰ ਤਰਸਨਾ ਰੰਗ ਚਲੂਲੀ ਭੈ ਪਾਏ ਰੰਗ ਚੜਾ ਬਣਿਆ, ਹੋ ਵਾਰੀ ਜੀਉ ਵਾਰੀ ਨਿਰਭਉ ਮਨ ਵਸਾ ਬਣਿਆ, ਗੁਰ ਕਿਰਪਾ ਤਿਆ ਨਿਰਭਉ ਤੇ ਆਇਆ ਬਿਖ ਭਵਜਲ ਸ਼ਬਦ ਤਰਾ ਬਣਿਆ, ਰਾਵ ਮਨ ਮੁਗਧ ਕਰੇ ਚਿਤਰਾਈ, ਨਾਤਾ ਧੋਤਾ ਤਾਏ ਨਾ ਪਾਈ।

ਸਾਰਾ ਆਂਧਨ ਬਾਣੀ ਸ਼ਬਦ ਸੁਣਾਏ ਸੱਚ ਰਾਤੇ ਰੰਗ ਰੰਗਾਵਣਿਆ ਰਸਨਾ ਰਸ ਰਾਤੀ ਰੰਗ ਲਾਏ ਮਨ ਤਨ ਹੋਇਆ ਸਹਿਜ ਸੁਭਾਏ ਸਹਿਜੇ ਪ੍ਰੀਤਮ ਪਿਆਰਾ ਪਾਇਆ ਸਹਿਜੇ ਸਹਿਜ ਮਿਲਾਵਣਿਆ ਜਿਸ ਅੰਦਰ ਰੰਗ ਸੋਈ ਗੁਣ ਗਾਵੇ ਗੁਰ ਕੇ ਸ਼ਬਦ ਸਹਿਜੇ ਸੁਖ ਸਮਾਵੇ ਹਾਂ ਬਲਿਆ ਸਦਾ ਤਿੰਨ ਮਿੱਟਾਂ ਗੁਰ ਸੇਵਾ ਚਿੱਤ ਲਾਵਣਿਆ ਸੱਚਾ ਸੱਚੋ ਸੱਚ ਪਤੀਜੈ ਗੁਰ ਪ੍ਰਸਾਦੀ ਅੰਦਰ ਭੀਜੈ ਬੇਸਥਾਨ ਹਰ ਗੁਣ ਗਾਵੇ ਆਪੇ ਕਾ ਸਤਮ ਨਾ ਮਣਿਆ ਜਿਸ ਨਦਰ ਕਰੇ ਸੋ ਪਾਏ ਗੁਰ ਪ੍ਰਸਾਦੀ ਹੋਮੇ ਜਾਏ ਨਾਨਕ ਨਾ ਵਸੇ ਮਨ ਅੰਤਰ ਦਾ ਸੱਚੇ ਸੋਭਾ ਪਾਵਣਿਆ ਮਜ ਮਹਲਾ ਤੀਜਾ ਸਤਿਗੁਰ ਸੇਵੀਏ ਵੱਡੀ ਵਡਿਆਈ ਹਰ ਜੀ ਚਿੰਤ ਵਸੇ ਮਨ ਆਈ ਹਰ ਜੀ ਉਹ

ਦਿਨ ਬਾਣੀ ਨਿਰਮਲ ਸ਼ਬਦ ਵਜਾਏ, ਗੁਰ ਸ਼ਬਦੀ ਸੱਚ ਸਮਾਵਣਿਆ, ਬਿਨ ਸਤਿਗੁਰ ਕਿਉਂ ਨਾ ਦੇਖਿਆ ਜਾਏ, ਗੁਰ ਕਿਰਪਾ ਹਰਿ ਆਪ ਦਿੱਤਾ ਦਿਖਾਏ, ਆਪੇ ਆਪ ਆਪ ਮਿਲ ਰਿਹਾ, ਸਹਿਜੇ ਸਹਿਜ ਸਮਾਵਣਿਆ, ਗੁਰਮੁਖ ਵੈਸੋ ਇੱਕ ਸੋ ਲਿਵਲਾਏ, ਦੂਜਾ ਪਰਮ ਗੁਰ ਸ਼ਬਦ ਜਲਾਏ, ਕਾਇਆ ਅੰਦਰ ਵਣਜ ਕਰੇ ਵਾਪਾਰਾ, ਨਾਮ ਨਿਧਾਨ ਸੱਚ ਪਾਵਣਿਆ।

ਬਾਣੀ ਬਿਰਨਾਵੇ ਸਭ ਭਰਮ ਭੁਲਾਣੀ ਗੁਰ ਸੇਵਾ ਤੇ ਹਰ ਨਾਮ ਪਾਇਆ ਬਿਰ ਸਤਿਗੁਰ ਕੋਈ ਨਾ ਪਾਵਣਿਆ ਓ ਵਾਰੀ ਜੀਓ ਵਾਰੀ ਅਸੇਤੀ ਚਿਤ ਲਾਵਣਿਆ ਹਰ ਸੱਚਾ ਗੁਰ ਭਗਤੀ ਪਾਈਏ ਸਹਿਜੇ ਮਨ ਵਸਾ ਮਣਿਆ ਰਾਓ ਸਤਿਗੁਰ ਸੇਵੇ ਤਾਂ ਸਭ ਕਿਛ ਪਾਏ ਜੇਹੀ ਮਨਸਾ ਕਰ ਲਾਗੇ ਤੇ ਆ ਫਲ ਪਾਏ ਸਤਿਗੁਰ ਦਾਤਾ ਸਭਨਾ ਵਥੂ ਕਾ ਪੂਰੇ ਭਾਗ ਮਿਲਾਵਣਿਆ ਇਹੋ ਮਨ ਮਹਿਲਾ ਇੱਕ ਨਾ ਧਿਆਈ ਅੰਤਰ ਮਹਿਲਾ ਗੀ ਬ ਦੂਜੇ ਭਾਏ ਟਰ ਤੀਰਥ ਸੰਤਰ ਭਵੇ ਅੰਕਾਰੀ ਹੋਰ ਹੋ ਵਧੇਰੇ ਹੋਮੇ ਮਲ ਲਾਵਣਿਆ ਸਤਿਗੁਰ ਸੇਵੇ ਤਾਂ ਮਲ ਜਾਏ ਜੀਵਤ ਮਰੇ ਹਰ ਸੋ ਚਿਤ ਲਾਏ ਹਰ ਨਿਰਮਲ ਸੱਚ ਮੈਂ

ਜਾ ਇੱਥੇ ਸੱਚੇ ਸੋ ਅੱਗੇ ਸੱਚੇ ਮਨ ਸੱਚਾ ਸੱਚੇ ਸ਼ਬਦ ਰਾਚੈ ਸੱਚਾ ਸੇਵੇ ਸੱਚ ਕੁਮਾਵੇ ਸੱਚੋ ਸੱਚ ਕੁਮਾ ਬਣਿਆ ਹੋ ਵਾਰੀ ਜੀਓ ਵਾਰੀ ਸੱਚਾ ਮਨ ਵਸਾ ਬਣਿਆ ਸੱਚੇ ਸੇਵੇ ਸੱਚ ਸਮਾਵੇ ਸੱਚੇ ਕੇ ਗੁਣ ਗਾ ਬਣਿਆ ਰਾਓ ਪੰਡਿਤ ਪੜ੍ਹੇ ਸਾਧਨਾ ਪਾਵੇ ਦੂਜੇ ਭਾਏ ਮਾਇਆ ਮਨ ਪਰਮਾਵੇ ਮਾਇਆ ਮੋਹ ਸਭ ਸੁਧ ਗਵਾਈ ਕਰ ਅਵਗਣ ਪਛੋਂ ਤਾਂ ਬਣਿਆ ਸਤਿਗੁਰ ਮਿਲੇ ਤਾਂ ਤਤ ਪਾਏ ਹਰ ਕਾ ਨਾਮ ਮਨ ਵਸਾਏ ਸ਼ਬਦ ਮਰੇ ਮਨ ਮਾਰੇ ਆਪਣਾ ਮੁਕਤੀ ਕਾ ਦਰਪਾ ਬਣਿਆ ਕਿਲਬੇ ਕਾਟੇ ਕ੍ਰੋਧ ਨਿਵਾਰੇ ਗੁਰ ਕਾ ਸ਼ਬਦ ਕੇ ਉਧਾਰੇ ਸਚ ਤੇ ਸਦਾ ਵੈਰਾਗੀ ਹਉਮੈ ਮਾਰ ਮਿਲਾ ਬਣਿਆ ਅੰਤਰ ਤਨ ਮਿਲੇ ਮਿਲਾਇਆ ਤ੍ਰਿਬਦਾ ਤ੍ਰਿਬੁਦ ਮਨਸਾ ਤ੍ਰਿਬੁਦ ਮਾਇਆ ਪੜ ਪੜ ਪੰਡਿਤ ਮੋਨੀ ਥੱਕੇ ਚੌਥੇ ਪਦ ਕੀ ਸਾਰ ਨਾ ਪਾਵਣਿਆ ਆਪੇ ਰੰਗੇ ਰੰਗ ਚੜਾਏ ਸੇ ਜਨ ਰਾਤੇ ਗੁਰ ਸ਼ਬਦ ਰੰਗਾਏ ਹਰ ਰੰਗ

ਡਾਣੀ ਸੋ ਨਿਗੁਰਾ ਜੋ ਮਰ ਮਰ ਜੰਮੇ ਨਿਗੁਰੇ ਆਵਣ ਜਾਵਣੇ ਆ ਤਿੰਨ ਕਰਤੇ ਇੱਕ ਖੇਲ ਰਚਾਇਆ ਕਾਇਆ ਸਰੀਰੇ ਵਿੱਚ ਸਭ ਕੁਛ ਪਾਇਆ ਸ਼ਬਦ ਭੇਦ ਹੈ ਕੋਈ ਮਹਿਲ ਪਾਏ ਮਹਿਲੇ ਮਹਿਲ ਬੁਲਾਵਣਿਆ ਸੱਚਾ ਸਭ ਸੱਚੇ ਵਣ ਜਾ ਰਹਿ ਸੱਚ ਵਣਜੇ ਗੁਰੂ ਹੇਤ ਅਪਾਰੇ ਸੱਚ ਵਿਆਜੇ ਸੱਚ ਕਮਾਵੇ ਸੱਚੋ ਸੱਚ ਕਮਾਵਣਿਆ ਬਿਨ ਰਾਸੀ ਕੋ ਵੱਥੋ ਕਿਉਂ ਪਾਏ ਮਨ ਮੁਗ ਭੁੱਲੇ ਲੋਕ ਸਭਾਏ ਬਿਨ ਰਾਸੀ ਸਭ ਖਾਲੀ ਚੱਲੇ ਖਾਲੀ ਜਾਏ ਦੁੱਖ ਪਾਵਣਿਆ ਇੱਕ ਸੱਚ ਵਣਜੇ ਇਹ ਗੁਰ ਸ਼ਬਦ ਪਿਆਰੇ ਆਪ ਤਰੇ ਸਗਲੇ ਕੁਲ ਤਾਰੇ ਆਏ ਸੇ ਪ੍ਰਵਾਨ ਹੋਏ ਮਿਲ ਪੀਤਮ ਸੁਖ ਪਾਵਣਿਆ ਅੰਤਰ ਵਸਤ ਮੂੜਾ ਬਾਹਰ ਭਲੈ ਮਨਮੁਖ ਅੰਦੇ ਫਿਰੇ ਬਿਤਾਲੇ ਜਿੱਥੇ ਵੱਤ ਹੋਵੇ ਤਿੱਥੋਂ ਕੋਈ ਨਾ ਪਾਵੇ ਮਨ ਭਰਮ ਭੁਲਾਵਣਿਆ ਆਪੇ ਦੇਵੇ ਸ਼ਬਦ ਬੁਲਾਏ ਮੈਲੀ ਮੈਲ ਸਹਿ ਸੁਖ ਪਾਏ ਨਾਨਕ ਨਾ ਮਿਲੇ ਵਡਿਆਈ ਆਪੇ ਸੁਣ ਸੁਣ ਧਿਆ

ਸ਼ਬਦ ਸਲਾਈ ਤੇਰੇ ਭਾਣੇ ਵਿੱਚ ਅੰਮ੍ਰਿਤ ਵਸੇ ਤੂੰ ਭਾਣੇ ਅੰਮ੍ਰਿਤ ਪਿਆ ਬਣਿਆ ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ ਸਤਿਗੁਰ ਸੇਵੀਏ ਦੇ ਸਮਾਣੀ ਨਾਨਕ ਅੰਮ੍ਰਿਤ ਨਾ ਸਦਾ ਸੁਖ ਦਾਤਾ ਪੀ ਅੰਮ੍ਰਿਤ ਸਭ ਭੁੱਖ ਲੈ ਜਾਵਣਿਆ ਮਾਜ ਮਲਾ ਤੀਜਾ ਅੰਮ੍ਰਿਤ ਵਰਤੇ ਅੰਮ੍ਰਿਤ ਵਰਸੇ ਸਹਿ ਸੁਭਾਏ ਗੁਰਮੁਖ ਵਿਰਲਾ ਕੋਈ ਜਨ ਪਾਏ।

ਕੋਈ ਨਾਨਕ ਨਾਮ ਸਮਾ ਸਦਾ ਤੂੰ ਸਹਿਜੇ ਸੱਚ ਸਮਾ ਬਣਿਆ ਮਾਝ ਮਹਲਾ ਤੀਜਾ ਜੇ ਸੇ ਸੱਚ ਲਾਗੇ ਜੋ ਤੁਧ ਪਾਏ ਸਦਾ ਸਤ ਸੇਵੇ ਸਹਿ ਸੁਭਾਏ ਸੱਚੇ ਸ਼ਬਦ ਸਾਸ ਲਾਈ ਸੱਚੇ ਮੇਲ ਮਿਲਾ ਬਣਿਆ ਹੋ ਵਾਰੀ ਜੀਓ ਵਾਰੀ ਸੱਚ ਸਲਾਹਣਿਆ ਸੱਚ ਧਿਆਏ ਨ ਸੇ ਸੱਚ ਰਾਤੇ ਸੱਚੇ ਸੱਚ ਸਮਾ ਬਣਿਆ ਰਾਓ ਜੈ ਦੇਖਾਂ ਸਾ ਸਭਨੇ ਤਾਈ ਗੁਰਪ੍ਰਸਾਦੀ ਮਨ ਵਸਾਈ ਤਨ ਸੱਚਾ ਸੁਨਾ ਸੱਚ ਰਾਤੀ ਸੱਚ ਸੁਣ ਆਖ ਵਖਾ ਬਣਿਆ ਮਨਸਾ ਮਾ ਸੱਚ ਮਾਣੀ ਇਨ ਮਨ ਡਿਟੀ ਸਭ ਆਵਣ ਜਾਣੀ ਸਤਿਗੁਰ ਸੇਵੇ ਸਦਾ ਮਨੇ ਚਲਾ ਨਿਜ ਘਰ ਵਾਸਾ ਪਾਵਣਿਆ ਗੁਰ ਕੇ ਸ਼ਬਦ ਦੇ ਦਿਖਾਇਆ ਮਾਇਆ ਮੋਹ ਸ਼ਬਦ ਜਲਾਇਆ ਸੱਚੋ ਸੱਚਾ ਵੇਖ ਸਲਾਈ ਗੁਰ ਸ਼ਬਦੀ ਸੱਚ ਪਾਵਣਿਆ

ਵਿੱਚ ਹੋਵੇ ਉਹ ਅਗਮ ਗੋਚਰ ਸ਼ਬਦ ਸੁਧ ਹੋਵੇ ਹਾਂਜੀ ਸੱਚ ਸ਼ਬਦ ਸਲਾਈ ਹੋਰ ਕੋਈ ਨਾ ਕੀਮਤ ਪਾਵਣਿਆ ਪੜ ਪੜ ਥਾਕੇ ਸ਼ਾਂਤ ਨਾ ਆਈ ਤਿਸਨਾ ਜਾਲੇ ਸੁਧ ਨਾ ਕਾਈ ਬਿਖ ਵਿਆਜੇ ਬਿਖ ਮੋਹ ਪਿਆਸੇ ਕੂੜ ਬੋਲ ਬਿਖ ਕਾਵਣਿਆ।

ਸੱਚ ਸਲਾਈਏ ਵਰਨਾ ਕੋਈ, ਜਿਸ ਵਿਸ਼ਵਾਸ ਕੋਈ, ਨਾਨਕ ਨਾਮ ਤੇ ਵਿਚਾਰੀ, ਸੱਚੋ ਸੱਚ ਘੁਮਾਵਣਿਆ, ਮਾਜ ਮਹਲਾ ਤੀਜਾ, ਨਿਰਮਲ ਸ਼ਬਦ ਨਿਰਮਲ ਹੈ ਬਾਣੀ, ਨਿਰਮਲ ਜੋਤ ਸਭ ਮਾਹੀ ਸਮਾਣੀ, ਨਿਰਮਲ ਬਾਣੀ ਅਸਲਾਈ, ਜਪ ਹਰ ਨਿਰਮਲ ਮਹਿਲ ਗਵਾਵਣਿਆ, ਹੋ ਵਾਰੀ ਜਿਉ ਵਾਰੀ, ਸੁਖਦਾਤਾ ਮਨ ਵਸਾਵਣਿਆ, ਹਰ ਨਿਰਮਲ ਗੁਰ ਸ਼ਬਦ ਸਲਾਈ।

ਗਾਏ, ਨਿਰਮਲ ਗੁਣ ਗਾਵੇ ਨਿਤ ਸਾਚੇ ਕੇ, ਨਿਰਮਲ ਨਾਦ ਵਜਾਵਣਿਆ ਨਿਰਮਲ ਅੰਮ੍ਰਿਤ ਗੁਰ ਤੇ ਪਾਇਆ, ਵਿੱਚੋਂ ਆਪ ਮੁਆ ਤਿੱਥੇ ਮੋਹ ਨਾ ਮਾਇਆ, ਨਿਰਮਲ ਗਿਆਨ ਧਿਆਨ ਅਤ ਨਿਰਮਲ, ਨਿਰਮਲ ਬਾਣੀ ਮਨ ਵਸਾਵਣਿਆ, ਜੋ ਨਿਰਮਲ ਹੋਵੇ ਜੋ ਨਿਰਮਲ ਸੇਵੇ ਸੋ ਨਿਰਮਲ ਹੋਵੇ।

ਹੱਥ ਉਜਲ ਨਾਮ ਧਿਆਵਣਿਆ, ਹੋ ਵਾਰੀ ਜੀਓ ਵਾਰੀ ਗੋਬਿੰਦ ਗੁਣ ਗਾਵਣਿਆ, ਗੋਬਿੰਦ ਗੋਬਿੰਦ ਕਹੇ ਦਿਨ ਰਾਤੀ, ਗੋਬਿੰਦ ਗੁਣ ਸ਼ਬਦ ਸੁਹਾਵਣਿਆ ਰਹਾਉ, ਗੋਬਿੰਦ ਗਾਵੇ ਸ਼ਬਦ ਸੁਭਾਏ, ਗੁਰ ਕੇ ਭਏ ਉਜਲ ਹੋਮੇ ਮਲ ਜਾਏ, ਸਦਾ ਆਨੰਦ ਰਹੇ ਭਗਤ ਕਰੇ ਦਿਨ ਰਾਤੀ, ਸੁਣ ਗੋਬਿੰਦ ਗੁਣ ਗਾਵਣਿਆ, ਮਨਵਾ ਨਾਚੇ ਭਗਤ ਦਿਨਾਏ, ਗੁਰ ਕੇ ਸ਼ਬਦ ਮਨੇ ਮਨ ਮਿਲਾਏ, ਸੱਚਾ ਤਾਲ ਪੂਰੇ ਮਾਇਆ ਮੂਹ ਚੁਕਾਵੇ, ਸ਼ਬਦ

ਜੋ ਅੰਧਨ ਹਰ ਗੁਣ ਗਾਵਣ ਆਓ ਆਪੇ ਕਰਤਾ ਕਾਨ ਕਰਾਏ ਜਿਤ ਭਾਵਿਤ ਕਾਰੇ ਲਾਏ ਪੂਰੇ ਭਾਗ ਸੇਵਾ ਹੋਵੇ ਗੁਰਸੇਵਾ ਤੇ ਇੱਕ ਸੁਖ ਪਾਵਣਿਆ ਮਨ ਮੈਂ ਜੀਵੇ ਤਾਂ ਕੁਛ ਪਾਏ ਗੁਰ ਪ੍ਰਸਾਦੀ ਹਰ ਮਨ ਵਸਾਏ ਸਦਾ ਮੁਕਤ ਹਰ ਮਨ ਵਸਾਏ ਸਹਿਜੇ ਸਹਿ ਸਮਾਵਣਿਆ ਬਹੁ ਕਰਮ ਕਮਾਵੇ ਮੁਕਤ ਨਾ ਪਾਏ ਦੇ ਸੰਤਰ ਭਾਵੇ ਦੂਜੇ ਭਾਏ ਖਵਾਏ ਬਿਰਥਾ ਜਨਮ ਗਵਾਇਆ ਕਪਟੀ ਬਿਨ ਸ਼ਬਦੇ ਦੁਖ ਪਾਵਣਿਆ ਧਾਵਤ ਰਾਖੇ ਠੋਕਰ ਆਏ ਗੁਰ ਪ੍ਰਸਾਦੀ ਪਰਮ ਪਦ ਪਾਏ ਸਤਿਗੁਰ ਆਪੇ ਮੇਲ ਮਿਲਾਏ ਮਿਲ ਪੀਤਮ ਸੁਖ ਪਾਵਣਿਆ ਇੱਕ ਕੂੜ ਲਾਗੇ ਕੂੜੇ ਫਲ ਪਾਏ ਦੂਜੇ ਭਾਈ ਬਿਰਥਾ ਜਨਮ ਗਵਾਏ ਆਪ ਡੁੱਬੇ ਸਗਲੇ ਕੁੱਲ ਡੁੱਬੇ ਕੋੜ ਬੋਲ ਬਿਖ ਖਾਵਣਿਆ ਇਸ ਧਨ ਮੇ ਮਨ ਕੋ ਗੁਰਮੁਖ ਦੇਖੇ ਭਾਏ ਭਗਤ ਜਾਂ ਹੋਮੇ ਸੁਖ ਹੈ ਸੇ ਸਾਧਿਕ ਮੋਨ ਧਾਰੀ ਲਹਿ

ਸੋਲੇ ਨਾਮੋ ਮਨ ਵਸਾਵਣਿਆ ਮਾਜ ਮਹਲਾ ਤੀਜਾ ਇਸ ਗੁਫਾ ਮੈਂ ਅਖੁੱਟ ਭੰਡਾਰਾ ਤਿਸ ਵਿੱਚ ਵਸੇ ਹਰ ਅਲਖ ਪਾਰਾ ਆਪੇ ਗੁਪਤ ਪ੍ਰਗਟ ਹੈ ਆਪੇ ਗੁਰ ਸ਼ਬਦ ਆਪ ਵਜਾਵਣਿਆ ਹੋ ਵਾਰੀ ਜੀਓ ਵਾਰੀ ਅੰਮ੍ਰਿਤ ਨਾਮ ਮਨ ਵਸਾਵਣਿਆ ਅੰਮ੍ਰਿਤ ਨਾਮ ਹਰਸ ਮਿੱਠਾ ਗੁਰਮਤੀ ਅੰਮ੍ਰਿਤ ਪਿਆਵਣਿਆ ਰਹਾਓ ਹੋਮੇ ਮਾਰ ਬਜਰ ਕਪਾਟ ਖੁਲਾਇਆ ਨਾਮ ਮੁੱਲ ਗੁਰ ਪ੍ਰਸਾਦੀ ਪਾਇਆ ਬਿਨ ਸ਼ਬਦੇ ਨਾਮ ਨਾ ਪਾਵੇ ਕੋਈ ਗੁਰ ਕਿਰਪਾ ਮਨ ਵਸਾਵਣਿਆ ਗੁਰ ਗਿਆਨ ਅੰਜਨ ਸੱਚ ਨੇਤਰੀ ਪਾਇਆ ਅੰਤਰ ਚਾਨਣ ਗਿਆਨ ਦੇਰ ਗਵਾਇਆ

ਗਾਰ ਦੁੱਖ ਪਾਏ, ਮਨ ਮੁ ਕਹਿੰਦੇ ਸੁਝੇ ਨਾਹੀ, ਫਿਰ ਘਿਰਿਆਏ ਗੁਰਮੁਖ ਵਤ ਪਾਵਣਿਆ। ਗੁਰ ਪ੍ਰਸਾਦੀ ਸੱਚਾ ਹਰ ਪਾਏ, ਮਨ ਤਨ ਵੇਖੇ ਹਉਮੈ ਮੈਲ ਗਜਾਏ। ਬੇਸਥਾਨ ਸਦ ਹਰ ਗੁਣ ਗਾਏ, ਸੱਚੇ ਸ਼ਬਦ ਸਮਾਵਣਿਆ। ਨੌ ਦਰ ਠਾਕੇ ਧਾਵਤ ਰਹਾਏ, ਦਸਵੇਂ ਨਿਜ ਘਰ ਵਾਸਾ ਪਾਏ।

ਸਤਿਗੁਰ ਹੱਥ ਕੁੰਜੀ ਹੋਰ ਤੇ ਦਰ ਖੁੱਲੈ, ਨਾਹੀ ਗੁਰ ਪੂਰੇ ਭਾਗ ਮਿਲਾ ਬਣਿਆ, ਗੁਰ ਪ੍ਰਗਟ ਤੂੰ ਸਭਨੀ ਤਾਈ, ਗੁਰ ਪ੍ਰਸਾਦੀ ਮਿਲ ਸੋਜੀ ਪਾਈ, ਨਾਨਕ ਨਾਮ ਸਲਾਹ ਸਲਾਹ ਤੂੰ ਗੁਰਮੁਖ ਮਨ ਵਸਾ ਬਣਿਆ, ਮਜ ਮਹਲਾ ਤੀਜਾ ਗੁਰਮੁਖ ਮਿਲੇ ਮਿਲਾਏ ਆਪੇ, ਕਾਲ ਨਾ ਜੋਏ ਦੁੱਖ ਨਾ ਸੰਤਾਪੇ, ਹਮੇ ਮਾਰ ਬੰਧਨ ਸਭ ਤੋੜੇ, ਗੁਰਮੁਖ ਸ਼ਬਦ ਸੁਹਾ ਬਣਿਆ, ਹੋ ਵਾਰੀ ਜੀਓ ਵਾਰੀ ਹਰ ਨਾਮ ਸੁਹਾ ਬਣਿਆ, ਗੁਰਮੁਖ ਗਾਵੇ ਗੁਰਮੁਖ ਨਾਚੇ ਹਾਸੇ ਤੀਚ ਤਲਾਵਣਿਆ, ਰਾਹ ਗੁਰਮੁਖ ਜੀਵੇ ਮਰੇ ਪ੍ਰਵਾਣ, ਆ ਜਾ ਨਾ ਛੀਜੇ ਸ਼ਬਦ ਪਛਾਣ, ਗੁਰਮੁਖ ਮਰੇ ਨਾ ਕਾਲ ਨਾ ਖਾਏ, ਗੁਰਮੁਖ ਸੱਚ ਸਮਾਵਣਿਆ,

ਤੇ ਬਾਹਰ ਕਛੂ ਨਾ ਹੋਵੇ, ਤੂੰ ਆਪੇ ਕਾਰੇ ਲਾਵਣਿਆ, ਆਪੇ ਮਾਰੇ ਆਪ ਜੀਵਾਏ, ਆਪੇ ਮੇਲ ਮੇਲ ਮਿਲਾਏ, ਸੇਵਾ ਤੇ ਸਦਾ ਸੁਖ ਪਾਇਆ, ਗੁਰਮੁਖ ਸਹਿਜ ਸਮਾ ਬਣਿਆ, ਆਪੇ ਉੱਚਾ ਉੱਚੋ ਹੋਈ, ਜਿਸ ਆਪ ਖਾਲੇ ਸੋ ਵੇਖੇ ਕੋਈ, ਨਾਨਕ ਨਾ ਵਸੇ ਘੱਟ ਅੰਤਰ, ਆਪੇ ਵੇਖ ਵੀ ਖਾਲਣਿਆ, ਮਾਝ ਮੱਲਾ ਤੀਜਾ, ਮੇਰਾ ਪ੍ਰਭ ਭਰਪੂਰ ਰਿਹਾ ਸਭ ਥਾਈ, ਗੁਰ ਪ੍ਰਸਾਦੀ ਘਰ ਹੀ ਮੈਂ ਪਾਈ, ਸਦਾ ਸਰੇ ਵੀ ਇੱਕ ਮਨ ਤਿਆਈ, ਗੁਰਮੁਖ ਸੱਚ ਸਮਾ ਬਣਿਆ, ਹੋ ਵਾਰੀ ਜੀਉ ਵਾਰੀ, ਜਗ ਜੀਵਨ ਮਨ ਵਸਾਵਣਿਆ, ਹਰ ਜਗ ਜੀਵਨ ਨਿਰਪੋਦਾਤਾ, ਗੁਰਮਤਿ ਸਹਿਜ ਸਮਾਵਣਿਆ, ਰਹਾਉ ਘਰ

ਕੇ ਫੇਰਾ ਗੁਰਮੁਖ ਹੋਏ ਸੋ ਮੈਂ ਮਾਰੇ ਸੱਚੋ ਸੱਚ ਧਿਆ ਬਣਿਆ ਕਾਇ ਅੰਦਰ ਪਾਪ ਪੁੰਨ ਦੋਏ ਭਾਈ ਦੋਹੇ ਮਿਲ ਕੇ ਸਿਸ਼ਟ ਪਾਈ ਦੋਵੇ ਮਾਰ ਜਾਏ ਇਕੱਤ ਘਰ ਆਵੇ ਗੁਰਮਤ ਸਹਿਜ ਸਮਣਿਆ ਕਰੀ ਮਾਏ ਦੂਜੇ ਭਾਏ ਹਨੇਰਾ ਚੰਨ ਹੋਏ ਛੋੜੇ ਹੋਮ

ਪਰੇਰ ਆਵੇ ਸੇਜ ਸੁਹਾਵਣਿਆ ਆਪੇ ਦੇਵੇ ਸਾਧ ਬੁਲਾਵੇ ਆਪਣਾ ਨਾਉ ਮਨ ਵਸਾਏ ਨਾਨਕ ਨਾ ਮਿਲੇ ਵਡਿਆਈ ਅੰਦੇ ਸਦਾ ਗੁਣ ਗਾਵਣਿਆ ਮਾਜ ਮਹਲਾ ਤੇਜਾ ਉੱਤਮ ਜਨਮ ਸਥਾਨ ਹੈ ਵਾਸਾ ਸਤਿਗੁਰ ਸੇਵੇ ਘਰ ਮਾਏ ਉਦਾਸਾ ਹਰ ਰੰਗ ਰਹੇ ਸਦਾ ਰੰਗ ਰਾਤੇ ਹਰਸ ਮਨ ਤ੍ਰਿਪਤਾ ਵਣਿਆ ਹੋ ਵਾਰੀ ਜੀ ਹੋ ਵਾਰੀ ਪੜ ਬੂਝ ਮਨ ਵਸਾ ਮਣਿਆ ਗੁਰਮੁਖ ਪੜੇ ਹਰ ਨਾਮ ਸਲਾਹੇ ਦਾ ਸੱਚੇ ਸੋਭਾ ਪਾਵਣਿਆ ਰਾਓ ਅਲਖ ਪਿਓ ਹਰ ਰਿਆ ਸਮਾਏ ਉਪਾਇ ਨਾ ਕੀਤੀ ਪਾਇਆ ਜਾਏ ਕਿਰਪਾ ਕਰੇ ਸਤਿਗੁਰ ਭੇਟੇ ਨਦਰੀ ਮੇਲ ਮਿਲਾ ਮਣਿਆ ਦੂਜੇ ਭਾਏ ਪੜੇ ਨਹੀਂ ਬੁਝੇ ਤ੍ਰਿਪਤ ਮਾਇਆ ਕਾਰਨ ਲੁਝੈ ਤ੍ਰਿਪਦ ਬੰਧਨ ਟੁੱਟੇ ਗੁਰ ਸ਼ਬਦੀ ਗੁਰ ਸ਼ਬਦੀ ਮੁਕਤ ਕਰਾਵਣਿਆ ਇਹ ਮਨ ਚੰਚਲ ਵਸ ਨਾ ਆਵੇ ਦੁਬਦਾ ਲਾਗੇ ਦਜ ਧਾਵੇ ਬੇਕਾ ਕੀੜਾ ਬਿਖ ਮੇ ਰਾਤਾ ਬਿਖੀ ਮਾਏ ਪਚਾਵਣਿਆ ਹਾਂ ਹਾਂ ਕਰੇ ਤਾਂ ਆਪ ਜਨਾਏ ਬਹੁ ਕਰਮ ਕਰੇ ਕਿਸ ਥਾਏ ਨਾ ਪਾਏ ਤੁਰਤੇ ਬਾਹਰ ਕੁਛ ਨਾ ਹੋਵੇ ਬਖਸ਼ੇ ਸ਼ਬਦ ਸੁਹਾਵਣਿਆ ਉਪਜੇ ਪਚੇ ਹਰ ਬੂਝੇ ਨਾਹੀ ਆਂਦੇ ਦੂਜੇ ਭਾਏ ਫਿਰਾਈ ਮਨਮੁਖ ਜਨਮ ਗਿਆ ਹੈ ਬਿਰਥਾ ਅੰਤ ਗਿਆ ਪਛਤਾਵਾ।

ਤੇ ਜਾ ਮਨਮੁਖ ਪੜੇ ਪੰਡਿਤ ਕਹਾਵੇ ਦੂਜੇ ਭਾਏ ਮਾਂ ਦੁਖ ਪਾਵੇ ਵਿਖਿਆ ਮਾਤੇ ਕੁਛ ਸੂਝੇ ਨਾਹੀ ਫਿਰ ਜੋਨੀ ਆਵਣਿਆ ਹੋ ਵਾਰੀ ਜੀਓ ਵਾਰੀ ਹੋਮੇ ਮਾਰ ਮਿਲਾਵਣਿਆ ਗੁਰ ਸੇਵਾ ਤੇ ਹਰ ਮਨ ਵਸਿਆ ਹਰ ਰਸ ਸਹਿਜ ਸੁਪਿਆਵਣਿਆ ਹਰਾਓ ਭੇਦ ਪੜੇ ਹਰ ਰਸ ਨਹੀਂ ਆਇਆ ਵਾਦ ਵਖਾਣੇ ਮੋਹੇ ਮਾਇਆ ਅਗਿਆਨਮਤੀ ਸਦਾ ਅੰਧਿਆਰਾ ਗੁਰਮੁਖ ਬੂਝਰ ਗਵਣਿਆ ਅਕਥੋ ਕਥੀਏ ਸ਼ਬਦ ਸੁਹਾਵੇ ਗੁਰਮਤੀ ਮਨ ਸੱਚੋ ਭਾਵੇ ਸੱਚੋ ਸੱਚ ਰਵੇ ਦਿਨ ਰਾਤੀ ਮਨ ਸੱਚ ਗਾਵਣਿਆ ਜੋ ਸੱਚ ਰਤੇ ਤੇ ਸੱਚੋ ਭਾਵੇ ਆਪੇ ਦੇ ਨਾ ਪੱਛੋ ਤਾਵੇ ਗੁਰ ਕੇ ਸ਼ਬਦ ਸੱਚ ਜਾਤਾ ਮੈਂ ਸੱਚੋ ਸੁਖ ਪਾਵਣਿਆ ਕੂੜ ਕੁਸਤ ਨਾ ਮੈਲ ਨਾ ਲਾਗੇ ਗੁਰਪ੍ਰਸਾਦੀ ਅੰਦਰ ਜਾਗੇ ਨਿਰਮਲ ਨਾਮ ਸੇ ਘਟ ਪੀਤਰ ਜੋਤੀ ਜੋਤ ਮਿਲਾਵਣਿਆ ਤੇ ਗੁਣ ਪੜੇ ਹਰ ਤਤ ਨ ਜਾਣੇ ਮੂਲੋਂ ਭੁੱਲੇ ਗੁਰ ਸ਼ਬਦ ਨਾ ਪਛਾਣੇ ਮੋਹ ਵਿਆਪੇ ਕ ਸੂਝੇ ਨਾਹੀ ਗੁਰ ਸ਼ਬਦੀ ਹਰ ਪਾਵਣਿਆ ਵੇਦ ਪੁਕਾਰੇ ਤੇ ਬਦਮਾਇਆ ਮਨਮੁਖ ਨਾ ਬੂਝੇ ਦੂਜੇ ਪਾਇਆ ਤੇ ਗੁਣ ਪੜੇ ਇੱਕ ਹਰ ਏਕ ਨ ਜਾਣੇ ਬਿਨ ਬੂਝੇ ਦੁਖ ਪਾਵਣਿਆ ਜਾਤ ਚ ਭਾਵੇ ਤਾਂ ਮਿਲਾਏ ਗੁਰ ਸ਼ਬਦੀ ਸਹਿਸਾ ਦੁਖ ਚੁਕਾਵੇ ਨਾਨਕ ਨਾਵੇ ਕੀ ਸੱਚੀ ਵਡਿਆਈ ਨਾਮ ਮਨ ਸੁਖ ਪਾਵਣਿਆ ਮਾਜ ਮਹਲਾ ਤੀਜਾ ਨਿਰਗੁਣ ਸਰਗੁਣ ਆਪੇ ਸੋਈ ਤਤ ਪਛਾਣੇ ਸੋ ਪੰਡਿਤ ਹੋਈ ਆਪ ਤਰੇ ਸਗਲੇ ਕੁਲ ਤਾਰੇ ਹਰ ਨਾਮ ਮਨ ਵਸਾਵਣਿਆ ਹਾਂ ਵਾਰੀ ਜਿਉ ਵਾਰੀ ਹਰ ਚੱਖ ਸਾਧ ਪਾਵਣਿਆ ਹਰ ਚਾਕੇ ਸੇ ਜਨ ਨਿਰਮਲ ਨਿਰਮਲ ਨਾਮ ਤੇ ਆਵਣਿਆ ਰਾਓ ਸੋਨੇ ਕਰਮੀ ਜੋ ਸ਼ਬਦ ਵਿਚਾਰੇ ਅੰਤਰ ਤਤ ਗਿਆਨ ਹੋਮੇ ਮਾਰੇ ਨਾ ਪਦਾਰਥ ਨੌਂਦਿਤ ਪਾਏ ਤੇ ਗੁਣ ਮੇਟ ਸਮਾਵਣਿਆ ਹੋਮੇ ਕਰੇ ਨੇ ਕਰਮੀ ਨਾ ਹੋਵੇ ਗੁਰ ਪ੍ਰਸਾਦੀ ਹੋਮੇ ਖੋਵੇ ਅੰਤਰ ਵਿਵੇਕ ਸਦਾ ਆ ਵਿਚਾਰੇ ਗੁਰ ਸ਼ਬਦੀ ਗੁਣ ਗਾਵਣਿਆ ਹਰ ਸਰ ਸਾਗਰ ਨਿਰਮਲ ਸੋਈ ਸੰਤ ਚੁਗੇ ਨਿਤ ਗੁਰਮੁਖ ਹੋਈ ਇਸ਼ਨਾਨ ਕਰੇ ਸਦਾ ਦਿਨ ਰਾਤੀ ਹੋਮੇ ਮੈਲ ਚੁਕਾਵਣਿਆ ਨਿਰਮਲ ਹੰਸਾ ਪ੍ਰੇਮ ਪਿਆਰ ਹਰ ਸਰ ਹਸੇ ਹੋਮੇ ਮਾਰ ਐਨ ਸਪੀਤ

ਨਾ ਜਾਈ ਜੀਵਤ ਮਰੇ ਗੁਰ ਸ਼ਬਦ ਵਿਚਾਰੇ ਓਮੇ ਮੈਲ ਚੁੱਕਾ ਵਣਿਆ ਰਤਨ ਪਦਾਰਥ ਘਰ ਤੇ ਪਾਇਆ ਪੂਰੇ ਸਾਧ ਗੁਰ ਸ਼ਬਦ ਸੁਣਾਇਆ ਗੁਰ ਪ੍ਰਸਾਦ ਮਿਟਿਆ ਅੰਧਿਆਰਾ ਘਰ ਚਾਨਣ ਆਪ ਪਛਾਨਣਿਆ ਆਪ ਪਾਏ ਤੇ ਆਪੇ ਵੇਖੇ ਸਤਿਗੁਰ ਸੇਵੇ ਸੋ ਜਨ ਲਿਖੇ ਨਾਨਕ ਨਾ ਵਸੇ ਘਟ ਅੰਤਰ ਗੁਰ ਕਿਰਪਾ ਤੇ ਪਾਵਣਿਆ ਮਾਝ ਮਹਲਾ ਤੀਜਾ ਮਾਇਆ ਮੋਹ ਜਗਤ ਸਬਾਇਆ ਤੇ ਗੁਣ ਦੀ ਸੇ ਮੋਹੇ ਮਾਇਆ ਗੁਰ ਪ੍ਰਸਾਦੀ ਕੋ ਵੇਲਾ ਬੁਝੇ ਚੌਥੇ ਪਦ ਲਿਵ ਲਾਵਣਿਆ ਵਾਰੀ ਜੀਓ ਵਾਰੀ ਮਾਇਆ ਮੋਹ ਸ਼ਬਦ ਜਲਾਵਣਿਆ ਮਾਇਆ ਮੋਹ ਜਲਾਏ ਸੋ ਹਰ ਸੋ ਚਿਤ ਲਾਏ ਹਰ ਦਰ ਮੈਲੀ ਸੋਭਾ ਪਾਵਣਿਆ ਰਾਓ ਦੇਵੀ ਦੇਵਾ ਮੂਲ ਮਾਇਆ ਸਿਮਰ ਸਾਸਤ ਚਿਨੇ ਉਪਾਇਆ ਕਾਮ ਕ੍ਰੋਧ ਪਸਰਿਆ ਸੰਸਾਰੇ ਆਏ ਜਾਏ ਦੁੱਖ ਪਾਵਣਿਆ ਤਿਸ ਵਿੱਚ ਗਿਆਨ ਤਨ ਇੱਕ ਪਾਇਆ ਗੁਰ ਪ੍ਰਸਾਦੀ ਮਨ ਵਸਾਇਆ ਜਤ ਸਾ ਸੰਜਮ ਸੱਚ ਕਮਾਵੇ ਗੁਰ ਪੂਰੇ ਨਾਮ ਧਿਆਵਣਿਆ ਪੇੜੇ ਤਨ ਭਰਮ ਭੁਲਾਣੀ ਦੂਜੇ ਲਾਗੀ ਫਿਰ ਪੱਛੋਂ ਤਾਣੀ ਹਲਤ ਪਲਤ ਦੋਵੇਂ ਗਵਾਵੇ ਸੁਪਨੇ ਸੁੱਖ ਨਾ ਪਾਵਣਿਆ ਪੇੜੇ ਤਨ ਕੰਤ ਸਮਾਲੇ ਗੁਰ ਪ੍ਰਸਾਦੀ ਵੇਖੇ ਨਾ ਲੈ ਫਿਰ ਕੇ ਸਹਿਜ ਰਹੇ ਰੰਗ ਰਾਤੀ ਸ਼ਬਦ ਸਿੰਗਾਰ ਬਣਿਆ ਸਫਲ ਜਨਮ ਜਿਨਾ ਸਤਿਗੁਰ ਪਾਇਆ ਦੂਜਾ ਭਾਉ ਗੁਰ ਸ਼ਬਦ ਜਲਾਇਆ ਇੱਕੋ ਰਵ ਰਿਹਾ ਘਟ ਅੰਤਰ ਮੈਂ ਸਤਸੰਗਤ ਹਰ ਗੁਣ ਗਾਵਣਿਆ ਸਤਿਗੁਰ ਨਾ ਸੇਵੇ ਸੋ ਕਾਹੇ ਆਇਆ ਤ੍ਰਿਗ ਜੀਵਨ ਬਿਰਥਾ ਜਨਮ ਗਵਾਇਆ ਮਨਮੁਖ ਨਾਮ ਚਿਤ ਨਾਵੇ

ਮਨ ਮਾਂ ਸੁਖਦਾਤਾ ਤੂੰ ਕਰੇ ਸੋਈ ਸੁਖ ਪਾਵਣਿਆ ਹੋ ਵਾਰੀ ਜੀਓ ਵਾਰੀ ਗੁਰਮੁਖ ਮਨ ਤਨ ਪਾਵਣਿਆ ਤੂੰ ਮੇਰਾ ਪਰਬਤ ਤੂੰ ਮੇਰਾ ਓਲਾ

ਨਹੀਂ ਪਾਏ ਪਰ ਹੇ ਭੰਡਾਰਾ ਦਇਆ ਧਰ ਰੱਖੇ ਤੁਸ ਸੋਈ ਪੂਰੇ ਕਰਮ ਸਮਾਵਣਿਆ ਅੰਤ ਕੂਪ ਤੇ ਕੰਡੇ ਅੰਤ ਕੂਪ ਤੇ ਕੰਡੇ ਚਾੜੇ ਕਰ ਕਿਰਪਾ ਦਾਸ ਨਦਰ ਨਿਹਾਲੈ ਗੁਣ।

ਮਾਨਤਾ ਨੇ ਅੰਤਰ ਤਦ ਨਦਰ ਨਿਹਾਲੀ ਤੂੰ ਮੇਰਾ ਮੀਤ ਸਾਜਨ ਮੇਰਾ ਸਵਾਮੀ ਤੁਰ ਬਿਨ ਵਰਨਾ ਜਾਣਿਆ ਜਿਸ ਕੋ ਤੂੰ ਪ੍ਰਭ ਪਿਆ ਸਹਾਈ ਤੇ ਸਤੀ ਭਾਵਨਾ ਲੱਗੇ ਕਾਈ ਤੂੰ ਸਾਹਿਬ ਸਨ ਸੁਖਦਾਤਾ ਸਤਸੰਗਤ ਜਪ ਪ੍ਰਗਟਾ ਬਣਿਆ ਤੂੰ ਉੱਚ ਥਾ ਅਪਾਰ ਮੁੱਲਾ ਤੂੰ ਸਾਚਾ ਸਾਹਿਬ ਦਾਸ ਤੇਰਾ ਗੋਲਾ

ਜੀਆ ਸਿਆਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਹਰ ਧਨ ਜਿਨੀ ਸਜਿਆ ਸਹੀ ਗਏ ਗੰਭੀਰ ਪਾ ਜੀਓ ਹਰਿਆ ਪਿਓ ਰਸਾਇਣ ਪੀਵੀਏ ਮੂੰਹ ਡਿੱਠੇ ਜਨ ਕੇ ਜੀਵੀਏ ਕਾਰਜ ਸਭ ਸਵਾਰ ਲੈ ਨਿਤ ਪੂਜੋ ਗੁਰ ਕੇ ਪਾਪ ਜੀਓ ਜੋ ਹਰ ਕੀਤਾ ਆਪਣਾ ਤਿਨੇ ਗੁਸਾਈ ਜਾਪਣਾ ਸੋ ਸੂਰਾ ਪ੍ਰਧਾਨ ਸੋ ਮਸਤ ਜਿਸਕੇ ਭਾਗ ਜੀਓ ਮਨ ਮੰਦੇ ਪ੍ਰਭੂ ਅਵ ਗਾਈਆ ਏ ਰਸ ਭੋਗਣ ਪਾਤਸ਼ਾਹੀਆਂ ਮੰਦਾ ਮੁੱਲਾ ਪਜੋ ਤਰੇ ਸੱਚੀ ਕਾਰੇ ਲਗ ਜੀਓ ਕਰਤਾ ਮਨ ਵਸਾਇਆ ਜਨਮੇ ਕਾ ਫਲ ਪਾਇਆ ਮਨ ਭਵੰਦਾ ਕੰਤ ਅਰ ਤੇਰਾ ਤਿਰ ਸੋਇਆ ਸੁਹਾਗ ਜੀਓ

ਕਿਉਂ ਸੁਖ ਪਾਈਏ ਦੂਜੀ ਨਹੀਂ ਜਾਏ। ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤਰੇ ਅਗਾਏ, ਆਪ ਤਿਆਗ ਬਿਨਤੀ ਕਰਾ ਲਿਓ ਪ੍ਰਭੂ ਲੜ ਲਾਏ। ਜੋ ਹਰ ਕੰਤ ਮਿਲਾਈਆਂ ਸੇ ਵਿਛੜ ਕਥੇ ਨ ਜਾਏ, ਪ੍ਰਭ ਬਿੰਦ ਜਾਗੋ ਨਹੀਂ ਨਾਨਕ ਹਰ ਸਰਨਾਏ।

ਹਰ ਸੱਜਣਾ ਕ ਮੈਂ ਗਾਹੋ ਸਰ ਪਈ ਨ ਰਹਿਣੇ ਨਾਨਕ ਦਰ ਪਈ ਆਓ ਉਹ ਸੁਹੰਦਾ ਸਰਬ ਸੁਖ ਜਿਸ ਬਖਸੇ ਵੇ ਪਰਵਾਓ ਮਾਗ ਮਜਨ ਸੰਗ ਸਾਧੂਆਂ ਧੂੜੀ ਕਰਿ ਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਨ ਜਨਮ ਕਰ ਮਲ ਉਤਰੇ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾ ਮੋਹੀਏ ਬਿਨਸੇ ਲੋਭ ਸਵਾਨ ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ ਅਰਸਰ ਤੀਰ ਸਗਲ ਪੁਨ ਜੀ ਦਿਆ ਪਰਵਾਨ ਜਿਸੋ ਦੇਵੇ ਦਿਆ ਕਰ ਸੋਈ ਪੁਰਖ ਜਾਨ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਮਾਗ ਸੁਚੇ ਸੇ ਕਾਢੀਏ ਜਿਨ ਪੂਰਾ ਗੁਰ ਮਿਹਰਵਾਨ ਫਲ ਗੁਣ ਨਾਂਦੂ ਪਾਜਨ ਹਰ ਸੱਜਣ ਪ੍ਰਗਟ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਸੇ ਸੁਹਾਵੀ ਸਰਬ ਸੁਖ ਹੁਣ ਦੁਖਾ ਨਾਹੀ ਜਾਏ ਇਸ ਪੁਨੀ ਵਡ ਭਾਗਣੀ ਵਰ ਪਾਇਆ ਹਰ ਰਾਏ ਮਿਲ ਸਈਆ ਮੰਗਲ ਗਾਵੇ।

ਨਾ ਪੁੱਛੇ ਜਾਤ, ਸੱਤਵੇਂ ਸਾਂਝ ਕੀਆ ਘਰ ਵਾਸ, ਅੱਠਵੇਂ ਕੋਧ ਹੋਇਆ ਤਨ ਨਾਸ, ਨਾਵੇਂ ਧਵਲੇ ਉਬੇ ਸਾ, ਦਸਵੇਂ ਦੱਦਾ ਹੋਇਆ ਸਵਾ, ਗਏ ਇਸ ਗੀਤ ਪੁਕਾਰੀ ਧਾ, ਉਡਿਆ ਸਦ ਸਾਵੇ ਰਾਹ, ਆਇਆ ਗਿਆ ਮੋਇਆ ਨਾਓ, ਪਿੱਛੇ ਪੱਤਲ ਸਦਿਓ ਕਾਵ, ਨਾਨਕ ਮਨ ਮੁਖ ਅੰਧ ਪਿਆਰ, ਵਾਹਿਗੁਰੂ ਡੁਬਾ ਸੰਸਾਰ, ਮਹਲਾ ਪਹਿਲਾ ਦਸ ਬਾਲ ਤਨ ਵੀ ਸਰਵਣ, ਤੀਸਾਂ ਕਾ ਸੁੰਦਰ ਕਹਾਵੈ, ਚਾਲੀਸ ਪੂਰ ਹੋਏ।

ਕੰਨੀ ਸੁਰਤ ਸਮਾਏ, ਪੈਰੀ ਚੱਲੇ ਹੱਥੀ ਚਕਾਣਾ, ਜੇ ਤੱਕ ਪੈਨੇ ਖਾਏ। ਜੇ ਨਜਿਆ ਤਿਸੇ ਨਾ ਜਾਣੇ, ਅੰਧਾ ਅੰਧ ਕਮਾਏ, ਜਾਂ ਭਜੇ ਤਾਂ ਟੀਕਰ ਹੋਇਆ, ਘੜਤ ਘੜੀ ਨਾ ਜਾਏ। ਨਾਨਕ ਗੁਰਬਨ ਨਾਏ, ਪਤ ਪਤ ਬਿਨਤ ਪਾਰ ਨਾ ਪਾਏ। ਮਹਲਾ ਦੂਜਾ ਦਿੰਦੇ ਤਾਂ ਮੋਹ ਦਿੱਤਾ ਚੰਗਾ, ਮਨਮੁਖ ਐਸਾ ਜਾਣੀਏ।

ਕਿਸ ਕਰੋ ਦਿਖਾ ਸਿਆਣੀਏ, ਨਾਨਕ ਗੁਰਮ ਨਦਰੀ ਆਇਆ ਹਰੀ ਕੋ ਸੁਗੁਰ ਸੁਜਾਣੀਏ ਪੌੜੀ। ਤੂੰ ਆਪੇ ਜਗ ਤੋਂ ਪਾਏ ਕੇ ਤੁਦੀ ਆਪੇ ਧੰਦੇ ਲਾਇਆ, ਮੋਠ ਗਿਓਲੀ ਪਾਏ ਕੇ ਤੁਦ ਆਪੋ ਜਗ ਤੂੰ ਗਵਾਇਆ, ਤਿਸ ਨ ਅੰਦਰ ਅਗਨ ਹੈ ਨ ਤਿਪਤੇ ਭੁੱਖਾ ਤਿਹਾਇਆ, ਸਹਿ ਸਾਏ ਸੰਸਾਰ ਮੈਂ ਜੰਮੇ ਆਇਆ ਜਾਇਆ, ਵੀ ਸਤਿਗੁਰ ਮੋਹਨਾ ਟੋਟੇ ਸਭ ਥੱਕੇ ਕਰਮ ਕਮਾਇਆ, ਗੁਰਮਤੀ ਨਾਮ ਧਿਆਈਏ ਸੁਗਰਜਾ ਜਾ ਤੁਦ ਪਾਇਆ।

ਮਹਲਾ ਪਹਿਲਾ ਵਸਤਰ ਪਖਾਲ ਪਖਾਲੇ ਕਾਇਆ ਆਪੇ ਸੰਜਮ ਹੋਵੇ ਅੰਤਰ ਮੈ ਲਗੀ ਨਾਹੀ ਦਾਣੇ ਬਾਹਰੋ ਮਲ ਮਲ ਧੋਵੇ ਅੰਦਾ ਮੂਲ ਅੰਦਾ ਭੂਲ ਮਾਇਆ ਜਮ ਜਾਲੇ ਵਸਤ ਪਰਾਈ ਆਪਣੀ ਕਰ ਜਾਣੇ ਹੋਮੇ ਵਿੱਚ ਦੁੱਖ ਘਾਲੇ ਨਾਨਕ ਗੁਰਮੁਖ ਹੋਮੇ ਟੁੱਟੇ ਤਾਂ ਹਰ ਨਾਮ ਤੇ ਆਵੇ ਨਾਮ ਜਪੇ ਨਾਮੋ ਹਰਾ ਦੇ ਨਾਮੋ ਸੁਖ ਸਮਾਵੇ ਪਵੜੀ ਕਾਇਆ ਸੰਜੋਗ ਮੇਲ ਮਿਲਾਇਆ ਤਿਨੇ ਕੀਆ ਵਿਜੋਗ ਵਿਜਨ ਉਪਾਇਆ ਮੂਰਖ ਭੋਗੇ ਭੋਗ ਦੁਖ ਸਭਾਇਆ ਸੁਖੋਂ ਉਠੇ ਰੋਗ ਪਾਪ ਕਮਾਇਆ ਹਰ ਖੋ ਸੋਗ ਵਿਜੋਗ ਪਾਏ ਕਪਾਇਆ ਮੂਰਖ ਗਣਤ ਗਣਾਏ ਝਗੜਾ ਪਾਇਆ ਸਤਿਗੁਰ ਹੱਥ ਨੇ ਬੇੜ ਝਗੜ ਚੁਕਾਇਆ ਕਰਤਾ ਕਹੇ ਸੋਗ ਨਾ ਚੱਲੇ ਚਲਾਇਆ ਸੋਗ ਮਹਲਾ ਪਹਿਲਾ ਕੂੜ ਬੋਲ ਮੁਰਦਾਰ ਖਾਏ ਅਵਰੀ ਨੂੰ ਸਮਝਾਵਣ ਜਾਏ ਮੁਠਾ ਮੁਹਾਵੇ ਸਾਥ ਹੈ ਨਾਨਕ ਸਾਗੂ ਜਾਪੇ ਮਹਲਾ ਚੌਥਾ ਸੁਨੋ ਜਿਸਦੇ ਅੰਦਰ ਸੱਚ ਹੈ ਸੋ ਸੱਚ ਨਾਮ ਮੁਖ ਸੱਚ ਲਾਏ ਉਹ ਹਰ ਮਾਰਗ ਆਪ ਚੱਲਦਾ ਹੋਰਨਾਂ ਨੂੰ ਹਰ ਮਾਰਗ ਪਾਏ ਜੇ ਅੱਗੇ ਤੀਰਥ ਹੋਏ ਤਾਂ ਮਲ ਛੱਪੜ ਨਾਤੇ ਸਗ ਵੀ ਮਲ ਲਾਏ ਤੀਰਥ ਪੂਰਾ ਸਤਿਗੁਰ ਜੋ ਅੰਧਨ ਹਰ ਨਾਮ ਤੇ ਆਏ ਉਹ ਆਪ ਛੁਟਾ ਕੁਟੰਬ ਸਿਉਂ ਦੇ ਹਰ ਨਾਮ ਸਭ ਸਿਸਡਾਏ ਜਨ ਨਾਨਕ ਜਿਸ ਵਲਿਆ ਨੇ ਜੋ ਆਪ ਜਪੇ ਅਵਰਾ ਨਾਮ ਜਪਾਏ ਪੌੜੀ ਇੱਕ ਕੰਧ ਮੂਲ ਚੁਣ ਖਾਏ ਵਣ ਖੰਡ ਵਾਸਾ ਇੱਕ ਭਗਵਾ ਵੇਸ ਕਰੇ ਫਿਰੇ ਜੋਗੀ ਸੰਨਿਆਸਾ ਅੰਦਰ ਤਿਸਨਾ ਬਹੁਤ ਸਾਧਨ ਭੋਜਨ ਕੀ ਆਸਾ।

ਸਦਾ ਸ਼ਬਦ ਸੱਚ ਮਨ ਹੈ ਘਰ ਹੀ ਮੈਂ ਉਦਾਸਾ ਨਾਨਕ ਸਤਿਗੁਰ ਸੇਵਨ ਆਪਣਾ ਸੇ ਆਸਾ ਤੇ ਨਿਰਾਸਾ। ਸਲੋਕ ਮਹਲਾ ਪਹਿਲਾ। ਜੇ ਰਤ ਲੱਗੇ

ਮੂਰਤ ਬਿਚਾਰਾ ਤੂੰ ਗਣਤੇ ਕਿਤੇ ਨਾ ਪਾਇਓ ਸੱਚੇ ਲਾਖੇ ਪਾਰਾ ਪੜਿਆ ਮੂਰਖ ਆਖੀਏ ਜਿਸ ਲਭ ਲੋਭ ਅੰਕਾਰਾ ਨਾ ਪੜੀਏ ਨਾ ਬੂਝੀਏ ਗੁਰਮਤੀ ਵਿਚਾਰਾ ਗੁਰਮਤੀ ਨਾ ਤਨ ਪਾ ਖਟਿਆ ਭਗਤੀ ਭਰੇ ਭੰਡਾਰਾ ਨਿਮ ਨਾ ਮੰਨਿਆ ਦਰ ਸੱਚੇ ਸਚਿਆਰਾ ਜਿਸਦਾ ਜੀਓ ਪ੍ਰਾਣ ਹੈ ਅੰਤ ਜੋਤੇ ਪਾਰਾ ਸੱਚਾ ਸਭ ਇੱਕ ਤੂੰ ਹੋਰ

ਗਲੀ ਪਿਸਤਨਾ ਜਾਣੀਏ ਛੁੱਟੀ ਸੱਚ ਕਮਾਏ ਮਨ ਪਾਏ ਰਾਮੇ ਹੋਏ ਜਲਾਲ ਨਾ ਜਾਏ ਨਾਨਕ ਗਲੀ ਕੁੜੀਏ ਕੂੜੋ ਪੱਲੇ ਪਾਏ ਮਹੱਲਾ ਪਹਿਲਾ ਪੰਜ ਨਿਵਾਜਾ ਵਕਤ ਪੰਜਾਂ ਪੰਜ ਪੰਜੇ ਨਾਓ ਪਹਿਲਾ ਸੱਚ ਹਲਾਲ ਦੂਜਾ ਤੀਜਾ ਖੈਰ ਖੁਦਾਏ ਚੌਥੀ ਨੀਤ ਰਸ ਮਨ ਪੰਜਵੀਂ ਸਿਫਤ ਸੁਨਾਏ ਕਰਨੀ ਕਲਮਾ ਆਖੈ ਤਾਂ ਮੁਸਲਮਾਨ ਸਦਾਏ ਨਾਨਕ ਜੇਤੇ ਕੂੜਿਆਰ ਕੂੜੇ ਕੂੜੀ ਪਾਏ ਪੌੜੀ ਇੱਕ ਤਨ ਪਦਾਰਥ ਵਣਜਦੇ ਇੱਕ ਕੱਚੇ ਦੇਵਾ ਪਾਰਾ ਸਰਗ ਟੁੱਟੇ ਪਾਈ ਅੰਦਰ ਰਤਨ ਭੰਡਾਰਾ ਬਿਨ ਗੋਰ ਕਿਜਨਾ ਲਦਿਆ ਦੇ ਭੋਕੋ ਮੂਏ ਕੂੜਿਆਰਾ ਮਨਮਖ ਦੂਜੇ ਪਚ ਮੂਏ ਨਾ ਬੂਝੇ ਬਿਚਾਰਾ ਇੱਕ ਸਭਾ ਜੋ ਦੂਜਾ ਕੋਨੇ ਕਿਸੇ ਅੱਗੇ ਕਰੇ ਪੁਕਾਰਾ ਇੱਕ ਨਿਰਧਨ

ਆਪ ਹੁਕਮ ਸਵਾਰਨਹਾਰਾ ਸਲੋਕ ਮਹਲਾ ਪਹਿਲਾ ਮੁਸਲਮਾਨ ਕਹਾਵਣ ਮੁਸ਼ਕਲ ਜਾਂ ਹੋਏ ਤਾਂ ਮੁਸਲਮਾਨ ਕਹਾਵੇ ਅਵਰ ਅਵਲ ਔਲ ਦੀਨ ਕਰ ਮਿੱਠਾ ਮਸਕਲ ਮਾਨਾ ਮਾਲ ਮਸਾਵੇ ਹੋਏ ਮੁਸਲਿਮ ਦੀਨ ਮੂੰਹ ਆਣੇ ਮਰ ਜੀਵਨ ਕਾ ਹੁਕਮ ਚੁਕਾਵੇ।

ਪਰ ਹਰ ਕਾਮ ਕੋਧ ਝੂਠ ਦਿੰਦਾ, ਤਜ ਮਾਇਆ ਹੰਕਾਰ ਚੁਕਾਵੇ, ਤਜ ਕਾਮ ਕਾਮ ਨੇਮੋ ਤਜੇ, ਤਾਂ ਅੰਜਨ ਮਾਇ ਨਿਰੰਜਨ ਪਾਵੇ, ਤਜ ਮਾਨ ਅਭਿਮਾਨ ਪੀ ਸਤ ਦਰਾ, ਤਜ ਪਿਆਸ ਆਸ ਰਾਮ ਲਿਵ ਲਾਏ, ਨਾ ਸਾਚਾ ਮਨ ਵਸੈ, ਸਾ ਸ਼ਬਦ ਹਰ ਨਾਮ ਸਮਾਵੇ, ਪੌੜੀ ਰਾਜੇ ਰਹਿ ਤਿਕ ਸਿੱਖ ਦਾਰ ਹੋ ਕੋਈ ਨਾ ਰਸੀਓ, ਹੱਟ ਪਟਨ ਬਜਾਰ ਹੁਕਮੀ ਢੈਸੀਓ, ਪੰਕੇ ਪੱਕੇ ਬੰਕ ਦੁਆਰ ਮੂਰਖ ਜਾਣੇ ਆਪਣੇ।

ਦਾਤਾਰ ਸੇਨਾ ਕਦ ਕੁਦਰਤੀ ਸਲੋਕ ਮਹੱਲਾ ਪਹਿਲਾ ਨਦੀਆਂ ਹੋਵੇ ਧੇਵਣਾ ਸਮ ਹੋਵੇ ਦੁੱਧ ਘੀਓ ਸਗਲੀ ਸਗਲੀ ਧਰਤੀ ਸ਼ੱਕਰ ਹੋਵੇ ਖੁਸ਼ੀ।

ਪਹਿਲਾ ਸਲੋਕ ਆ, ਸੋ ਜੀਵਿਆ ਚ ਮਨ ਵਸਿਆ ਸੋਏ, ਅਵਰਨਾ ਨਾਨਕ ਅਵਨ ਜੀਵੇ ਕੋਏ, ਜੋ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ, ਰਾਜ ਰੰਗ ਮਾਲ ਰੰਗ ਰੰਗ ਰਤਾ ਨੱਚੇ ਨਾਂਗਾ, ਨਾਨਕ ਠੱਗਿਆ ਮੁਠਾ ਜਾਏ, ਬਿਣ ਨਾਵੇ ਪਤ

ਕਿਆ ਹੱਥ ਸੱਚ ਪਰ ਕੀਆ ਹੈ ਮੋਰਾ ਹੋਵੇ ਹੱਥ ਮਰੀਏ ਚਖੀਏ ਸੱਚੇ ਕੀ ਸਰਕਾਰ ਜੁਗ ਜੁਗ ਜਾਣੀਏ ਹੁਕਮ ਮੰਨੇ ਸਿਰਦਾਰ ਦਰਦੀ ਬਾਣੀਏ ਫੁਰਮਾਨੀਏ ਕਾਰ ਖਸਮ ਪਰ ਠਾਇਆ ਤਵਲ ਬਸ ਵਿਚਾਰ ਸ਼ਬਦ ਸੁਨਾਇਆ।

ਰਹੀ ਸੋ ਪੱਲਰਵਾੜਾ ਸਣ ਕੀ ਸਾਰਾ ਜਿੱਥਿਆ ਕਣ ਲਿਆ ਤਨ ਝਾੜਾ ਦੋਏ ਪੁੜ ਚੱਕੀ ਜੋੜ ਕੇ ਪਿਸਨਾਏ ਬੈਠਾ ਜੋ ਦਰ ਰਵੇ ਸੋ ਉਬਰੇ ਨਾਨਕ ਅਜ ਵੱਡੇ ਟਮਲਾ ਪਹਿਲਾ ਵੇਖ ਜੇ ਮਿੱਠਾ ਕੱਟਿਆ ਕਟਕੜ ਵਧਾ ਪਾਏ ਕੁੰਡਾ ਦਰਾ ਕੇ ਦੇਵ ਨਾ ਮਲ ਸਜਾਏ ਰਸ ਕਸ ਟਟਰ ਪਾਈਐ ਤਪੇ ਤੇ ਬਿਰ ਲਾਏ ਪੀ ਸੋ ਭੋਗ ਸੰਭਾਲੀਏ ਜਿੱਤੇ ਅੱਗ ਜਲਾਏ ਨਾਨਕ ਮਿੱਠੇ ਬਦਰੀਏ ਵੇਖਾ ਲੋਕਾਂ ਆਏ ਪੌੜੀ ਇੱਕ ਨਾ ਮਰਨਾ ਚੇਤੇ ਆਸ ਕਨੇਰੀਆਂ ਮਰ ਮ ਜੰਮੇ ਨਿਤ ਕਿਸੇ ਨ ਘੇਰਿਆ ਆਪਣੇ ਮਨ ਚਿਤ ਕਰਨ ਚੰਗੇਰੀਆਂ ਜਮ ਰਾਜੇ ਨਿਤ ਨਿਤ ਮਨ ਮੁਖ ਹੇਰੀਆਂ ਮਨ ਮੁਖ ਲੂਣ ਰਾਮ ਕੀਆ ਨਾ ਜਾਣਿਆ ਬਦੇ ਕਰਨ ਸਲਾਮ ਖਸਮ ਨਾ ਭਾਣਿਆ ਸਚ ਮਿਲੇ ਮੁਖ ਨਾਮ ਸਾਹਿਬ ਭਾਵ ਸੀ ਕਰ ਸਨ ਤਖਤ ਸਲਾਮ ਲਿਖਿਆ ਭਾਵ ਸੀ ਮਹਲਾ ਪਹਿਲਾ ਸਲੋ

ਕਮਾਲਾ ਪਹਿਲਾ ਹਮ ਜੇ ਜਮੀ ਦੁਨੀਆ ਪੀਰਾ ਮਸਾਈ ਕਰ ਆਇਆ ਮੇਰ ਅਬਦ ਬਾਦਸ਼ਾਹ ਜੂ ਖੁਦਾ ਏਕ ਤੂੰ ਏਕ ਤੂੰ ਹੀ ਮਹਲਾ ਪਹਿਲਾ ਨਾ ਦੇਵ ਦਾਨਵਾ ਨਰਾ ਨਾ ਸਿੱਧ ਸਾਧਕਾ ਧਰਾ

ਨਾਨਕ ਜਿਉਂ ਜਿਉਂ ਸੱਚੇ ਪਾਵੇ ਤਿਉਂ ਤੋਂ ਦੇ ਗਿਰਾ। ਮਹਲਾ ਪਹਿਲਾ ਇੱਕ ਮਸਾਰੀ ਇੱਕ ਤਿਨ ਖਾਏ, ਇੱਕ ਨਾ ਛੱਤੀ ਅੰਮ੍ਰਿਤ ਪਾਏ, ਇੱਕ ਮਿਟਿਆ ਮੈਂ ਮਿਟੀਆਂ ਖਾਏ, ਇੱਕ ਪੌਣ ਸੁਮਾਰੀ ਪੌਣ ਸੁਮਾਰ, ਇੱਕ ਨਿਰੰਕਾਰੀ ਨਾਮ ਆਧਾਰ, ਦੀਵੇ ਦਾਤਾ ਮਰੇ ਨਾ ਕੋਏ, ਨਾਨਕ ਮੁੱਠੇ ਜਾਏ ਨਹੀਂ ਮਨ ਸੋਏ ਪੌੜੀ। ਪੂਰੇ ਗੁਰ ਕੀ ਕਾਰ ਕਰਮ ਕਮਾਈਏ, ਗੁਰਮਤੀ ਆਪ ਗਵਾਏ, ਨਾਮ ਤੇ ਆਈਏ ਦੂਜੀ ਕਾਰੇ ਲਗ ਜਨਮ ਗਵਾਈਏ। ਬਿਨਾ ਵੇ ਸਭ ਵਿਸ ਭੈਜੀ ਭੈਜੇ ਖਾਈਏ, ਸੱਚਾ ਸਸਲਾ ਸੱਚ ਸਮਾਈਏ, ਬਿਨ ਸਾਤ ਗੁਰ ਸੋਹੇ ਨਾਈ ਸੁਖ ਨਿਵਾ।

ਤਦ ਭਾਵੇ ਨਾਏ ਵਿਚਾਵੈ ਤੁਧ ਭਾਣੇ ਤੂੰ ਪਾਵੇ ਨਾਨਕ ਇੱਕ ਸੁਣੇ ਕਹੇ ਸੁਣ ਬੇਨੰਤੀ ਹੋਰ ਸਗਲੇ ਕੁਲ ਕੂੜ ਕਮਾਵੇ ਨਾਨਕੇ ਕਹੇ ਬੇਨੰਤੀ ਹੋਰ ਸਗਲੇ ਕੂੜ ਕਮਾਵੇ ਮਹੱਲਾ ਪਹਿਲਾ ਜਾਦੋ ਵੱਡਾ ਸਭ ਵਡਿਆਈਆਂ ਚੰਗੇ ਚੰਗਾ ਹੋਈ ਜਾਦੋ ਸੱਚਾ ਤਾਂ ਸੱਚ ਸਭ ਕੋ ਸੱਚਾ ਕੂੜਾ ਕੋਈ ਨਾ ਕੋਈ ਆਖਣ ਵੇਖਣ ਬੋਲਣ ਚੱਲਣਾ ਜੀਵਨ ਮਰਨਾ ਧਾਤ ਹੁਕਮ ਸਾਜ ਹੁਕਮੇ ਵਿੱਚ ਰੱਖੇ ਨਾਨਕ ਸੱਚਾ ਪੌੜੀ ਸਤਿਗੁਰ ਸੇਵ ਸੰਗ ਭਰਮ ਚ ਗਾਈਏ ਸਤਿਗੁਰ ਆਖੇ ਕਾ ਸੋ ਕਾਰ ਕਮਾਈਏ ਸਤਿਗੁਰ ਦਿਆਲ ਤਾ ਨਾਮ ਧਿਆਈਏ ਲਾ ਭਗਤ ਸੋ ਸਾਰ ਗੁਰਮੁਖ ਪਾਈਐ ਮਨ ਮੁਕੂੜ ਗੁਬਾਰ ਕੂੜ ਕਮਾਈਏ ਸੱਚੇ ਦੇ ਦਰ ਜਾਏ ਸੱਚ ਚਵਾਈਏ ਸੱਚੇ ਅੰਦਰ ਮੈਂ ਸੱਚ ਬੁਲਾਈਐ ਨਾ ਸੱਚ ਦਾ ਅਸਲ ਸਿਆਰ ਸੱਚ ਸਮਾਈਏ ਸੁਖ ਮਹਲਾ ਪਹਿਲਾ ਕਲ ਘਾਤੀ ਰਾਜੇ ਕਸਾਈ ਧਰਮ ਪੰਥ ਕਰ ਡਰਿਆ ਕੂੜ ਮਾਵਸ

ਗੁਰਮਖਤ ਸੋਲੇ ਵੇ ਪੌੜੀ, ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਕਰਦਾ ਭੁੱਲ ਹੈ ਨਾ ਭੁੱਲੇ ਕਿਸੇ ਦਾ ਭੁਲਾਇਆ, ਭਗਤ ਆਪੇ ਮੇਲੀਆਂ ਜਿਨ ਸੱਚੋ ਸੱਚ ਕਮਾਇਆ, ਸੰਸਾਰੀ ਆਪ ਖੁਆਇਨ ਜਿਨਿਕ ਮੁੜ ਬੋਲ ਬੋਲ ਭਿਖ ਖਾਇਆ, ਚੱਲਣ ਸਾਰ ਨਾ ਜਾਣੀ ਕਾਮ ਕੋਧ ਵਿਸ ਵਧਾਇਆ, ਭਗਤ ਕਨ ਹਰ ਚਾਕਰੀ ਜਿਨੀ ਅੰਧ ਨਾਮ ਤੇ ਆਇਆ, ਦਸਨ ਦਸ ਹੋਏ ਕੇ ਜਿਨੀ ਵਿੱਚੋਂ ਆਪ ਗਵਾਇਆ, ਉਹਨਾਂ ਖਸਮੇ ਕੇ ਦਰ ਮੁਖੋ ਦੇ ਸਤੇ ਸ਼ਬਦ ਸੁਹਾਇਆ, ਸੋ ਕਮਾਲਾ ਪਹਿਲਾ ਸਭ ਆਈ ਸਲਾਹ ਜਿਨੀ ਧਿਆਇਆ, ਇੱਕ ਮਨ ਸਹੀ ਪੂਰੇ ਸਾ ਵਰਤੇ ਉੱਪਰ ਲੜ ਮੂਏ, ਦੂਜੇ ਬਹੁਤੇਰਾ ਮਨ ਕੀਆ ਮਤੀ ਕਿੰਡੀਆਂ।

ਸਹਿਬ ਮਨ ਵਸੈ ਸੱਚਾ ਨਾਮ ਸੋਏ ਮਹਲਾ ਦੂਜਾ ਸਹੀ ਪੂਰੇ ਸਾ ਜਿਨੇ ਪੂਰਾ ਪਾਇਆ ਅੱਠੀ ਬੇਪਰਵਾਹ ਰਹਿਣ ਕਤੇ ਰਾਂਗਾ ਦਸਨ ਰੂਪ ਅਥਾ ਵਿਰਲੇ ਪਾਈਐ ਕਰਮ ਪੂਰੇ ਪੂਰੇ।

ਘਰ ਸੱਚ ਨਾ ਪਾਏ ਸੋ ਭੰਨ ਕਢਾਈਏ ਕਿਉਂ ਕਰ ਪੂਰੇ ਵੱਟ ਤੋਲ ਤੋਲਾਈਏ ਕੋਈ ਨਾ ਕੇ ਘਟ ਹੋਮੇ ਜਾਈਏ ਲਈਏ ਨਾ ਖਰੇ ਪਰਖ ਦਰ ਬਿਨਾਈਏ ਸਭਦਾ ਇੱਕ ਤਟ ਪੂਰੇ ਗੁਰ ਪਾਈਏ ਸਲੋਕ ਮਹਲਾ ਦੂਜਾ ਅੱਠੀ ਪੈਰੀ ਅੱਠ ਖੰਡ ਨਾਵਾਂ ਖੰਡ ਸਰੀਰ ਤੇ ਇਸ ਵਿੱਚ ਨੌ ਨਾਮ ਏਕ ਭਾਲੇ।

ਉਥੇ ਅਮਰਤ ਵੰਡੀਏ, ਕਰਮੀ ਹੋਏ ਪਸਾਓ, ਕੰਚਨ ਕਾਇਆ ਕਸੀਏ, ਬਨੀ ਚੜੇ ਚੜਾਓ, ਜੇ ਹੋਵੇ ਨਦ ਸਰਾਬ ਕੇ ਬੋਣਾ ਪਾਈ ਤਾਓ, ਸਤੀ ਪੈਰੀ ਸਤ ਭਲਾ ਬਈਏ ਪੜਿਆ ਪਾਸ, ਉਥੇ ਪਾਪ ਪੁੰਨ ਵਿਚਾਰੀਏ ਕੂੜੇ ਘੱਟੇ ਰਾਸ, ਉਥੇ ਖੋਟੇ ਸੱਟੀਏ ਖਰੇ ਕਿਚੇ ਸਾਭਾਸ, ਬੋਲਣ ਫਾਦਰ ਨਾਨਕਾ ਦੁਖ ਸੁਖ ਖਸਮੇ ਪਾਸ, ਮਹਲਾ ਦੂਜਾ ਪੌਣ ਗੁਰੂ ਪਾਣੀ ਪਿਤਾ, ਮਾਤਾ ਧਰਤ ਮਾਤ ਦਿਵਸ ਰਾਤ ਦਾਈ ਦਾ ਖੇਲੇ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਦੂਰਾ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰਾ, ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁੱਟੀ ਨਾਲ ਪੜੀ, ਸੱਚਾ ਭੋਜਨ ਪਾਓ ਸਤਿਗੁਰ ਦੱਸਿਆ, ਸੱਚੇ ਹੀ ਪਤਿ ਆਏ ਸੱਚ ਵਿਗਸਿਆ, ਸੱਚੇ ਕੋਟਿ ਗਿਰਾਏ ਨਿਜ ਘਰ ਵਸਿਆ, ਸਤਿਗੁਰ ਉਠੇ ਨਾਉ ਪ੍ਰੇਮ ਰਸਿਆ, ਸੱਚੇ ਕੇ ਦੀਵਾਨ ਕੂੜ ਨਾ ਜਾਈਏ, ਝੂਠ ਝੂਠ ਵਖਾਣ ਸੋ ਮੈਂ ਲਖਵਾਈ।

ਸੋ ਨਿਸ਼ਾਨ ਠਾਕ ਨਾ ਪਾਈਏ ਸਾਸ ਹੋਣਾ ਬੂਝ ਵਖਾਣ ਮਹਿਲ ਬੁਲਾਈਏ ਸੋ ਕਮਲਾ ਪਹਿਲਾ ਪਹਿਰਾ ਗਨਾ ਵੇ ਕਰ ਬਾਂਦਾ ਭੋਜਨ ਕਾਰ ਕਰਾਈ ਸਗਲੇ ਦੁੱਖ

ਦੇ ਕਰੇ ਰਜਾਈ, ਨਾਨਕ ਨਜ਼ਰ ਕਰੇ ਜਿਸ ਉੱਪਰ ਸੱਚ ਨਾ ਵਡਿਆਈ। ਮਹੱਲਾ ਦੂਜਾ, ਆਖਣ ਅੱਖ ਨਾ ਰੱਜੀਆਂ, ਸੁਣ ਨਾ ਰੱਜੇ ਕੰਨ, ਅੱਖੀ ਦੇਖ ਨਾ ਰੱਜੀਆਂ, ਗੁਣ ਗਾਏ ਕੇ ਕਵਾਨ, ਭੁੱਖਿਆਂ ਭੁੱਖ ਨਾ ਉਤਰੀ, ਗਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰਜੇ ਜਾ, ਗੁਣ ਕਹਿ ਗੁਣੀ ਸਮਾਏ, ਪੌੜੀ ਬਿਨ ਸੱਚੇ ਸਭ ਕੂੜ ਕੂੜ ਕਮਾਈ ਹੈ, ਬਿਨ ਸੱਚੇ ਕੁੜਿਆਰ ਬੰਨ ਚਲਾਈ ਹੈ, ਬਿਨ ਸੱਚੇ ਤਨ ਛਾਰ ਛਾਰ ਲੜਾਈਏ, ਬਿਨ ਸੱਚੇ ਸਭ ਭੁੱਖ ਜੇ ਪੈਂਜੇ ਖਾਈਏ, ਬਿਨ ਸੱਚੇ ਦਰਬਾਰ ਕੂੜ ਨਾ ਪਾਈਏ, ਕੂੜੇ ਲਾਲਚ ਲੱਗ ਮਹਿਲ

0: ना कब उत्तम कब नीच कब चंदन कब याक डल कब उची परी त नानक हुकम चलाइए साहब लगी रीत पौड़ी केते कहे वखाण कह कह जावना वेदा कहे वखाण तना पावना पढ़िए नाही भेद बुझिए पावना खर दसन के पेख किसे सच समावना सच्चा पुरख लख शब्द सुहावना मने नौ विसंक धर गए पावना खल खवा दे ढाडी गावना नानक जोग एक मन वसावना श्लोक महला दूजा मंत्री होए अठिया नाही लगे जाए आखण हथी अपने
1: दे कूचा आपे लाए हुक्म पया तुर खसम का अति हूं धक्का खाए गुरमुख स्यों मन मुख अड़े गुरमुख स्यों मन मुख अड़े दुबे हक ने आए दोहां सिरियां आपे खसम वेखे कर बे उपाए नान केवे जानिए सब कुछ तिसे रजाए महला दूजा नानक परखे आपको तपाख पारख जान रोग दारू दोवे बुझे ता बैद सुजान बाट न कर ए मामला जाने मेहमान मूल जान गल्ला करे हान लाए हान लब ना चले सच रहे सो बेस्ट प्रवान सर तंत सर संदे आगास क्यों क्यों पहुंचे बाण अगे ओ गम है बाहरे दर जान पौड़ी नारी पुरख प्यार प्रेम शिगारिया करन भगत दिन रात ना रहनी बारिया महला मंज निवास शब्द सवारिया सच कहन दास से बेचारिया सोहन खसमे पास हुक्म सिधारिया सखी करन अदास मनो प्यारिया बिन नामे त्रैगवास फिट सो जीविया शब्द सवारी आस अमृत पीबिया श्लोक महला पहला मारू में ना त्रिपत्या अग्गी लहे न भुख राजा राज ना त्रिपत्या साहिर भरे किसका नानक सच्चे नाम की केती पुछा पुछ महला दूजा न फलन तस जन्मस जाब जावत ब्रह्म नाम विदंते सागरन संसार रस गुर प्रसादी तरे के कारण कारण कारण समरथ है को नानक विचार कारत करते बस जैन कर रखी तार पौड़ी खसमे कह दरबार ढाडी वसया सच्चा खसम कल्याण कमल बैक्सया खसम पूरा पाए मनो रहस्या दुश्मन कढे मार सज्जन सरसिया सच्चा सतगुर सेवन सच्चा मार्ग दस्या सच्चा शब्द विचार काल बेदोसिया ढाडी करे अकथ शब्द सवारिया नानक गुण कह रास हर जियो मिले प्यारिया श्लोक महला पहला खत्यों जमे खते कारण ता खत्यां बिच पाहे तोते मूल ना उतरे जेसो धोवन पाहे नानक बख्शे बख्शे एह ना ता पाही पाहे महला पहला नानक बोलन झखणा दुख छड मंगे सुख नानक बोलन झखणा दुख छड मंगे सुख सुख दुख दोए दोए दर कपड़े पहरे जाए मनुख जिथे बोलन हारिए तिथे चंगी चुप पौड़ी जिथे बोलन हारिए तिथे चंगी चुप पौड़ी चारे कुंडा देख अंदर भालिया सच्चे पुरख लख सिरज निहालिया उजड़ पुले राह गुर बेखा लिया सतगुर सच्चे वाह सच संभालिया पाया रतन करा दीवा बालिया सच्चे शब सलाह सुखिए सच बालिया निडरिया डर लग गर्भ से गालिया नाबो पुला जग फिरे बेतालिया श्लोक महला दूजा भै बै जमे भै भै मरे पीपो मन में होए नानक भै बै जे मरे सहला आया सोए महला तीजा भै बन जीवे बहुत बहुत खुशियां खुशी कमाए नानक भै बन जे मरे मूह काले उठ जाए पौड़ी सतगुर होए दयाल ता शरदा पूरिए सतगुर होए दयाल ना कबहू झूरिए सतगुर होए दयाल ता दुख ना जानिए सतगुर होए दयाल ता हर रंग माणिए ਸਤਿਗੁਰ ਹੋਏ ਦਿਆਲ ਤਾਂ ਜਮ ਕਾ ਡਰ ਕਿਹਾ, ਸਤਿਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾ, ਸਤਿਗੁਰ ਹੋਏ ਦਿਆਲ ਤਾਂ ਨਵ ਨਿਰ ਪਾਈਏ, ਸਤਿਗੁਰ ਹੋਏ ਦਿਆਲ ਤਾਂ ਸੱਚ ਸਮਾਈਏ। ਸਲੋਕ ਮਹੱਲਾ ਪਹਿਲਾ। ਸਿਰ ਖੁਹਾਏ ਪੀਵੇ ਮਲ ਵਾਣੀ, ਝੂਠਾ ਮੰਗ ਮੰਗ ਖਾਹੀ, ਫੋਲ ਫਦੀਹਤ ਮੋਹ ਲੈਣ ਪੜਾਸਾ ਪਾਣੀ ਦੇਖ ਸਗਾਹੀ। ਭੇਡਾ ਬਾਗੀ ਸਿਰ ਖੁਹਾਏ ਨਾ ਭਰਿਆਨ ਹੱਥ ਸੁਆਈ, ਮਾਓ ਪਿਓ ਕਿਰਤ ਕਮਾਵਨ ਟੱਬਰ ਰੋਮਨ ਤਾਹੀ। ਉਹਨਾਂ ਪਿੰਡ ਨਾ ਪਤਲ ਕਿਰਿਆ ਨਾ ਦੀਵਾ ਮੋਹ ਖਥਾ ਹੋ ਪਾਹੀ, ਅਰਸਾ ਤੀਰਥ ਦੇਹ ਨਾ ਢੋਈ ਬ੍ਰਾਹਮਣ ਅੰਨ ਨਾ ਖਾਹੀ। ਸਦਾ ਕੁਚੀਰ ਰਹੇ ਦਿਨ ਰਾਤੀ ਮੱਥੇ ਟਿਕਣ ਨਾਹੀ, ਝੁੰਡੀ ਪਾਏ ਬਹਿਨ ਨੈਤਰ ਮਰਨੇ ਦਰਦ ਦੀ ਬਾਣ ਨਾ ਜਾਹੀ। ਲੱਕੀ ਕਾਸੇ ਹੱਥੀ ਫੁੰਮਣ ਅੱਗੋ ਪਿੱਛੀ ਜਾਹੀ, ਨਾ ਹੋਏ ਜੋਗੀ ਨਾ ਹੋਏ ਜੰਗਮ ਨਾ ਹੋਏ ਕਾਜੀ ਮੁੱਲਾਂ, ਦਇਆ ਬਗੋਏ ਫਿਰੇ ਬਗੁੱਤੇ ਫਿੱਟਾ ਬੱਤੇ ਗੱਲਾਂ। ਜੀਆ ਮਾਰ ਜਿਵਾਲੇ ਸੋਈ ਅਵਰ ਨਾ ਕੋਈ ਰੱਖੇ, ਦਾਨੋ ਤੇ ਸਨਾਨੋ ਬੰਝੇ ਭੱਸ ਪਈ ਸਿਰ ਖੁੱਥੇ। ਪਾਣੀ ਵਿੱਚੋਂ ਰਤਨੋ ਪੰਨੇ ਮੇਰ ਕੀਆ ਮਧਾਣੀ, ਅਰਸਾ ਤੀਰਥ ਦੇਵੀ ਥਾਪੇ ਪੁਰਬੀ ਲੱਗੇ ਬਾਣੀ। ਨਾਏ ਨਿਵਾਜਾ ਨਾਤੇ ਪੂਜਾ ਨਾਵਨ ਸਦਾ ਸੁਜਾਣੀ, ਮੋਇਆ ਜੀਵਦਿਆਂ ਗਤ ਹੋਵੇ ਜਾਂ ਸਿਰ ਪਾਈਏ ਪਾਣੀ। ਨਾਨਕ ਖੁੱਥੇ ਸਿਰਤਾਨੀ ਇਨਾ ਗੱਲ ਨਾ ਪਾਣੀ, ਬੁੱਠੇ ਹੋਈਏ ਹੋਏ ਬਲਾਵਲ ਜੀਆ ਜੁਗ ਸਮਾਣੀ, ਬੁੱਠੇ ਅੰਨ ਕਮਾਦ ਕਪਾਹਾ ਸਭਸੇ ਪੜਦਾ ਹੋਵੇ, ਪੁੱਠੇ ਕਾਚਰੇ ਨਿਤ ਸੁਰਹੀ ਤਾਂ ਧਨ ਦਹੀ ਬਲੋਵੇ। ਤਿਤ ਕਾ ਹੋਮ ਜਗ ਸਦ ਪੂਜਾ ਪਈਏ ਕਾਰ ਜਸੋਹੇ, ਗੁਰੂ ਸਮੰਦ ਨਦੀ ਸਭ ਸਿੱਖੀ ਨਾਤੇ ਜਿੱਤ ਵਡਿਆਈ, ਨਾਨਕ ਜੇ ਸਿਰ ਖੁੱਥੇ ਨਾਵਨ ਤਾਂ ਨਾਹੀ ਤਾਂ ਸਦ ਸੱਟੇ ਸਿਰ ਸ਼ਾਹੀ। ਮਹੱਲਾ ਦੂਜਾ। ਅੱਗੀ ਪਾਲਾ ਕੀ ਕਰੇ ਸੂਰਜ ਕਿਹੀ ਰਾਤ, ਚੰਨ ਹਨੇਰਾ ਕੀ ਕਰੇ ਪੌਣ ਪਾਣੀ ਕਿਆ ਜਾਤ, ਧਰਤੀ ਚੀਜੀ ਕੀ ਕਰੇ ਜਿਸ ਵੇ ਸਭ ਕੁਛ ਹੋਏ, ਨਾਨਕ ਤਾਂ ਪਤ ਜਾਣੀਏ ਜਾਂ ਪਤ ਰੱਖੇ ਸੋਏ ਪੌੜੀ। ਤੁਧ ਸੱਚੇ ਸੁਹਵਾਨ ਸਦਾ ਕਲਿਆਣਿਆ, ਤੂੰ ਸੱਚਾ ਦੀਵਾਨ ਹੋਰ ਆਵਣ ਜਾਣਿਆ, ਸੱਚ ਜੇ ਮੰਗੇ ਦਾਨ ਸੇ ਤੁਧੇ ਜੇਹਿਆ, ਸੱਚ ਤੇਰਾ ਫੁਰਮਾਨ ਸ਼ਬਦੇ ਸੋਹਿਆ। ਮੰਨੀਏ ਗਿਆਨ ਧਿਆਨ ਤੁਧ ਤੇ ਪਾਇਆ, ਕਰਮ ਪਵੇ ਨਿਸ਼ਾਨ ਨਾ ਚੱਲੇ ਚਲਾਇਆ, ਤੂੰ ਸੱਚਾ ਦਾਤਾਰ ਨਿਤ ਦੇਵੇ ਚੜੇ ਸਵਾਇਆ, ਨਾਨਕ ਮੰਗੇ ਦਾਨ ਜੇ ਤੁਧ ਪਾਇਆ। ਸਲੋਕ ਮਹੱਲਾ ਦੂਜਾ। ਦੇਖਿਆ ਆਪ ਬੁਝਾਇਆ ਸਿਫਤੀ ਸੱਚ ਸਮੇਉ, ਤਿੰਨ ਕੋ ਕਿਆ ਉਪਦੇਸ਼ਿਆ ਜੈਨ ਗੁਰੂ ਨਾਨਕ ਦੇਉ। ਮਹੱਲਾ ਪਹਿਲਾ। ਆਪ ਬੁਝਾਏ ਸੋਈ ਬੂਝੇ, ਜੈ ਸਾਪ ਸੁਝਾਏ ਤੈ ਸਭ ਕੋ ਸੂਝੇ, ਕਹਿ ਕਹਿ ਕਥਨਾ ਮਾਇਆ ਲੂਝੇ, ਹੁਕਮੀ ਸਗਲ ਕਰੇ ਆਕਾਰ ਆਪੇ ਜਾਣੇ ਸਰਬ ਵਿਚਾਰ। ਅੱਖਰ ਨਾਨਕ ਅੱਖਿਓ ਆਪ ਲਹਿ ਭਰਾਤ ਹੋਵੇ ਜਿਸ ਦਾਤ ਪੌੜੀ, ਹੋਂ ਢਾਡੀ ਬੇਕਾਰ ਕਾਰੇ ਲਾਇਆ, ਰਾਤ ਦਹੇ ਕੇ ਬਾਰ ਧੁਰੋਂ ਫਰਮਾਇਆ, ਢਾਡੀ ਸੱਚੇ ਮਹਿਲ ਖਸਮ ਬੁਲਾਇਆ, ਸੱਚੀ ਸਿਫਤ ਸਲਾਹ ਕੱਪੜਾ ਪਾਇਆ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਗੁਰਮਤੀ ਖਾਧਾ ਰਾਜਾ ਤੈਨ ਸੁਖ ਪਾਇਆ, ਢਾਡੀ ਕਰੇ ਪਸਾਓ ਸ਼ਬਦ ਬਜਾਇਆ, ਨਾਨਕ ਸਾ ਸਲਾਹ ਪੂਰਾ ਪਾਇਆ, ਸ਼ੁੱਧ ਰਾ ਗੌੜੀ ਗੁਆਰੇਰੀ। ਮਹੱਲਾ ਪਹਿਲਾ। ਚੌਪਦੇ ਦੁਪਦੇ ਇੱਕ ਓਮਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸਹਿ ਭੰਗ ਗੁਰਪ੍ਰਸਾਦ। ਭਉ ਮੁੱਚ ਭਾਰਾ ਵੱਡਾ ਤੋਲ, ਮਨ ਮਤ ਹੌਲੀ ਬੋਲੇ ਬੋਲ, ਸਿਰ ਤਰ ਚੱਲੀਏ ਸਹੀਏ ਭਾਰ, ਨਦਰੀ ਕਰਮੀ ਗੁਰ ਵਿਚਾਰ, ਭੈ ਬਿਨ ਕੋਈ ਨਾ ਲੰਘਸ ਪਾਰ, ਭੈ ਭੋ ਰਚਿਆ ਭਾਏ ਸਵਾਰ ਰਹਾਉ, ਭੈ ਤਾਂ ਨਗਨ ਪੱਖੇ ਪੈ ਨਾਲ, ਭੈ ਭੋ ਘੜੀਏ ਸ਼ਬਦ ਸਵਾਰ, ਭੈ ਬਿਨ ਕਾਢਤ ਕੱਚ ਨਕੱਚ, ਅੰਧਾ ਸੱਚਾ ਅੰਧੀ ਸੱਟ, ਬੁੱਧੀ ਬਾਜੇ ਉਪਜੇ ਚਾਓ, ਸਹਿ ਸਿਆਣਪ ਪਵੇ ਨਾ ਤਾਓ, ਨਾਨਕ ਮਨ ਮੁੱਖ ਬੋਲਣ ਬਾਓ, ਅੰਧਾ ਅੱਖਰ ਬਾਓ ਦਵਾਓ। ਗੌੜੀ ਮਹੱਲਾ ਪਹਿਲਾ। ਡਰ ਘਰ ਘਰ ਡਰ, ਡਰ ਡਰ ਜਾਏ, ਸੋ ਡਰ ਕਿਹਾ ਜਿੱਤ ਡਰ ਲੱਗ ਜਾਏ, ਸੋ ਡਰ ਕਿਹਾ ਜਿੱਤ ਡਰ ਡਰ ਪਾਏ, ਤੁਧ ਬਹਿਨ ਦੂਜੀ ਨਾਹੀ ਜਾਏ, ਜੋ ਕੁਛ ਵਰਤੇ ਸਭ ਤੇਰੀ ਰਜ਼ਾਏ, ਡਰੀਏ ਜੇ ਡਰ ਹੋਵੇ ਹੋਰ, ਡਰ ਡਰ ਡਰਨਾ ਮਨ ਕਾ ਸੋਰ ਰਹਾਉ। ਨਾ ਜਿਉ ਮਰੇ ਨਾ ਡੂਬੇ ਤਰੇ, ਜਿਨ ਕਿਛ ਕੀਆ ਸੋ ਕਿਛ ਕਰੇ। ਹੁਕਮੇ ਆਵੇ ਹੁਕਮੇ ਜਾਏ, ਆਗੇ ਪਾਛੇ ਹੁਕਮ ਸਮਾਏ। ਹੰਸ ਹੇ ਤਾਸਾ ਅਸਮਾਨ, ਤਿਸ ਵਰ ਭੂਖ ਬਹੁਤ ਨਹਿਸਾਨ। ਭੋ ਖਾਣਾ ਪੀਣਾ ਆਧਾਰ, ਬਿਨ ਖਾਦੇ ਮਰ ਹੋਏ ਗਵਾਰ। ਜਿਸ ਕਾ ਕੋਏ ਕੋਈ ਕੋਏ ਕੋਏ, ਸਭ ਕੋ ਤੇਰਾ ਤੂੰ ਸਭਨਾ ਕਾ ਸੋਏ। ਜਾਂ ਕੇ ਜੀ ਜੰਤ ਧਨ ਮਾਲ, ਨਾਨਕ ਆਖਣ ਬਿਖਮ ਵਿਚਾਰ। ਗੌੜੀ ਮਹੱਲਾ ਪਹਿਲਾ। ਮਾਤਾ ਮਤ ਪਿਤਾ ਸੰਤੋਖ, ਸਤ ਭਾਈ ਘਰ ਇਹੋ ਵਿਸੇਖ। ਕਹਿਣਾ ਹੈ ਕੁਛ ਕਹਿ ਨਾ ਜਾਏ, ਕੋ ਤੋ ਕੁਦਰਤ ਕੀਮਤ ਨਹੀਂ ਪਾਏ ਰਹਾਉ। ਸਰਮ ਸੁਰਤ ਦੋਏ ਸੱਸਰ ਭੈ, ਕਰਨੀ ਕਾਮਣ ਕਰ ਮਨ ਲੈ। ਸਾਹਾ ਸੰਯੋਗ ਵਿਆਹ ਵਿਯੋਗ, ਸਤ ਸੰਤੇ ਕੋ ਨਾਨਕ ਜੋਗ। ਗੌੜੀ ਮਹੱਲਾ ਪਹਿਲਾ। ਪੌਣੇ ਪਾਣੀ ਅਗਨੀ ਕਾ ਮੇਲ, ਚੰਚਲ ਚਪਲ ਬੁੱਧ ਕਾ ਖੇਲ। ਨੌ ਦਰਵਾਜੇ ਦਸਵਾਂ ਦੁਆਰ, ਬੁਜਰੇ ਗਿਆਨੀ ਇਹੋ ਵਿਚਾਰ। ਕਥਤਾ ਬਕਤਾ ਸੁਨਤਾ ਸੋਈ, ਆਪ ਵਿਚਾਰੇ ਸੋ ਗਿਆਨੀ ਹੋਈ। ਆਪ ਵਿਚਾਰੇ ਸੋ ਗਿਆਨੀ ਹੋਈ ਰਹਾਉ। ਦੇਹੀ ਮਾਟੀ ਬੋਲੇ ਪੌਣ, ਬੁਜਰੇ ਗਿਆਨੀ ਮੂਆ ਹੈ ਕੌਣ। ਮੂਈ ਸੁਰਤ ਬਾਦ ਹੰਕਾਰ, ਉਹ ਨਾ ਮੂਆ ਜੋ ਦੇਖਣ ਹਾਰ। ਜੈ ਕਾਰਨ ਤਰ ਤੀਰਥ ਜਾਹੀ, ਰਤਨ ਪਦਾਰਥ ਘੱਟ ਹੀ ਮਾਹੀ। ਪੜ ਪੜ ਪੰਡਿਤ ਬਾਦ ਬਖਾਣੇ, ਪੀਤਰ ਹੁੰਦੀ ਬਸਤ ਨਾ ਜਾਣੇ। ਹੋ ਨਾ ਮੂਆ ਮੇਰੀ ਮੂਈ ਬੁਲਾਏ, ਉਹ ਨਾ ਮੂਆ ਜੋ ਰਿਹਾ ਸਮਾਏ। ਕਹ ਨਾਨਕ ਗੁਰ ਬ੍ਰਹਮ ਦਿਖਾਇਆ, ਮਰਤਾ ਜਾਤਾ ਨਦਰ ਨਾ ਆਇਆ। ਗੌੜੀ ਮਹੱਲਾ ਪਹਿਲਾ ਦੱਖਣੀ। ਸੁਣ ਸੁਣ ਬੂਝੇ ਮਾਨੇ ਨਾਉ, ਤਾਂ ਕਿ ਸਦ ਬੁਲਹਾਰੇ ਜਾਓ। ਆਪ ਭੁਲਾਏ ਠੋਰ ਨਾ ਠਾਓ, ਤੂੰ ਸਮਝਾਵੇ ਮੇਲ ਮਿਲਾਓ। ਨਾਮ ਮਿਲੇ ਚੱਲੇ ਮੈਂ ਨਾਲ, ਬਿਨ ਨਾਵੇਂ ਬਾਧੀ ਸਭ ਕਾਲ ਰਹਾਓ। ਖੇਤ ਬਣਜ ਨਾਵੇਂ ਕੀ ਓਟ, ਪਾਪ ਪੁੰਨ ਬੀਜ ਕੀ ਪੋਟ। ਕਾਮ ਕ੍ਰੋਧ ਜੀ ਮੈਂ ਚੋਟ, ਨਾਮ ਵਿਸਾਰ ਚੱਲੇ ਮਨ ਖੋਟ। ਸੱਚੇ ਗੁਰ ਕੀ ਸਾਚੀ ਸੀਖ, ਤਨ ਮਨ ਸੀਤਲ ਸਾਚ ਪਰੀਖ। ਜਲ ਪ੍ਰਾਇਣ ਰਸ ਕਮਲ ਪਰੀਖ, ਸ਼ਬਦ ਰਤੇ ਮਿੱਠੇ ਰਸ ਈਖ। ਹੁਕਮ ਸੰਜੋਗੀ ਗੜ ਦਸ ਦੁਆਰ, ਪੰਜ ਬਸੇ ਮਿਲ ਜੋਤ ਅਪਾਰ। ਆਪ ਤੁਲੇ ਆਪੇ ਬਾਜ਼ਾਰ, ਆਪ ਤੁਲੇ ਆਪੇ ਬਣਜਾਰ। ਨਾਨਕ ਨਾਮ ਸਵਾਰਨ ਹਾਰ। ਗੌੜੀ ਮਹੱਲਾ ਪਹਿਲਾ। ਜਾਤੋ ਜਾਏ ਕਹਾਂ ਤੇ ਆਵੇ, ਕਹਿ ਉਪਜੇ ਕਹਿ ਜਾਏ ਸਮਾਹੇ। ਕਿਉਂ ਵਾਧਿਓ ਕਿਉਂ ਮੁਕਤੀ ਪਾਵੇ, ਕਿਉਂ ਅਵਨਾਸੀ ਸਹਿ ਸਮਾਵੇ। ਨਾਮ ਹਿਰਦੇ ਅੰਮ੍ਰਿਤ ਮੁਖ ਨਾਮ, ਨਰ ਹਰ ਨਾਮ ਨਰ ਹਰ ਨਹਿ ਕਾਮ ਰਹਾਓ। ਸਹਿਜੇ ਆਵੇ ਸਹਿਜੇ ਜਾਏ, ਮਨ ਤੇ ਉਪਜੇ ਮਨ ਮਾਹੇ ਸਮਾਏ। ਗੁਰਮੁਖ ਮੁਖ ਤੋਂ ਬੰਦ ਨਾ ਪਾਏ, ਸ਼ਬਦ ਵਿਚਾਰ ਛੁੱਟੇ ਹਰ ਨਾਏ। ਤਰਬਰ ਪਾਂਖੀ ਬੋਹ ਨਿਸਵਾਸ, ਸੁਖ ਦੁਖੀਆ ਮਨ ਮੋਹ ਵਿਨਾਸ਼। ਸਾਜ ਵਿਹਾਗ ਤੱਕੇ ਆਗਾਸ, ਦਸ ਦਸ ਧਾਵੇ ਕਰਮ ਲਿਖਿਆਸ। ਨਾਮ ਸੰਜੋਗੀ ਗੋਇਲ ਥਾਟ, ਕਾਮ ਕ੍ਰੋਧ ਫੂਟੇ ਬਿਖ ਮਾਟ। ਬੈਨ ਬਖਰ ਸੁਣੋ ਘਰ ਹਾਟ, ਗੁਰਮਿਲ ਖੋਲੇ ਬੱਜਰ ਕਪਾਟ। ਸਾਧ ਮਿਲੇ ਪੂਰਵ ਸੰਜੋਗ, ਸੱਚ ਰਹਿਸੇ ਪੂਰੇ ਹਰ ਲੋਕ। ਮਨ ਤਨ ਦੇ ਲੈ ਸਹਿ ਸੁਭਾਏ, ਨਾਨਕ ਤਿਨ ਕੈ ਲਾਗੋ ਪਾਏ। ਗੌੜੀ ਮਹੱਲਾ ਪਹਿਲਾ। ਕਾਮ ਕ੍ਰੋਧ ਮਾਇਆ ਮੇ ਚੀਤ, ਕਾਮ ਕ੍ਰੋਧ ਮਾਇਆ ਮੇ ਚੀਤ। ਝੂਠ ਬਿਗਾਰ ਜਾਗੇ ਹੈ ਤਚੀਤ। ਪੂੰਜੀ ਪਾਪ ਲੋਭ ਕੀ ਕੀਤ, ਤਰ ਨਾਰੀ ਮਨ ਨਾਮ ਸੁਚੀਤ। ਵਾਹ ਵਾਹ ਸਾਚੇ ਮੈਂ ਤੇਰੀ ਟੇਕ, ਹੋਂ ਪਾਪੀ ਤੂੰ ਨਿਰਮਲ ਏਕ ਰਹਾਓ। ਅਗਨ ਪਾਣੀ ਬੋਲੇ ਪੜਵਾਓ, ਜਿਹਵਾ ਇੰਦਰੀ ਏਕ ਸੁਆਓ। ਦਿਸ਼ਟ ਵਿਕਾਰੀ ਨਾਹੀ ਭਾਉ ਭਾਉ, ਆਪ ਮਾਰੇ ਤਾਂ ਪਾਏ ਨਾਉ। ਸ਼ਬਦ ਮਰੇ ਫਿਰ ਮਰ ਨਾ ਹੋਏ, ਬਿਨ ਮੂਹੇ ਕਿਉਂ ਪੂਰਾ ਹੋਏ। ਪਰਪੰਚ ਵਿਆਪ ਰਹਿਆ ਮਨ, ਦੋਏ ਥਿਰ ਨਾਰਾਇਣ ਕਰੇ ਸੋ ਹੋਏ। ਬਹੁਤ ਚੜੋ ਨਾ ਆਵੇ ਵਾਰ, ਠਾਕੇ ਬਹੁਤ ਦਰਗਹਿ ਮਾਰ। ਸੱਚ ਸਲਾਹੀ ਤਨ ਗੁਰਦੁਆਰ ਨਾਨਕ ਦਰ ਘਰ ਏਕ ਓਂਕਾਰ ਗੌੜੀ ਮਹੱਲਾ ਪਹਿਲਾ ਉਲਟਿਓ ਕਮਲ ਬ੍ਰਹਮ ਵਿਚਾਰ ਅੰਮ੍ਰਿਤ ਧਾਰ ਗਗਨ ਦਸ ਦੁਆਰ ਤ੍ਰੈਭਣ ਵੇਦਿਆ ਆਪ ਮੁਰਾਰ ਰੇ ਮਨ ਮੇਰੇ ਭਰਮ ਨਾ ਕੀਜੇ ਮਨ ਮਾਨੀਏ ਅੰਮ੍ਰਿਤ ਰਸ ਪੀਜੇ ਅੰਮ੍ਰਿਤ ਰਸ ਪੀਜੇ ਰਹਾਓ ਜਨਮ ਜੀਤ ਮਰਨ ਮਨ ਮਾਨਿਆ ਆਪ ਮੂਆ ਮਨ ਮਨ ਤੇ ਜਾਣਿਆ ਨਜ਼ਰ ਪਈ ਘਰ ਘਰ ਤੇ ਜਾਣਿਆ ਜਤ ਸਤ ਤੀਰਥ ਮੱਜਨ ਨਾਮ ਅਨੇਕ ਬਿਥਾਰ ਕਰੋ ਕਿਸ ਕਾਮ ਨਰ ਨਾਰਾਇਣ ਅੰਤਰ ਜਾਮਾਨ ਮਨੋ ਤੋ ਭਰ ਕਰ ਜਾਓ ਕਹਿ ਜਾਚੋ ਨਾਹੀ ਕੋਠਾਓ ਨਾਨਕ ਗੁਰਮਤ ਸਹਿ ਸਮਾਓ ਗੌੜੀ ਮਹੱਲਾ ਪਹਿਲਾ ਸਤਿਗੁਰ ਮਿਲੇ ਸੋ ਮਰਨ ਦਿਖਾਏ ਮਰਨ ਰਹਿਣ ਰਸ ਅੰਤਰ ਪਾਏ ਗਰਬ ਨਿਵਾਰ ਗਗਨ ਪੁਰ ਪਾਏ ਮਰਨ ਲਿਖਾਏ ਆਏ ਨਹੀਂ ਰਹਿਣਾ ਹਰ ਜਪ ਜਾਪ ਰਹਿਣ ਹਰ ਸਰਨਾ ਰਹਾਓ ਸਤਿਗੁਰ ਮਿਲੇ ਤਾਂ ਦਵੇਦਾ ਪਾਗੇ ਕਮਲ ਵਿਗਾਸ ਮਨ ਹਰ ਭਰਾਵ ਲਾਗੇ ਜੀਵਤ ਮਰੇ ਮਹਾਰਸ ਆਗੇ ਸਤਿਗੁਰ ਮਿਲੀਏ ਸਤ ਸੰਜਮ ਸੂਚਾ ਗੁਰ ਕੀ ਪੌੜੀ ਊਚੋ ਊਚਾ ਕਰਮ ਮਿਲੇ ਜਮ ਕਾ ਭਉ ਮੂਚਾ ਗੁਰ ਮਿਲੀਏ ਮਨ ਮਿਲ ਅੰਕ ਸਮਾਇਆ ਕਰ ਕਿਰਪਾ ਕਰ ਮੈਲ ਦਿਖਾਇਆ ਨਾਨਕ ਹੋਮੇ ਮਾਰ ਮਿਲਾਇਆ ਗੌੜੀ ਮਹੱਲਾ ਪਹਿਲਾ ਕਿਰਤ ਪਿਆ ਨਾ ਮੇਟੇ ਕੋਏ ਕਿਆ ਜਾਣਾ ਕਿਆ ਆਗੇ ਹੋਏ ਜੋ ਤਿਸ ਭਾਣਾ ਸੋਈ ਹੂਆ ਅਵਰ ਨਾ ਕਰਨੇ ਬਾਲਾ ਦੂਆ ਨਾ ਜਾਣਾ ਕਰਮ ਕੇਵਲ ਤੇਰੀ ਦਾਤ ਕਰਮ ਧਰਮ ਤੇਰੇ ਨਾਮ ਕੀ ਜਾਤ ਰਹਾਓ ਤੂੰ ਏਵਟ ਦਾਤਾ ਦੇਵਨ ਹਾਰ ਤੋਟ ਨਾਹੀ ਤੁਧ ਭਗਤ ਭੰਡਾਰ ਕੀਆ ਗਾ